ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨੇਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ ਕਰ ਕਰੇ ਆਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੋ

തന്നെ തരാക്കി ഒരുത്താറും താമസംസാര ചരണ ലഗതരിയ സബ നാനക് ബ്രഹ്മ പ്രസാരു ശ്ലോക മഹല്ലാ പഞ്ചമം ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਜਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅੰਦਰ ਪਿਛਲਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਹੈ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਨੂੰ ਮੁੱਖ ਰੱਖਦਿਆਂ ਸੰਧਿਆ ਸਮੇਂ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ
ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਇ। ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ, ਸਹਿਜ ਸਮਾਧ ਆਨੰਦ ਸੁਖ, ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ, ਅੰਮ੍ਰਿਤ ਗੁਣ ਚੀਨ ਸਹਿਜ ਸਮਾਧ ਆਨੰਦ ਸੁਖ, ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ, ਅੰਮ੍ਰਿਤ ਗੁਣ ਚੀਨ ਰਹਾਉ। ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆਂ, ਸੋ ਪ੍ਰਸੰਨ ਪਏ ਸਤਿਗੁਰ ਪ੍ਰਭੂ, ਕਾਸ਼ ਬਿਘਨ ਨਾਥੀਆ। ਜਾ ਕਾ ਅੰਗ ਦਿਆਲ ਪ੍ਰਭ, ਤਾ ਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਜਾ ਕਾ ਅੰਗ ਦਿਆਲ ਪ੍ਰਭ, ਤਾ ਕੇ ਸਭ ਦਾਸ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੇ ਨਾਹੀ ਸੰਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਧੰਨ। ਆਪਣ ਲੀਆ ਜੇ ਮਿਲੇ, ਵਿਛੜ ਕਿਉਂ ਰੋਵਨ। ਸਾਧੂ ਸੰਗ ਪ੍ਰਾਪਤੇ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ, ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਦਰਸ਼ਨ ਦੀ ਦਾਰੇ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਗੁਰੂ ਪਿਆਰੀ ਸਾਧ ਸੰਗਤ, ਤਿੰਨ ਸ਼੍ਰੀ ਆਖੰਡ ਪਾਠ ਸਾਹਿਬ ਗੁਰੂ ਚਰਨਾਂ 'ਚੋਂ ਵਰੋਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਆਰੰਭ ਨੇ। ਨਗਰ ਲੋਹੀਆਂ ਅਤੇ ਲੋਹੀਆਂ ਦੇ ਆਸ ਪਾਸ ਦੇ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਇਆ। ਨਗਰ ਸੂਸਾਂ ਅਤੇ ਸਰਦਾਰ ਕੁਲਦੀਪ ਸਿੰਘ ਸੋਹੀ ਸਿੰਘ ਐਕਸਾਵੇਟਿੰਗ ਕੰਪਨੀ, ਉਹਨਾਂ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੈ। ਇਸੇ ਤਰ੍ਹਾਂ ਇੱਕ ਹੋਰ ਗੁਰੂ ਚਰਨਾਂ 'ਚੋਂ ਵਰੋਸਾਏ ਹੋਏ ਸੇਵਕ ਪਰਿਵਾਰ ਵੱਲੋਂ, ਇਹ ਤਿੰਨ ਸ਼੍ਰੀ ਆਖੰਡ ਪਾਠ ਸਾਹਿਬ ਸੇਵਕ ਪਰਿਵਾਰਾਂ ਵੱਲੋਂ ਆਰੰਭ ਕਰਵਾਏ ਗਏ ਨੇ। ਤੋ ਤਿੰਨੇ ਦਿਨ ਗੁਰਬਾਣੀ ਦੇ ਪ੍ਰਵਾਹ ਚੱਲਣਗੇ। ਤੋ ਆਪ ਜੀ ਨੂੰ ਬੇਨਤੀ ਹੈ, ਪਰਿਵਾਰਾਂ ਵੱਲੋਂ ਆਪ ਜੀ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਤਿੰਨੋਂ ਦਿਨ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਰੰਭ ਹੋਏ ਇਹ ਸ਼੍ਰੀ ਆਖੰਡ ਪਾਠ ਸਾਹਿਬ, ਇਹਨਾਂ ਦੇ ਭੋਗ ਪਰਸੋਂ ਨੂੰ ਸਵੇਰੇ ਲਗਭਗ 9:30 ਵਜੇ ਦੇ ਕਰੀਬ ਪਾਏ ਜਾਣੇ ਹੈ ਔਰ ਉਪਰੰਤ ਹਫ਼ਤਾਵਾਰੀ ਸਮਾਗਮ ਸਜਣੇ ਹਨ। ਇਹ ਵੀ ਬੇਨਤੀ ਆਪ ਜੀ ਨੂੰ ਵੀ ਉਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਵਿੱਚ, ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਤੋਂ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਗੁਰੂ ਸਾਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਆਪ ਜੀ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਤਿਨ੍ਹਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ।

ਸਕਦਾ। ਕੋਈ ਕੋਈ ਕਿਸੇ ਦੀ ਕਾਰ ਮੇਰੇ ਅੱਗੋਂ ਲੰਘ ਜਾਏ ਤੇ ਮੇਰੇ ਮਨ ਚ ਆਉਂਦਾ ਹਾਏ ਇਹਦੇ ਕੋਈ ਏਡੀ ਵੱਡੀ ਕਾਰ। ਕੋਈ ਕੋਈ ਰੂਪ ਮੇਰੇ ਅੱਗੋਂ ਲੰਘ ਜਾਏ, ਤਨ ਅੱਗੋਂ ਲੰਘ ਜਾਏ ਤੇ ਮੇਰੇ ਮਨ ਚ ਆਉਂਦਾ ਹਾਏ ਐਡਾ ਸੋਹਣਾ ਤਨ ਆ। ਬਾਬੇ ਨੇ ਬਾਣੀ ਚ ਕੀ ਆਖਿਆ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਵਿਲਕ ਰਹੇ ਹਾਂ ਅਸੀਂ। ਗੁਰੂ ਨਾਨਕ ਮਹਾਰਾਜ ਦੀ ਬਾਣੀ ਪੜੋ, ਬਾਬੇ ਨੇ ਆਖਿਆ ਜੀਉ ਤਪਤ ਹੈ ਬਾਰੋ ਬਾਰ। ਇਹ ਤਪਸ਼ ਕਿਹੜੀ ਆ? ਈਰਖਾ ਦੀ। ਇਹ ਤਪਤ ਕਿਹੜੀ ਆ? ਇਹ ਜੈਲਸ ਦੀ, ਨਫ਼ਰਤ ਦੀ ਤਪਸ਼ ਆ। ਬਾਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜੋ ਤੇ ਹਜ਼ੂਰ ਨੇ ਬਹੁਤ ਸਾਰੇ, ਜਦੋਂ ਹਜ਼ੂਰ ਨੇ ਆਖਿਆ ਨਾ ਵੀ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ, ਚਾਰ ਉਹਦਾ ਜ਼ਿਕਰ ਕੀਤਾ ਮਹਾਰਾਜ ਨੇ ਆਖਿਆ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਅੱਗ ਦੀਆਂ ਚਾਰ ਨਦੀਆਂ ਵਾ। ਪਹਿਲੀ ਨਦੀ ਕਿਹੜੀ ਆ? ਹਿੰਸਾ ਦੀ, ਹਿੰਸਾ ਕਰਨੀ। ਹਿੰਸਾ ਜਿਹੜੀ ਬਾਹਰ ਹੁੰਦੀ ਆ ਨਾ, ਇਹ ਬਾਅਦ ਵਿੱਚ ਹੁੰਦੀ, ਚੇਤੇ ਚ ਰੱਖਣਾ। ਮੈਨੂੰ ਉਹ ਕਥਨ ਯਾਦ ਆਇਆ, ਜਿਹਨੂੰ ਆਪਾਂ ਕਹਿ ਦਿੰਦੇ ਮਹਾਤਮਾ ਬੁੱਧ, ਗੌਤਮ ਬੁੱਧ। ਬੁੱਧ ਬਾਰੇ ਇਹ ਗੱਲ, ਇਹ ਗਾਥਾ ਪ੍ਰਚਲਿਤ ਕੀਤੀ ਗਈ ਵੀ ਮਹਾਤਮਾ ਬੁੱਧ ਅਹਿੰਸਾ ਪਰਮੋ ਧਰਮ ਦਾ ਪੁਜਾਰੀ ਆ। ਇਹ ਗੱਲ ਪ੍ਰਚਲਿਤ, ਹਾਲਾਂਕਿ ਉਹ ਹੈ ਨਹੀਂ ਸੀ, ਗੱਲਾਂ ਬਣਾ ਕੇ ਕੋਲੋਂ। ਉਹਦੇ ਬਾਰੇ ਚ ਬਹੁਤ ਕੁਝ, ਜਦੋਂ ਸਾਹਮਣੇ ਵਗਦੀ ਹਨੇਰੀ, ਸਾਹਮਣੇ ਝੁੱਲਦੀ ਹਨੇਰੀ ਨੇ ਤੁਹਾਨੂੰ ਆਪਣੇ ਚ ਜਜ਼ਬ ਕਰਨਾ ਹੋਵੇ, ਨਿਗਲਣਾ ਹੋਵੇ, ਅਬਜ਼ਰਵ ਕਰਨਾ ਹੋਵੇ, ਉਹਦੇ ਕੋਲ ਬੜੇ ਤਰੀਕੇ ਆ। ਨਹੀਂ ਤੇ ਅੰਦਾਜ਼ਾ ਲਾ ਕੇ ਵੇਖੋ, ਮਹਾਤਮਾ ਬੁੱਧ ਦੁਨੀਆਂ ਦਾ ਉਹ ਆਧੁਨਿਕ ਧਰਮ ਆ ਜਿਹੜਾ ਆਤਮਾ ਨੂੰ ਨਹੀਂ ਮੰਨਦਾ, ਮੂਰਤੀ ਨੂੰ ਨਹੀਂ ਮੰਨਦਾ। ਉਹ ਕਹਿੰਦਾ ਇਹ ਮੂਰਤੀ ਰੱਬ, ਪੱਥਰ ਰੱਬ ਨਹੀਂ ਹੋ ਸਕਦਾ, ਰੱਬ ਕਿਸੇ ਹੋਰ ਸ਼ਾਇਦ ਦਾ ਨਾਮ। ਹੁਣ ਜਿਹੜਾ ਬੰਦਾ ਆਤਮਾ ਹੀ ਨਹੀਂ ਮੰਨਦਾ, ਪੱਥਰ ਨਹੀਂ ਮੰਨਦਾ, ਰੱਬ ਨਹੀਂ ਮੰਨਦਾ, ਤੁਸੀਂ ਇਹਨੂੰ ਕਿੱਦਾਂ ਖਤਮ ਕਰ ਲਓਗੇ? ਪਰ ਫਿਰ ਵੀ ਵੇਖੋ, ਭਾਰਤ ਦੀ ਧਰਤੀ ਉੱਤੇ ਜੰਮਿਆ ਹੋਇਆ ਉਹ ਮਜ਼ਹਬ ਅੱਜ ਖਤਮ ਹੋ ਗਿਆ। ਤੁਹਾਨੂੰ ਬੁੱਧੀ ਭਿਕਸ਼ੂ ਮਿਲਣਗੇ ਪਰ ਭਾਰਤ ਵਿੱਚ ਨਹੀਂ, ਭਾਰਤ ਤੋਂ ਬਾਹਰ ਮਿਲਣਗੇ। ਕਿੱਥੇ ਗਏ ਉਹ ਬੰਦੇ? ਕਿੱਥੇ ਗਏ ਬੁੱਧੀ ਭਿਕਸ਼ੂ? ਕਿੱਥੇ ਗਏ ਮਹਾਤਮਾ ਬੁੱਧ ਦੇ ਤ੍ਰੈ ਪਿਟਕ ਗ੍ਰੰਥ, ਵਿਨੈ ਪਿਟਕ, ਸੁੱਤ ਪਿਟਕ ਅਤੇ ਅਭਿਗਮ ਪਿਟਕ? ਤਿੰਨ ਗ੍ਰੰਥ ਸੀ ਉਹਦੇ, ਤਿੰਨ ਗ੍ਰੰਥ ਬਣਾਏ ਉਹਨਾਂ ਨੇ, ਤਿੰਨੇ ਗ੍ਰੰਥ ਕਿੱਥੇ ਗਏ ਉਹਨਾਂ ਦੇ? ਉਹਨਾਂ ਦੇ ਫਿਲੋਸਫਰ ਜਿਹੜੇ ਸੀ, ਸਕਾਲਰ ਜਿਹੜੇ ਸੀ, ਉਹ ਕਿੱਥੇ ਗਏ? ਧਰਤੀ ਨਿਕਲ ਗਈ ਕਿ ਆਸਮਾਨ ਖਾ ਗਿਆ? ਕਿਤੇ ਨਹੀਂ ਗਏ, ਭਾਰਤ ਵਿੱਚ ਹੀ ਆਓ। ਬਸ ਅਗਲਿਆਂ ਨੇ ਆਪਣੇ ਚ ਅਬਜ਼ਰਵ ਕਰ ਲਿਆ। ਜਿੱਦਾਂ ਅੱਜ ਕੋਈ ਬੰਦਾ ਜਿਹੜਾ ਵਾ ਉਹ ਦਮਾਲਾ ਬਣ ਕੇ, ਨੀਲਾ ਚੋਲਾ ਪਾ ਕੇ, ਕਿਰਪਾਨ ਪਾ ਕੇ ਤੇ ਗੰਗਾ ਦੇ ਇਸ਼ਨਾਨ ਕਰੇ, ਕੁੰਭ ਦਾ ਇਸ਼ਨਾਨ ਕਰੇ, ਤਾਂ ਆਪਾਂ ਕਹਿੰਦੇ ਹਾਂ ਵੇਖੋ ਸਿੱਖ ਵੀ ਜਿਹੜੇ ਆ ਨਾ ਉਹ ਕੁੰਭ ਦਾ ਇਸ਼ਨਾਨ ਕਰਨ ਲੱਗ ਪਏ। ਨਹੀਂ, ਉਹ ਸਿੱਖ ਨਹੀਂ ਹੈਗਾ, ਉਹ ਬਹਿਰੂਪੀਆ ਆ, ਉਹਨੇ ਬਾਣਾ ਸਿੱਖਾਂ ਦਾ ਪਾਇਆ, ਅੰਦਰੋਂ ਉਹ ਹਿੰਦੂ ਹੀ ਆ, ਸਿੱਖ ਨਹੀਂ ਹੈਗਾ ਉਹ। ਏਦਾਂ ਅਬਜ਼ਰਵ ਕਰ ਲਿਆ ਉਹਨਾਂ ਨੇ, ਅੰਦਰੋਂ ਬੰਦੇ ਜਿਹੜੇ ਆ, ਵੇਖਣ ਨੂੰ ਬੰਦੇ ਬੋਧੀ ਲੱਗ ਰਹੇ ਆ, ਅੰਦਰੋਂ ਬੰਦੇ ਪਿਓਰ ਹਿੰਦੂ ਆ, ਨਿਕਲ ਲਿਆ ਉਹਨਾਂ ਨੇ। ਇਸ ਨੁਕਤੇ ਨੂੰ ਸਮਝੋ। ਇੱਕ ਮੁਸਲਮਾਨ ਅਦੀਬ ਨੇ ਬੜੀ, ਜਦੋਂ ਉਹ ਉਸ ਮੁਲਕ ਤੋਂ ਉੱਠ ਕੇ ਆਏ ਅਰਬ ਦੇ ਮੁਲਕਾਂ ਦੇ ਵਿੱਚੋਂ ਤੇ ਭਾਰਤ ਵਿੱਚ ਆਣ ਕੇ ਬੈਠੇ, ਉਹਨੇ ਬੜਾ ਪਿਆਰਾ ਦੋਹਰਾ ਆਪਣੇ ਧਰਮ ਦੀਆਂ ਔਰਤਾਂ ਨੂੰ ਵੇਖ ਕੇ ਗਾਇਆ। ਕਹਿੰਦਾ ਜੇ ਦੀਨੇ ਹਯਾਤੀ ਕਾ ਬੇਬਾਕ ਬੇੜਾ, ਨਾ ਗੇਹੂੰ ਮੇਂ ਅਟਕਾ ਨਾ ਸੇਹੂੰ ਮੇਂ ਠਹਿਰਾ, ਕੀਏ ਪਾਰ ਥੇ ਜਿਸਨੇ ਸਾਤੋਂ ਸਮੁੰਦਰ, ਵੇ ਡੂਬਾ ਦਹਾਨੇ ਮੇਂ ਗੰਗਾ ਕੇ ਆਕਰ। ਕਹਿਣ ਲੱਗਾ ਇਸਲਾਮ ਦਾ ਬੇੜਾ ਅਰਬ ਦੇ ਮੁਲਕਾਂ ਚੋਂ ਚੱਲਿਆ, ਇਹਨੇ ਦਰਿਆ ਪਾਰ ਕੀਤੇ, ਇਹਨੇ ਬਰੇਤੀਆਂ ਪਾਰ ਕੀਤੀਆਂ, ਇਹਨੇ ਨਦੀ ਨਾਲੇ ਪਾਰ ਕੀਤੇ, ਪਰ ਸਾਡੀ ਕੌਮ ਦਾ ਜੇ ਭੱਠਾ ਬੈਠਾ ਤੇ ਗੰਗਾ ਦੇ ਕੰਢੇ ਤੇ ਆਣ ਕੇ ਬੈਠਾ, ਭਾਵ ਸਾਡੀਆਂ ਔਰਤਾਂ ਵੀ ਮਹਿੰਦੀ ਲਾਉਣ ਲੱਗ ਪਈਆਂ। ਇਸਲਾਮ ਚ ਮਹਿੰਦੀ ਲਾਉਣਾ ਹਰਾਮ ਆ। ਉਹਨੂੰ ਸਿਰਫ ਮਹਿੰਦੀ ਲਾਈ ਹੈ ਜੀ ਉਹਨਾਂ ਨੇ, ਸਿਰਫ ਮਹਿੰਦੀ। ਅਦਰਵਾਈਜ਼ ਤੁਸੀਂ, ਮੈਂ ਕਈ ਵਾਰੀ ਉਦਾਹਰਣ ਦਿੰਦਾ ਨਾ ਵੀ ਇੱਥੇ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ, ਕੈਨੇਡਾ ਅਮਰੀਕਾ ਦੇ ਵਿੱਚ ਤੁਸੀਂ ਵੇਖੋ, ਯੂਨੀਵਰਸਿਟੀਆਂ ਦੇ ਵਿੱਚ ਸਾਡੇ ਬੱਚੇ ਵੀ ਪੜ੍ਹਦੇ ਆ, ਅਦਾਰਿਆਂ ਦੇ ਵਿੱਚ ਉਹਨਾਂ ਦੇ ਬੱਚੇ ਵੀ ਪੜ੍ਹਦੇ ਆ, ਪਰ ਉਹਨਾਂ ਦੀਆਂ ਬੱਚੀਆਂ ਜਦੋਂ ਸਕੂਲ ਟਾਈਮ ਤੋਂ, ਕਾਲਜ ਦੇ ਵਿੱਚੋਂ, ਯੂਨੀਵਰਸਿਟੀ ਚੋਂ ਬਾਹਰ ਨਿਕਲਦੀਆਂ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਢੱਕੀਆਂ ਹੁੰਦੀਆਂ। ਆਪਾਂ ਵੀ ਇਸੇ ਮੁਲਕ 'ਚ ਰਹਿੰਦੇ ਹਾਂ, ਸਾਡੇ ਵੱਲ ਵੇਖ ਲਓ। ਸਾਨੂੰ ਲੱਗਦਾ ਵੀ ਜੇ ਅਸੀਂ ਵਾਲ ਨਾ ਖਿਲਾਰੇ, ਅਸੀਂ ਛੋਟੇ ਕੱਪੜੇ ਨਾ ਪਾਏ ਤੇ ਸਾਨੂੰ ਐਡਵਾਂਸ ਕਿੰਨੇ ਕਹਿਣਾ, ਅਸੀਂ ਮਾਡਰਨ ਤਾਂ ਵਾਂ, ਜਿੰਨੇ ਜਿੰਨੇ ਕੱਪੜੇ ਘੱਟਦੇ ਜਾਣਗੇ ਓਨੀ ਓਨੀ ਸਾਡੀ ਮਾਡਰਨਿਟੀ ਵੱਧਦੀ ਜਾਣੀ। ਨਹੀਂ, ਸਾਨੂੰ ਲੱਗਦਾ ਵਾ ਵੀ ਜੇ ਅਸੀਂ ਇੰਗਲਿਸ਼ 'ਚ ਗੱਲ ਕਰਾਂਗੇ ਅਸੀਂ ਵੱਧ ਮਾਡਰਨ। ਮੈਂ ਉਦਾਹਰਣ ਦਿੰਦਾ, ਇੱਥੇ ਬੈਠੇ ਨਾ ਆਪਾਂ ਸਾਰੇ, ਆਪਾਂ ਮੌਲਾਂ 'ਚ ਜਾਂਦੇ ਹਾਂ, ਸ਼ੋਪਿੰਗ ਕੰਪਲੈਕਸ ਵਿੱਚ ਜਾਂਦੇ ਹਾਂ, ਸਟੋਰਾਂ ਵਿੱਚ ਜਾਂਦੇ ਹਾਂ, ਹੋਰ ਥਾਵਾਂ 'ਤੇ ਜਾਂਦੇ ਹਾਂ। ਇਸ ਮੁਲਕ ਵਿੱਚ ਚੀਨੀਆਂ ਦੇ ਬੱਚੇ ਵੇਖੋ, ਉਹ ਸਕੂਲ 'ਚ ਪਿਓਰ ਇੰਗਲਿਸ਼ ਬੋਲਦੇ ਆ ਕਿਉਂਕਿ ਉੱਥੇ ਇੰਗਲਿਸ਼ 'ਚ ਪੜ੍ਹਾਈ ਜਾਂਦੀ, ਪਰ ਘਰ ਜਾ ਕੇ ਉਹ ਚਾਈਨੀਜ਼ ਬੋਲਦੇ ਆ। ਜਪਾਨੀਆਂ ਦੇ ਬੱਚੇ ਇਹਨਾਂ ਅਦਾਰਿਆਂ 'ਚ ਪੜ੍ਹਦੇ ਆ, ਸਾਡੇ ਬੱਚੇ ਵੀ ਪੜ੍ਹਦੇ ਆ, ਉਹ ਸਕੂਲ 'ਚ ਇੰਗਲਿਸ਼ ਬੋਲਦੇ ਆ ਤੇ ਆਪਣੇ ਘਰ ਜਾ ਕੇ ਜੈਪਨੀਜ਼ ਬੋਲਦੇ ਆ। ਯਹੂਦੀਆਂ ਦੇ ਬੱਚੇ ਪੜ੍ਹਦੇ ਆ, ਸਕੂਲ ਦੇ ਵਿੱਚ ਇੰਗਲਿਸ਼ ਬੋਲਦੇ ਆ, ਘਰ ਜਾ ਕੇ ਹੀਬਰੂ ਭਾਸ਼ਾ 'ਚ ਗੱਲ ਕਰਦੇ ਆ ਜਦੋਂ ਆਪਸ 'ਚ ਬਹਿੰਦੇ। ਮੁਸਲਮਾਨਾਂ ਦੇ ਬੱਚੇ ਪੜ੍ਹਦੇ ਆ, ਉੱਥੇ ਇੰਗਲਿਸ਼ ਬੋਲਦੇ ਆ,
ਘਰ ਜਾ ਕੇ ਉਰਦੂ ਬੋਲਦੇ ਆ, ਸਾਡੇ ਬੱਚੇ ਸਕੂਲ 'ਚ ਇੰਗਲਿਸ਼ ਬੋਲਦੇ ਆ, ਘਰ ਆਣ ਕੇ

0: ਇੰਗਲਿਸ਼ ਬੋਲਦੇ ਆ, ਅੱਛਾ ਇਹ ਨਹੀਂ ਪੰਜਾਬੀ ਬੋਲਦੇ ਬਾਕੀ ਸਾਰੇ। ਉਹ ਕਹਿੰਦੇ ਸਕੂਲ 'ਚ ਇੰਗਲਿਸ਼ ਬੋਲਣੀ ਸਾਡੀ ਮੁਸ਼ਕਲ ਆ ਕਿਉਂਕਿ ਸਾਡੀ ਲੈਂਗੁਏਜ ਟੀਚਰ ਨੂੰ ਨਹੀਂ ਆਉਂਦੀ, ਪਰ ਜਦੋਂ ਅਸੀਂ ਆਪਸੀ ਬੈਠੇ ਹਾਂ, ਮਾਂ ਬੈਠੀ ਆ, ਪਿਓ ਬੈਠਾ, ਭੈਣ ਭਰਾ ਬੈਠੇ, ਰਿਸ਼ਤੇਦਾਰ ਬੈਠੇ ਆ, ਫਿਰ ਅਸੀਂ ਆਪਣੀ ਬੋਲੀ 'ਚ ਗੱਲ ਕਰਨੀ। ਜੇ ਅਸੀਂ ਆਪਣੀ ਬੋਲੀ 'ਚ ਗੱਲ ਕਰਨੀ ਬੰਦ ਕਰਤੀ, ਇਹਨੇ ਖਤਮ ਹੋ ਜਾਣਾ। ਜੇ ਸਾਡੀ ਬੋਲੀ ਖਤਮ ਹੋ ਗਈ, ਅਸੀਂ ਆਪਣੇ ਲਿਟਰੇਚਰ ਨੂੰ, ਆਪਣੇ ਧਰਮ ਗ੍ਰੰਥ ਨੂੰ ਕਿੱਦਾਂ ਪੜ੍ਹਾਂਗੇ? ਫਿਰ ਸਾਡਾ ਧਰਮ ਗ੍ਰੰਥ ਵੀ ਖਤਮ ਹੋ ਜਾਣਾ। ਇੱਦਾਂ ਹੁਣ ਠੀਕ ਆ, ਇੰਗਲਿਸ਼ ਬੋਲੋ, ਵਧੀਆ ਗੱਲ ਆ। ਮੈਂ ਕਹਿੰਦਾ ਦੁਨੀਆਂ ਦੀਆਂ ਤਮਾਮ ਭਾਸ਼ਾਵਾਂ ਸਿੱਖੋ, ਚੰਗੀ ਗੱਲ, ਹਰ ਭਾਸ਼ਾ ਬੰਦੇ ਨੂੰ ਆਉਣੀ ਚਾਹੀਦੀ, ਕੀ ਪਤਾ ਕਿਹਦੀ ਲੋੜ ਪੈ ਜਾਣੀ, ਪਰ ਗੁਰਬਾਣੀ ਦਾ ਪਾਠ ਕਰਨ ਦਾ ਸਵਾਦ ਤੁਹਾਨੂੰ ਪੰਜਾਬੀ 'ਚ ਹੀ ਆਉਣਾ। ਇਹ ਹੋਰ ਕਿਸੇ ਪਾਸੇ ਤੁਸੀਂ ਟਰਾਂਸਲੇਟ ਕਰ ਸਕਦੇ ਹੋ, ਪਰ ਜਿਹੜਾ ਸਵਾਦ ਗੁਰਬਾਣੀ ਦੀਆਂ ਉਦਾਹਰਣਾਂ ਦਾ, ਵਨਗੀਆਂ ਦਾ, ਮੈਟਾਫੋਰ ਦਾ, ਅਲੰਕਾਰ ਦਾ, ਪੰਜਾਬੀ 'ਚ ਆ, ਗੁਰਮੁਖੀ 'ਚ ਆ, ਉਹਦਾ ਸਵਾਦ ਤਾਂ ਹੀ ਹੋਣਾ। ਤੋ ਮੈਂ ਜਿਹੜੀ ਗੱਲ ਕਰਨ ਡਿਆ ਸੀ, ਅਸ਼ੋਕ ਸਮਰਾਟ ਮਹਾਤਮਾ ਬੁੱਧ ਦਾ ਬੋਧੀ ਭਿਕਸ਼ੂ ਬਣਿਆ, ਔਰ ਇਹ ਪਹਿਲਾ ਬਾਦਸ਼ਾਹ ਸੀ, ਪਹਿਲਾ ਬੰਦਾ ਸੀ ਜਿਹਨੇ ਆਪਣੀ ਸੰਤਾਨ ਨੂੰ ਵੀ ਬੋਧੀ ਭਿਕਸ਼ੂ ਬਣਾਇਆ। ਪਰ ਉਹਦਾ ਰਾਜ ਪਤਾ ਕਿਵੇਂ ਖਤਮ ਹੋਇਆ? ਉਹਨੇ ਤਲਵਾਰ ਚੁੱਕੀ ਤੇ ਬ੍ਰਾਹਮਣੀ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਆਖਿਆ, ਜੇ ਤੂੰ ਬੋਧੀ ਭਿਕਸ਼ੂ ਹੈ ਤੇ ਆਪਣਾ ਤਲਵਾਰ, ਆਪਣੀ ਤਲਵਾਰ ਸੁੱਟ, ਕੰਨਾਂ 'ਚ ਨੱਤੀਆਂ ਪਾ, ਚੋਲਾ ਪਾ ਤੇ ਜੰਗਲ 'ਚ ਵਗ ਜਾ, ਕਿਉਂਕਿ ਜਿਹੜੇ ਰੱਬ ਨੂੰ ਤੂੰ ਮੰਨਦਾ ਤੇਰਾ ਭਗਵਾਨ ਗੌਤਮ ਬੁੱਧ ਤੇ ਅਹਿੰਸਾ ਪਰਮੋ ਧਰਮ ਦਾ ਪੁਜਾਰੀ ਹੈ। ਉਹ ਆਖਰੀ ਦਿਨ ਸੀ ਜਿੱਦਣ ਅਸ਼ੋਕ ਨੇ ਤਲਵਾਰ ਸੁੱਟੀ ਤੇ ਹਮੇਸ਼ਾ ਵਾਸਤੇ ਬੁੱਧ ਧਰਮ ਭਾਰਤ ਵਿੱਚੋਂ ਖਤਮ ਹੋ ਗਿਆ। ਸ਼ਰਾਰਤਾਂ ਏਦਾਂ ਦੀਆਂ। ਹੁਣ ਗੁਰਬਾਣੀ ਵਾਲੇ ਪਾਸੇ ਉਹ ਬਾਬੇ ਨੇ ਆਖਿਆ, ਨਹੀਂ ਆਹ ਹਿੰਸਾ ਨਹੀਂ ਹੈਗੀ, ਇਹ ਹਿੰਸਾ ਤੇ ਬਹੁਤ ਬਾਅਦ ਵਿੱਚ ਹੁੰਦੀ ਹੈ। ਹਿੰਸਾ ਸ਼ੁਰੂ ਹੁੰਦੀ ਆ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਹਿੰਸਾ ਤੇ ਮਨ ਤੋਂ ਸ਼ੁਰੂ ਹੁੰਦੀ ਹੈ। ਜਿਨ੍ਹਾਂ ਦੇ ਅੰਦਰ ਹਿੰਸਾ ਸੀ ਨਾ, ਉਹਨਾਂ ਨੇ ਫਿਰ ਅਗਲੀ ਹਿੰਸਾ ਕਲਮ ਦੇ ਨਾਲ ਕਰਨੀ ਸ਼ੁਰੂ ਕੀਤੀ। ਗੁਰੂਆਂ ਦੇ ਬਾਰੇ ਕਿੰਨਾ ਨਾਪ ਸ਼ਨਾਪ ਲਿਖਿਆ ਲੋਕਾਂ ਨੇ, ਜ਼ੁਬਾਨ ਦੇ ਵਿੱਚੋਂ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ ਵਰਗੇ ਸ਼ਬਦ ਵਰਤੇ ਉਹਨਾਂ ਨੇ। ਇਹ ਹਿੰਸਾ ਤੇ ਬਹੁਤ ਬਾਅਦ ਵਿੱਚ ਹੋਈ, ਜਦੋਂ ਜ਼ੋਰ ਨਾ ਚੱਲਿਆ ਤੇ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਇਹ ਗੱਲਾਂ ਤੇ ਬਾਅਦ ਵਿੱਚ ਹੋਈਆਂ, ਇਹ ਤੋਂ ਪਹਿਲਾਂ ਕਿੰਨੇ ਤਾਣ ਲਾਏ ਉਹਨਾਂ ਨੇ, ਉਹ ਵੇਖੋ ਜਰਾ। ਅੰਦਰ ਦੀ ਹਿੰਸਾ, ਜਿਹਦੇ ਅੰਦਰ ਅੱਗ ਬਲਦੀ ਹੋਏਗੀ, ਉਹ ਬਾਹਰ ਲਾਜ਼ਮੀ ਘਰਾਂ ਨੂੰ ਅੱਗ ਲਾਏਗਾ। ਜਿਹਦੇ ਅੰਦਰ ਚੋਰ ਬੈਠਾ ਹੋਏਗਾ, ਉਹ ਬਾਹਰ ਚੋਰੀਆਂ ਕਰੇਗਾ। ਅੰਦਰ ਹਿੰਸਾ ਹੋਏਗੀ ਤੇ ਬਾਹਰ ਭੜਕਾਏਗਾ। ਬਾਬੇ ਨੇ ਕਿਹਾ ਪਹਿਲੀ ਨਦੀ ਆ, ਹੰਸ ਹੇਤ ਮੋਹ ਦੀ ਨਦੀ, ਲੋਭ ਲਾਲਚ ਦੀ ਨਦੀ, ਕੋਪ ਕ੍ਰੋਧ ਦੀ ਨਦੀ, ਇਹ ਚਾਰ ਨਦੀਆਂ ਵਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹਜ਼ੂਰ ਨੇ ਕਿਹਾ ਭਵੇਂ ਦੱਜੇ ਜਿਹੜੇ ਇਹਨਾਂ ਨਦੀਆਂ 'ਚ ਡਿੱਗਦੇ ਆ, ਉਹ ਡੈਫੀਨੇਟਲੀ ਸੜਨਗੇ, ਕੋਈ ਬਚਾ ਨਹੀਂ ਸਕਦਾ। ਤਰੀਏ ਕਰਮੀ ਲੱਗ ਬਚੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਗਿਆ, ਹੋਰ ਕੋਈ ਨਹੀਂ ਬਚ ਸਕਦਾ। ਇਸ ਕਰਕੇ ਮਹਾਰਾਜ ਬੇਨਤੀ ਕਰਦੇ ਆ, ਥਲ ਤਾਪੈ ਸਰਭਾਰ, ਮਹਾਰਾਜ ਮੇਰੀ ਹਿਰਦੇ ਦੀ ਧਰਤੀ ਸੜ ਰਹੀ ਆ, ਸਾਹ ਤਨ ਬਿਨੋ ਕਰੇ, ਮੈਂ ਅਰਦਾਸ ਕਰਦਾ ਮੈਨੂੰ ਬਚਾਓ, ਮੇਰਾ ਭਲਾ ਕਰੋ, ਨਹੀਂ ਤੇ ਮੈਂ ਸੜ ਕੇ ਸਵਾਹ ਹੋ ਜਾਣਾ। ਇਸ ਅੱਗ ਨੇ ਬੜੇ ਲੋਕਾਂ ਨੂੰ ਸਾੜਿਆ। ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਪੜੋ, ਬਾਬਾ ਜੀ ਕਹਿੰਦੇ ਆਵ ਮੋਹਿ ਜਲਤ, ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ, ਮਨ ਮਾਰਨ ਕਾਰਨ ਬਨ ਜਾਈਏ, ਸੋ ਜਲ ਬਿਨ ਭਗਵੰਤ ਨਾ ਪਾਈਏ, ਜੇ ਪਾਵਕ ਇਸ ਅੱਗ ਨੇ, ਈਰਖਾ ਦੀ ਅੱਗ ਨੇ, ਸੁਰ ਨਰ ਹੈ ਜਾਰੇ, ਇਹਨੇ ਦੇਵਤੇ ਵੀ ਸਾੜ ਸੁੱਟੇ। ਹੁਣ ਪੁੱਛੋ ਵੀ ਦੇਵਤੇ ਕਿੱਦਾਂ ਸਾੜਦੇ ਆ? ਆਪਾਂ ਉਹਨਾਂ ਦਾ ਇਤਿਹਾਸ ਪੜ੍ਹ ਲੈਂਦੇ ਹਾਂ ਜੋ ਪੁਰਾਣਾਂ ਦੇ ਵਿੱਚ ਲਿਖਿਆ ਆ। ਪੁਰਾਣਾਂ ਦੇ ਵਿੱਚ ਲਿਖਿਆ ਵੀ ਰਾਵਣ ਦਾ ਭਰਾ ਕੁੰਭਕਰਨ ਤਪੱਸਿਆ ਕਰ ਰਿਹਾ। ਇਹ ਤੁਸੀਂ ਵੇਖੋ, ਬਾਬਾ ਜੀ ਨੇ, ਕਬੀਰ ਸਾਹਿਬ ਨੇ ਹਵਾਲੇ ਵੀ ਉਹਨਾਂ ਦੇ ਧਰਮ ਗ੍ਰੰਥਾਂ ਦਿੱਤੇ ਆ, ਆਪਣੇ ਕੋਲੋਂ ਨਹੀਂ। ਕੁੰਭਕਰਨ ਤਪੱਸਿਆ ਕਰ ਰਿਹਾ ਬ੍ਰਹਮਾ ਦੀ, ਬ੍ਰਹਮਾ ਨੂੰ ਰਝਾਉਣਾ ਚਾਹੁੰਦਾ ਉਹ। ਜਦੋਂ ਤਪੱਸਿਆ ਕਰ ਰਿਹਾ, ਉਹਦੀ ਤਪੱਸਿਆ ਜਿਹੜੀ ਆ, ਉਹ ਬਿਲਕੁਲ ਪ੍ਰੋਸੈਸ ਖਤਮ ਹੋਣ ਵਾਲਾ, ਮੁਕੰਮਲ ਹੋਣ ਵਾਲਾ, ਤੇ ਇੰਦਰ ਦੇਵਤਾ ਜਿਹੜਾ ਆ, ਦੇਵਤਿਆਂ ਦਾ ਰਾਜਾ ਇੰਦਰ ਦੇਵਤਾ, ਉਹਦਾ ਸਿੰਘਾਸਨ ਡੋਲ ਪਿਆ। ਉਹਨਾਂ ਦੇ ਪੁਰਾਣਾਂ 'ਚ ਲਿਖਿਆ, ਕਬੀਰ ਜੀ ਕਹਿੰਦੇ, ਮੈਂ ਨਹੀਂ ਕਹਿੰਦਾ, ਉਹਨਾਂ ਦੇ ਪੁਰਾਣਾਂ 'ਚ ਲਿਖਿਆ, ਜਦੋਂ ਇੰਦਰ ਦਾ ਸਿੰਘਾਸਨ ਡੋਲਣਾ ਸ਼ੁਰੂ ਹੋਇਆ ਤੇ ਇੰਦਰ ਆਪਣੇ ਸੇਵਾਦਾਰਾਂ ਨੂੰ ਪੁੱਛਦਾ ਆ ਕੀ ਹੋ ਰਿਹਾ ਮਾਤ ਲੋਕ ਦੇ ਉੱਤੇ, ਉਹ ਕਹਿਣ ਲੱਗੇ ਜੀ ਕੁੰਭਕਰਨ ਭਗਤੀ ਕਰ ਰਿਹਾ। ਜੇ ਉਹਦੀ ਭਗਤੀ ਮੁਕੰਮਲ ਹੋ ਗਈ ਤੇ ਅਗਲਾ ਦੇਵਤਿਆਂ ਦਾ ਰਾਜਾ ਕੁੰਭਕਰਨ ਹੋਏਗਾ, ਤੁਹਾਡੀ ਚੇਅਰ ਖਤਮ ਹੋ ਜਾਣੀ ਹੈ, ਤੁਹਾਡਾ ਕਾਰਜਕਾਲ ਖਤਮ ਹੋ ਜਾਣਾ। ਜਿਵੇਂ MP ਨਹੀਂ ਬਦਲਦੇ, MP MLA 5 ਸਾਲ ਵਾਸਤੇ ਬਣਿਆ, ਖਤਮ ਹੋ ਜਾਣਾ। ਕਹਿਣ ਲੱਗਾ ਤੁਹਾਡੇ ਉੱਥੋਂ ਕੁਰਸੀ ਚਲੇ ਜਾਣੀ ਆ, ਅਗਲਾ ਦੇਵਤਿਆਂ ਦਾ ਰਾਜਾ ਕੁੰਭਕਰਨ ਹੋਊਗਾ। ਕਹਿੰਦਾ ਫਿਰ ਆਪਾਂ ਨੂੰ ਕੁਛ ਕਰਨਾ ਚਾਹੀਦਾ। ਕਹਿਣ ਲੱਗੇ ਜੀ ਬਿਲਕੁਲ, ਜੇ ਕੁਰਸੀ ਬਚਾਉਣੀ ਆ ਤੇ ਕੁਝ ਕਰਨਾ। ਜਿਵੇਂ ਰਾਜਨੀਤਿਕ ਬੰਦੇ ਆਪਣੀ ਕੁਰਸੀ ਬਚਾਉਣ ਲਈ ਦੂਜਿਆਂ ਤੇ ਐਲੀਗੇਸ਼ਨ ਲਾਉਂਦੇ ਆ, ਇਲਜ਼ਾਮ ਲਾਉਂਦੇ ਆ, ਘਰਾਂ ਦੇ ਵਿੱਚ ਨਸ਼ਾ ਰੱਖ ਕੇ ED ਦੀ ਰੇਡ ਪਵਾ ਦਿੰਦੇ ਆ, ਪੈਸੇ ਰੱਖ ਕੇ ਰੇਡਾਂ ਪਵਾ ਦਿੰਦੇ ਆ, CID ਨੂੰ ਕਹਿ ਦਿੰਦੇ ਆ। ਕਹਿਣ ਲੱਗਾ ਕੀ ਕਰਨਾ ਚਾਹੀਦਾ? ਕਹਿਣ ਲੱਗੇ ਆਪਾਂ ਨੂੰ ਇਹਨੂੰ ਡਲਾਉਣਾ ਚਾਹੀਦਾ, ਇਹਦੀ ਭਗਤੀ 'ਚ ਵਿਘਨ ਪਾਉਣਾ ਚਾਹੀਦਾ। ਚਾਹੀਦਾ ਤਾਂ ਸੀ ਵੀ ਮੈਂ ਦੇਵਤਿਆਂ ਦਾ ਰਾਜਾ ਵਾਂ, ਦੇਵਤਿਆਂ ਦੀ ਇੱਕ ਵੱਖਰੀ ਪਰਸਨੈਲਿਟੀ ਆਮ ਬੰਦਿਆਂ ਦੇ ਨਾਲੋਂ, ਉਹਨਾਂ ਦੀ ਇਮੇਜ ਆ, ਸੋਹਣੀ ਰੈਪੂਟੇਸ਼ਨ ਆ, ਮੈਂ ਸਰੂਪਾ ਲੈ ਕੇ ਜਾਵਾਂ, ਫੁੱਲਾਂ ਦਾ ਹਾਰ ਲੈ ਕੇ ਜਾਵਾਂ, ਵੀ ਕੁੰਭਕਰਨ ਜੀ ਬੜਾ ਵਧੀਆ ਕੰਮ ਕਰਨ ਡਿਆ ਜੀ। ਪਰ ਨਹੀਂ, ਵਿਘਨ ਪਾਉਣ ਵਾਸਤੇ ਗਏ, ਮਨ ਨੂੰ ਮੋਹਣ ਵਾਲੀਆਂ ਸੋਹਣੀਆਂ ਔਰਤਾਂ ਭੇਜੀਆਂ ਤਾਂ ਕਿ ਕੁੰਭਕਰਨ ਡੋਲ ਜਾਏ, ਨਹੀਂ ਡੋਲਿਆ। ਹੋਰ ਕਈ ਯਤਨ ਕੀਤੇ, ਡੋਲ ਜਾਏ, ਨਹੀਂ ਡੋਲਿਆ। ਅਖੀਰ ਉਹ ਮਾਤਾ ਸਰਸਵਤੀ ਕੋਲ ਚਲੇ ਗਏ, ਜਿਹਨੂੰ ਆਪਾਂ ਵਿਦਿਆ ਦੀ ਦੇਵੀ ਕਹਿੰਦੇ ਹਾਂ, ਐਜੂਕੇਸ਼ਨ ਦੀ ਦੇਵੀ, ਧਰਮ ਦੀ ਦੇਵੀ ਸਰਸਵਤੀ। ਕਹਿਣ ਲੱਗੇ ਮਾਤਾ ਇੱਕ ਬੇਨਤੀ ਆ, ਦੱਸੋ ਬੱਚੋ ਕੀ ਗੱਲ ਆ? ਕਹਿਣ ਲੱਗਾ ਜੀ ਕੁੰਭਕਰਨ ਭਗਤੀ ਕਰ ਰਿਹਾ, ਜੇ ਉਹਦੀ ਭਗਤੀ ਮੁਕੰਮਲ ਹੋ ਗਈ ਤੇ ਉਹਨੇ ਮੇਰਾ ਸਵਰਗ ਲੋਕ ਦਾ ਰਾਜ, ਮੇਰੀ ਜਿਹੜੀ ਕੁਰਸੀ ਆ ਉਹ ਮੱਲ ਲੈਣੀ ਆ, ਮੇਰਾ ਸਿੰਘਾਸਨ ਮੱਲ ਲੈਣਾ, ਤੇ ਮੈਨੂੰ, ਮੈਂ ਸੜਕ ਤੇ ਆ ਜਾਣਾ। ਜੇ ਤੁਸੀਂ ਥੋੜੀ ਜਿਹੀ ਮਿਹਰਬਾਨੀ ਕਰੋ, ਸਾਡਾ ਸਾਥ ਦਿਓ ਤੇ ਆਪਾਂ ਰਲ ਕੇ ਇਹ ਕੰਮ ਕਰ ਸਕਦੇ ਹਾਂ। ਕਹਿੰਦੀ ਕਰਨਾ ਕੀ ਆ? ਕਹਿੰਦਾ ਜਦੋਂ ਉਹਦੀ ਮੁਕੰਮਲ ਤਪੱਸਿਆ ਹੋ ਗਈ, ਬ੍ਰਹਮਾ ਜੀ ਨੇ ਪ੍ਰਗਟ ਹੋਣਾ ਵਾ, ਜਦੋਂ ਬ੍ਰਹਮਾ ਜੀ ਦੇ ਸਾਹਮਣੇ ਖੜਾ ਹੋ ਕੇ ਵਰਦਾਨ ਮੰਗਣ ਲੱਗੂਗਾ, ਉਹਨੇ ਇਹੀ ਕਹਿਣਾ ਵੀ ਮੈਨੂੰ ਇੰਦਰਾਸਨ ਚਾਹੀਦਾ, ਤੇ ਦੇਵੀ ਸਰਸਵਤੀ ਤੁਹਾਡੇ ਚਰਨਾਂ 'ਚ ਬੇਨਤੀ ਆ, ਤੁਸੀਂ ਉਸ ਵੇਲੇ ਕੁੰਭਕਰਨ ਦੀ ਜ਼ੁਬਾਨ 'ਤੇ ਬਹਿ ਜਾਣਾ ਤੇ ਉਹਦੇ ਮੂੰਹ ਵਿੱਚੋਂ ਇੰਦਰਾਸਨ ਦੀ ਥਾਂ 'ਤੇ ਨਿੰਦਰਾਸਨ ਕਵਾ ਦੇਣਾ ਤਾਂ ਕਿ ਉਹ ਸਾਰੀ ਉਮਰ ਸੁੱਤੇ ਰਹੇ। ਇੰਨੀ ਗੱਲ ਆ ਬਸ, ਇੰਦਰਾਸਨ ਨਾ ਕਵੇ, ਨਿੰਦਰਾਸਨ ਕਵੇ, ਇੱਕ ਅੱਖਰ ਦਾ ਫਰਕ ਆ, ਈੜੀ ਦੀ ਜਗ੍ਹਾ 'ਤੇ ਨੰਨਾ ਲਾ ਦੇਣਾ ਬਸ, ਅਤੇ ਆਪਣਾ ਆਪਣਾ ਆਪਣਾ ਸਿੰਘਾਸਨ ਬਚਣਾ, ਆਪਣੀ ਕੁਰਸੀ ਬਚਣੀ। ਏਦਾਂ ਹੀ ਹੋਇਆ। ਤੁਸੀਂ ਰਮਾਇਣ ਪੜ੍ਹੋ, ਤੁਸੀਂ ਵਾਲਮੀਕ ਦੀ, ਤੁਲਸੀਦਾਸ ਦੀ ਲਿਖੀ ਰਮਾਇਣ ਪੜ੍ਹੋ, ਐਗਜੈਕਟਲੀ ਵਰਡ ਟੂ ਵਰਡ ਵਿੱਚ ਇੱਦਾਂ ਲਿਖਿਆ ਆ, ਜਦੋਂ ਹੀ ਕੁੰਭਕਰਨ ਵਰ ਮੰਗਣ ਲੱਗਾ, ਦੇਵੀ ਸਰਸਵਤੀ ਆਣ ਕੇ ਜ਼ੁਬਾਨ 'ਤੇ ਬੈਠੀ, ਜ਼ੁਬਾਨ ਨੂੰ ਵਲ ਪੈ ਗਿਆ, ਉਹਦੇ ਮੂੰਹ 'ਚੋਂ ਨਿਕਲ ਗਿਆ, ਹੇ ਬ੍ਰਹਮ ਦੇਵ ਮੈਨੂੰ ਨਿੰਦਰਾਸਨ ਚਾਹੀਦਾ। ਉਹਨੇ ਤਥਾਸਤੂ ਆਖਿਆ, ਆਓ ਲੈ ਕੁੰਭਕਰਨ ਨੂੰ ਸੁੱਤੇ ਜਾ ਕੇ। ਏਦਾਂ ਇਹ ਕੀ ਆ? ਬਾਬੇ ਕਬੀਰ ਨੇ ਆਖਿਆ, ਜੇ ਪਾਵਕ ਇਸ ਈਰਖਾ ਦੀ ਅੱਗ ਨੇ, ਸੁਰ ਨਰ ਹੈ ਜਾਰੇ। ਇਹਨੇ ਸਾੜਤੇ ਆ, ਇੰਦਰ ਵਰਗੇ ਦੇਵਤੇ ਸੜ ਗਏ। ਅੱਛਾ ਬਾਬਾ ਜੀ, ਫਿਰ ਮੈਂ ਬਚ ਸਕਦਾ? ਜੇ ਦੇਵਤੇ ਨੇ ਬਚੇ, ਮੈਂ ਕਿੱਦਾਂ ਬਚੂੰਗਾ? ਬਾਬਾ ਜੀ ਕਹਿੰਦੇ, ਰਾਮ ਉਦਕ ਜਨ ਜਲਤ ਉਭਾਰੇ, ਪਰ ਜਿਹੜਾ ਗੁਰੂ ਦੀ ਸ਼ਰਨ ਆ ਜਾਂਦਾ ਉਹ ਬਚ ਜਾਂਦਾ। ਮਹਾਰਾਜ ਉਹ ਕਿੱਦਾਂ ਬਚ ਜਾਂਦਾ? ਕਹਿੰਦੇ ਇੱਧਰ ਵੇਖ ਲਓ ਆਣ ਕੇ, ਤੁਹਾਨੂੰ ਦੂਜਾ ਪਾਸਾ ਵਿਖਾ ਦਿੰਦੇ ਆ। ਗੁਰੂ ਨਾਨਕ ਮਹਾਰਾਜ ਦੀ ਸ਼ਰਨ ਵਿੱਚ ਆਏ ਭਾਈ ਲਹਿਣਾ ਜੀ 28 ਸਾਲ ਦੀ ਉਮਰ 'ਚ 7 ਸਾਲ ਸੇਵਾ ਕੀਤੀ। ਗਾਹੇ ਬਗਾਹੇ ਘਰ ਦਾ ਕੰਮ ਪੈਂਦਾ, ਭਾਈ ਲਹਿਣਾ ਜੀ ਆਪਣੇ ਘਰ ਜਾਂਦੇ ਆ ਤੇ ਇਲਾਕੇ ਦੇ ਲੋਕ ਪੁੱਛਦੇ ਆ, ਉਹ ਲਹਿਣਿਆ ਤੇਰੇ ਦੋ ਧੀਆਂ ਵਾ, ਤੇਰੇ ਦੋ ਪੋਤੇ ਆ, ਤੂੰ ਸਫਲ ਬਿਜ਼ਨਸਮੈਨ ਆ, ਧਰਮ ਦੇ ਖੇਤਰ 'ਚ ਤੇਰਾ ਬੋਲਬਾਲਾ ਵਾ, ਸਮਾਜ ਵਿੱਚ ਤੇਰੀ ਬਹੁਤ ਵੱਡਾ ਨਾਮ, ਬੜੀ ਵੱਡੀ ਪਛਾਣ ਆ, ਉਹ ਹੁਣ ਤੈਨੂੰ ਕੀ ਚਾਹੀਦਾ? ਤੇ ਲਹਿਣਾ ਕਹਿੰਦਾ, ਹੁਣ ਮੈਂ ਨਾਨਕ ਬਣਨਾ ਚਾਹੁੰਦਾ, ਹੁਣ ਮੈਂ ਨਾਨਕ ਬਣਨਾ ਚਾਹੁੰਦਾ। ਬੜੀ ਚੰਗੀ ਗੱਲ ਆ, ਸਾਰੇ ਕਹਿਣਗੇ, ਜੇ ਮੈਨੂੰ ਕੋਈ ਮੌਕਾ ਦੇਵੇ ਤੇ ਮੈਂ ਵੀ ਕਹੂੰਗਾ ਮੈਂ ਨਾਨਕ ਬਣਨਾ ਚਾਹੁੰਦਾ। ਇਹ ਤੇ ਹੁਣ ਇੰਦਰ ਵਾਂਗੂ ਅਗਲੇ ਦੇ ਮਨ 'ਚ ਆ ਨਾ, ਵੀ ਅਗਲਾ ਬਣ ਵੀ ਦਿੰਦਾ ਕਿ ਨਹੀਂ ਬਣ ਦਿੰਦਾ। ਗੁਰੂ ਨਾਨਕ ਮਹਾਰਾਜ ਨੂੰ ਪਤਾ ਲੱਗਾ ਵੀ ਲੈਣਾ ਆਇਆ। ਬਾਬੇ ਨੇ ਆਖਿਆ, ਲੈਣ ਆ, ਜੇ ਤੂੰ ਲੈਣ ਲਈ ਤਿਆਰ ਆ ਤੇ ਮੈਂ ਛੱਡਣ ਲਈ ਤਿਆਰ ਹਾਂ। ਹਜ਼ੂਰ ਮਹਾਰਾਜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 7 ਸਾਲਾਂ ਦੀ ਘਾਲਣਾ ਕਮਾਈ ਨੂੰ ਵੇਖਦੇ ਹੋਇਆ ਮਹਾਰਾਜ ਆਪਣੇ ਸਿੰਘਾਸਨ ਤੋਂ ਉੱਠੇ, ਇੰਦਰ ਵਾਂਗੂ ਨਹੀਂ, ਖਲਲ ਪਾਉਣ ਲਈ ਨਹੀਂ, ਈਰਖਾ ਬਸ ਇਹ ਨਹੀਂ ਵੀ ਜੇ ਲਹਿਣੇ ਦੀ ਭਗਤੀ ਤਪੱਸਿਆ ਪੂਰੀ ਹੋ ਗਈ ਤੇ ਇਹਨੇ ਮੇਰੀ ਗੱਦੀ ਮੰਨ ਲੈਣੀ ਆ। ਮਹਾਰਾਜ ਆਪ ਉੱਠੇ, ਆਪਣੀ ਮਰਜ਼ੀ ਨਾਲ ਉੱਠੇ। ਆਖਿਆ, ਲਹਿਣਾ ਜੀ, ਅੱਜ ਤੋਂ ਤੁਸੀਂ ਇਸ ਸਿੰਘਾਸਨ ਤੇ ਬਹੋ, ਅੱਜ ਤੋਂ ਤੁਸੀਂ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ ਵਾਂ। ਤੇ ਸਿੱਖਾਂ ਨੇ ਰਾਮਕਲੀ ਦੀ ਤੀਜੀ ਵਾਰ 'ਚ ਪਤਾ ਕੀ ਆਖਿਆ? ਉਹਨਾਂ ਆਖਿਆ, ਗੁਰ ਚੇਲੇ ਰਹਿਰਾਸ ਕੀ, ਗੁਰ ਦੇ ਰਾਰੇ ਨੂੰ ਸਿਹਾਰੀ ਆ। ਇਹਦਾ ਮਤਲਬ ਗੁਰੂ ਨੇ ਆਪਣੇ ਚੇਲੇ ਲਹਿਣੇ ਨੂੰ ਨਮਸਕਾਰ ਕੀਤੀ। ਇੱਕ ਬੰਨੇ ਉਹ ਵਾ ਜਿਹੜੇ ਵਿਘਨ ਪਾ ਰਹੇ ਆ ਵੀ ਮੇਰਾ ਸਿੰਘਾਸਨ ਨਾ ਮੱਲਿਆ ਜਾਏ, ਇੱਕ ਬੰਨੇ ਗੁਰੂ ਨਾਨਕ ਆ, ਉਹ ਕਹਿੰਦੇ ਜੇ ਤੂੰ ਗੁਰੂ ਨਾਨਕ ਬਣਨਾ ਚਾਹੁੰਦਾ ਤੇ ਮੈਂ ਤੈਨੂੰ ਬਣਾ ਕੇ ਦਮ ਲੈਣਾ। ਛੱਡਤੀ ਥਾਂ ਮਹਾਰਾਜ ਨੇ ਆਪਣੀ, ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮ ਦੇ। ਸਲਾਮਤ ਸ਼ਬਦ ਦਾ ਅਰਥ ਡਾਕਟਰ ਸਾਹਿਬ ਸਿੰਘ ਨੇ ਕੀਤਾ ਪੂਰੇ ਹੋਸ਼ੋ ਹਵਾਸ ਵਿੱਚ। ਇਹਨੇ ਵੀ ਮਹਾਰਾਜ ਬਜ਼ੁਰਗ ਹੋ ਗਏ ਸੀ, ਬਿਰਧ ਹੋ ਗਏ ਸੀ, ਪਤਾ ਨਹੀਂ ਲੱਗ ਰਿਹਾ ਸੀ, ਪੂਰੇ ਹੋਸ਼ੋ ਹਵਾਸ ਵਿੱਚ ਨਾਨਕ ਸਲਾਮਤ ਥੀਮ ਦੇ ਸ਼ਾਹ ਟਿੱਕਾ ਦੇ ਦੋਸ ਜੀਵਨ ਦੇ, ਆਪਣੇ ਜਿਉਂਦਿਆਂ ਜਾਗਦਿਆਂ। ਇਹ ਨਹੀਂ ਵੀ ਮਹਾਰਾਜ ਚਲੇ ਗਏ ਬਾਅਦ ਵਿੱਚ ਧੱਕੇ ਨਾ ਬਣ ਗਿਆ, ਨਹੀਂ, ਮਹਾਰਾਜ ਨੇ ਆਪਣੇ ਪੂਰੇ ਹੋਸ਼ੋ ਹਵਾਸ ਵਿੱਚ ਆਪਣੇ ਜਿਉਂਦਿਆਂ ਜਾਗਦਿਆਂ ਲਹਿਣੇ ਨੂੰ ਗੁਰੂ ਬਣਾਇਆ ਤੇ ਆਪ ਸੰਗਤ ਸਮੇਤ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਅੱਜ ਤੋਂ ਲਹਿਣੇ ਨੂੰ ਗੁਰੂ ਜਾਣਨਾ, ਜਿਹੜਾ ਵੀ ਮੇਰੇ ਤੇ ਲਹਿਣੇ ਦੇ ਵਿੱਚ ਭੇਦ ਸਮਝੇਗਾ ਉਹ ਸਿੱਖੀ ਸਿਧਾਂਤਾਂ ਤੋਂ ਅਣਜਾਣ ਹੈ। ਬਾਬਾ ਨਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀ ਜੇ ਮਾਹੇ, ਔਰ ਸਾਧ ਸੰਗਤ ਮੈਂ ਬਸਬੋ ਕਰੋ। ਆਇਆ ਗੁਰਬਾਣੀ, ਆਇਆ ਜੀਵਨ, ਆਇਆ ਕਿਰਦਾਰ, ਜਿੱਥੇ ਜਿੱਥੇ ਨਹੀਂ ਤੁਸੀਂ ਵੇਖੋ ਨਾ, ਤੁਸੀਂ ਵੇਖੋ ਸੰਸਥਾਵਾਂ ਵੇਖੋ, ਆਰਗੇਨਾਈਜੇਸ਼ਨ ਵੇਖੋ, ਚੈਰਿਟੀਆਂ ਵੇਖੋ, ਇੰਨੀ ਮਾੜੀ ਹਾਲਤ ਆ, ਬੰਦਾ ਜੀਂਦਿਆਂ ਜੀ ਛੱਡਣਾ ਨਹੀਂ ਚਾਹੁੰਦਾ। ਬੰਦਾ ਆਪਣੀ ਜੋਬ ਨਹੀਂ ਛੱਡਣੀ। ਮੈਂ ਇੱਦਾਂ ਕਹਿ ਸਕਦਾ ਵੇਖੋ ਜੀ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ, ਪਰ ਪਿਛਲੇ ਪਾਸੇ ਹਟਣਗੇ ਤੇ ਬੱਚੇ ਗਾਉਣਗੇ। ਹੁਣ ਮੈਂ ਇਹ ਕਹੀ ਜਾਂਦਾ ਵੀ ਨੌਜਵਾਨਾਂ ਨੂੰ ਗਾਂ, ਯੂਥ ਨੂੰ ਗਾਂ ਹੋਣਾ ਚਾਹੀਦਾ, ਪਰ ਮੈਂ ਆਪਣੀ ਥਾਂ ਨਹੀਂ ਛੱਡਦਾ। ਕਿੱਦਾਂ ਅਜੇ ਗਾਂ ਕੋਈ? ਗੁਰੂ ਨਾਨਕ ਨੇ ਆਖਿਆ ਨਹੀਂ। ਹੁਣ ਮਹਾਰਾਜ ਹਾਲਾਂਕਿ ਲਹਿਣਾ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਮਹਾਰਾਜ ਉੱਥੇ ਸਨ, ਪਰ ਮਹਾਰਾਜ ਨੇ ਆਖਿਆ ਨਹੀਂ ਅੱਜ ਤੋਂ ਲਹਿਣਾ ਗੁਰੂ। ਇਹ ਗੁਰੂ ਅੰਗਦ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ ਜਿਉਂਦਿਆਂ ਜਾਗਦਿਆਂ, ਉਮਰ ਵਿੱਚ ਵੱਡੇ ਸੀ ਤੀਜੇ ਪਾਤਸ਼ਾਹ, ਮਹਾਰਾਜ ਨੇ ਆਖਿਆ ਨਹੀਂ ਅੱਜ ਤੋਂ ਬਾਬਾ ਅਮਰਦਾਸ ਗੁਰੂ ਅਮਰਦਾਸ ਆ, ਮੈਂ ਸੇਵਕ ਆ। ਸਕੇ ਕੁੜਮ ਮੁੰਡੇ ਦਾ ਜਿਹੜਾ ਮੁੰਡੇ ਦਾ ਪਾਪ ਸੀ ਉਹਦੇ ਪੈਰੀਂ ਹੱਥ ਲਾ ਕੇ ਆਖਿਆ ਅੱਜ ਤੋਂ ਜਿਹੜੇ ਮੇਰੇ ਕੁੜਮ ਸਾਹਿਬ ਆ, ਬਾਬਾ ਅਮਰਦਾਸ ਜਿਹੜਾ ਆ ਇਹ ਗੁਰੂ ਆ, ਮੈਂ ਸੇਵਕ ਹੋ ਗਿਆ। ਕਿੰਨੀਆਂ ਪੀੜੀਆਂ ਗਣਨਾ ਜੀ, ਕਿੰਨਾ ਔਖਾ ਕੰਮ, ਪਰ ਮਹਾਰਾਜ ਨੇ ਕਰਕੇ ਵਿਖਾਇਆ। ਈਰਖਾ ਹਵਾਬੇ ਨੇ ਆਖਿਆ ਜੇ ਪਾਵਕ ਸੁਰ ਨਰ ਹੈ ਜਾ ਰਹੇ, ਇਹ ਸੱਗ ਨੇ ਦੇਵਤੇ ਸਾੜਤੇ, ਪਰ ਰਾਮ ਉਦਕ ਜਨ ਦਲ ਤੋਂ ਬਾਰੇ, ਪਰ ਜਿਹੜੇ ਰੱਬ ਦੇ ਬੰਦੇ ਆ ਉਹਨਾਂ ਦੇ ਅੰਦਰ ਰੰਚਕ ਮਾਤਰ ਈਰਖਾ ਨਹੀਂ ਹੈਗੀ, ਕਤੇ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਤੇ ਸ਼ੀਹ ਮਸੰਦ ਕੋਲੋਂ ਗੋਲੀ ਚਲਾਈ ਬਾਬਾ ਧੀਰਮਲ ਜੀ ਨੇ, ਮਹਾਰਾਜ ਨੇ ਭਾਈ ਮੱਖਣ ਸ਼ਾਹ ਨੂੰ ਆਖਿਆ ਮਸ਼ਕਾਂ ਖੋਲ ਦਿਓ, ਜਾਣ ਦਿਓ ਇਹਨਾਂ ਨੂੰ, ਕੋਈ ਗੱਲ ਨਹੀਂ ਮਹਾਰਾਜ, ਇਹ ਦੁਬਾਰਾ ਫਿਰ ਯਤਨ ਕਰਨਗੇ। ਮਹਾਰਾਜ ਨੇ ਆਖਿਆ ਨਹੀਂ ਹੁਣ ਨਹੀਂ ਕਰਦੇ, ਜਿੰਨਾ ਕੁ ਮੇਰਾ ਅਨੁਭਵ ਆ ਮੈਂ ਜਾਣਦਾ ਵੀ ਇਹ ਬੰਦੇ ਧੜਾ ਧਿਰ ਬਣਾਉਣੇ ਚਾਹੁੰਦੇ ਸੀ, ਆਪਾਂ ਬਸ ਧਿਰ ਨਹੀਂ ਬਣਨ ਦੇਣੀ। ਇਹਨੇ ਆਪਣੇ ਤੇ ਹਮਲਾ ਕੀਤਾ, ਜੇ ਆਪਾਂ ਬਦਲੇ ਚ ਇਹਨੂੰ ਸਜ਼ਾ ਦੇਵਾਂਗੇ ਤੇ ਲੋਕਾਂ ਚ ਮੈਸੇਜ ਇਹ ਜਾਣਾ ਵੀ ਗੁਰ ਪਰਿਵਾਰ ਦੇ ਦੋ ਸਾਹਿਬਜ਼ਾਦੇ ਗੁਰਤਾ ਗੱਦੀ ਨੂੰ ਲੈ ਕੇ ਤੇ ਲੜ ਪਏ ਆ, ਆਪਾਂ ਇਹ ਮੈਸੇਜ ਨਹੀਂ ਜਾਣ ਦੇਣਾ। ਜੇ ਇਹਨੇ ਹਮਲਾ ਕੀਤਾ ਆਪਾਂ ਵੀ ਕਰਤਾ, ਤੇ ਲੋਕਾਂ ਚ ਮੈਸੇਜ ਇਹ ਜਾਣਾ ਵੀ ਧੀਰਮਲ ਦਾ ਜ਼ੋਰ ਪਿਆ ਤੇ ਉਹਨੇ ਗੁਰੂ ਤੇਗ ਬਹਾਦਰ ਤੇ ਗੋਲੀ ਚਲਾਈ, ਫਿਰ ਗੁਰੂ ਤੇਗ ਬਹਾਦਰ ਦਾ ਜ਼ੋਰ ਪਿਆ ਤੇ ਉਹਨੇ ਧੀਰਮਲ ਦੇ ਕੋਲੋਂ ਬਦਲਾ ਲੈ ਲਿਆ, ਦੋਵਾਂ ਦੇ ਵਿੱਚ ਕੀ ਫਰਕ ਰਹਿ ਗਿਆ? ਉਹਨੇ 10 ਮਿੰਟ ਪਹਿਲਾਂ ਉਹ ਕੰਮ ਕਰ ਲਿਆ, ਉਹਨੇ 10 ਮਿੰਟ ਬਾਅਦ 'ਚ ਇਹ ਕੰਮ ਕਰ ਲਿਆ। ਨਹੀਂ, ਆਪਾਂ ਇਹਨਾਂ ਵਰਗੇ ਨਹੀਂ ਬਣਨਾ, ਜਾਣ ਦਿਓ ਇਹਨਾਂ ਨੂੰ। ਤੁਸੀਂ ਇਸ ਘੜੀ ਤੋਂ ਬਾਅਦ ਵਿੱਚ ਸਾਰੇ ਇਤਿਹਾਸ ਨੂੰ ਖੋਲ੍ਹ ਕੇ ਵੇਖੋ, ਤੁਹਾਨੂੰ ਕਿਤੇ ਵੀ ਇਤਿਹਾਸ ਵਿੱਚ ਨਾ ਸ਼ੀਹ ਮਸੰਦ ਦਾ ਜ਼ਿਕਰ ਮਿਲੇਗਾ, ਨਾ ਬਾਬੇ ਧੀਰਮਲ ਦਾ ਜ਼ਿਕਰ ਮਿਲੇਗਾ, ਕਿਤੇ ਵੀ ਨਹੀਂ। ਹਾਂ, ਬਾਅਦ ਵਿੱਚ ਪੜ੍ਹਨ ਲਈ ਮਿਲਦਾ ਵੀ ਉਹੀ ਬਾਬਾ ਧੀਰਮਲ ਆਪਣੇ ਬੱਚਿਆਂ ਸਮੇਤ ਰਣਥੰਭੌਰ ਦੇ ਕਿਲ੍ਹੇ ਦੇ ਵਿੱਚ ਉਸ ਬੰਦੇ ਨੂੰ ਸ਼ਹੀਦ ਕੀਤਾ ਗਿਆ। ਉਹਦੀ ਬੜੀ ਵੱਡੀ ਕੁਰਬਾਨੀ ਸੀ, ਸਿਰਫ ਇਸ ਕਰਕੇ ਵੀ ਤੁਸੀਂ ਗੁਰੂ ਪਰਿਵਾਰ ਦਾ ਸਾਥ ਦਿੱਤਾ, ਤੁਸੀਂ ਭੇਤ ਨਹੀਂ ਖੋਲ੍ਹੇ ਅੰਦਰ ਦੇ। ਤੋ ਗੁਰੂ ਨਾਨਕ ਜਦੋਂ ਕਹਿਣਗੇ ਨਾ ਵੀ ਮਾਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੇ, ਥਲ ਤਾਪੈ ਸਰ ਭਾਰ, ਮੇਰੇ ਹਿਰਦੇ ਦੀ ਧਰਤੀ ਸੜ ਰਹੀ ਆ ਈਰਖਾ ਦੀ ਅੱਗ ਨਾਲ, ਮੈਂ ਬਿਨੋ ਕਰਦਾ ਸਾ ਤਨ ਬਿਨੋ ਕਰੇ, ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭਾਵਾਂ। ਮਹਾਰਾਜ ਮੈਂ ਅਰਦਾਸ ਕਰਦਾ, ਔਰ ਮੇਰੀ ਅਰਦਾਸ ਫੋਰਮੈਲਿਟੀ ਨਹੀਂ ਹੈਗੀ, ਮੇਰੀ ਅਰਦਾਸ ਸੰਜੀਦਗੀ ਵਾਲੀ ਆ। ਅਰਦਾਸ ਦਾ ਮਤਲਬ ਵੀ ਇਹ ਆ, ਜਦੋਂ ਮੈਂ ਸੰਜੀਦਗੀ ਨਾਲ ਗੰਭੀਰਤਾ ਨਾਲ ਅਰਦਾਸ ਕਰਦਾ, ਅਦਰਵਾਈਜ਼ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ। ਖਿਆਲ ਕਰਨਾ ਅਸੀਂ ਜੋ ਕਹਿੰਦੇ ਹਾਂ ਐਜ਼ ਏ ਫੋਰਮੈਟ ਸਾਰਾ ਕੁਝ ਕਹਿ ਜਾਂਦੇ, ਜਿੰਨੇ ਪੈਰਾਗ੍ਰਾਫ ਪੜ੍ਹਦੇ ਹਾਂ ਐਜ਼ ਏ ਫੋਰਮੈਟ ਪੜ੍ਹਦੇ ਹਾਂ ਵੀ ਜਿਨ੍ਹਾਂ ਸਿੰਘਾਂ ਸੰਘਣੀਆਂ ਧਰਮ ਮੇਤ ਸੀਸ ਦਿੱਤੇ, ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦੇ ਹਾਂ, ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ, ਫਿਰ ਅੱਗੇ ਜਾ ਕੇ ਸਿੱਖਾਂ ਨੂੰ ਸਿੱਖੀ ਦਾਨ ਕੇ, ਮੈਂ ਸਵੇਰੇ ਉਦਾਹਰਣ ਦੇਣ ਡਿਆ ਸੀ, ਅਸੀਂ ਕਿੰਨੇ ਕੁ ਗੰਭੀਰ ਹਾਂ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਓ। ਗੁੱਸਾ ਨਾ ਮਨਾਇਓ, ਸਾਰੇ ਪ੍ਰਵਾਨ ਸਾਰੇ ਗੁਰੂ ਦੇ ਧੀਆਂ ਪੁੱਤ। ਪਰ ਜਿਹੜੀ ਮੈਂ ਸੰਜੀਦਗੀ ਦੀ ਗੱਲ ਕਰਨ ਲੱਗਾ, ਆਪਾਂ ਰੋਜ਼ ਅਰਦਾਸ ਕਰਦੇ ਹਾਂ, ਇੱਦਾਂ ਨਾਲ ਮਿਲ ਕੇ ਕਰਿਓ, ਸਿੱਖਾਂ ਨੂੰ ਬੋਲੋ ਜੀ, ਸਿੱਖਾਂ ਨੂੰ ਸਿੱਖੀਦਾਨ, ਦੂਜਾ ਕੀ ਹੈ, ਸਿੱਖਾਂ ਨੂੰ ਕੇਸਦਾਨ। ਕੇਸਦਾਨ ਇਹਦਾ ਮਤਲਬ ਕੀ? ਮਹਾਰਾਜ ਮੈਨੂੰ ਸਿੱਖੀ ਵੀ ਬਖਸ਼ੋ, ਮੈਨੂੰ ਕੇਸ ਵੀ ਬਖਸ਼ੋ, ਕੇਸ ਬਖਸ਼ੋ। ਅੱਛਾ, ਹੁਣ ਇਮਾਨਦਾਰੀ ਨਾਲ ਦੱਸੋ ਕੀ ਗੁਰੂ ਕੇਸ ਬਖਸ਼ ਰਿਹਾ ਕਿ ਨਹੀਂ ਬਖਸ਼ ਰਿਹਾ? ਮੰਨ ਲਓ ਜਿਹਨੇ ਅੱਜ 0 ਨੰਬਰ ਦੀ ਮਸ਼ੀਨ ਲਵਾਈ ਆ, ਹਫ਼ਤੇ ਬਾਅਦ ਉਹਦੇ ਉੱਥੇ ਵਾਲ ਰਹਿੰਦੇ ਆ ਕਿ ਵਾਧੇ ਵੀ ਆ? ਵਾਧੇ ਆ। ਇਹਦਾ ਮਤਲਬ ਗੁਰੂ ਬਖਸ਼ ਰਿਹਾ ਆ। ਇਹ ਲੋ ਜਿਹੜਾ ਲੋ ਆਫ ਨੇਚਰ ਆ, ਉਹਦੇ ਪ੍ਰੋਸੈਸ ਵਿੱਚ ਕੇਸ ਲਗਾਤਾਰ ਆ ਰਹੇ ਆ, ਏਦਾਂ ਥਾਂ ਨੂੰ ਆ ਰਹੇ ਆ, ਸਿਰ ਦੇ ਵਾਲ ਉੱਗ ਰਹੇ ਆ, ਪਰ ਮੈਂ ਕਿਰਪਾ ਕਟਾਈ ਜਾ ਰਿਹਾ। ਮੈਂ ਕਹਿ ਦੇ ਰਿਹਾ ਮਹਾਰਾਜ ਕਿਰਪਾ ਕਰੋ, ਕੇਸਦਾਨ ਬਖਸ਼ੋ। ਗੁਰੂ ਕੇਸ ਬਖਸ਼ ਰਿਹਾ, ਮੈਂ ਫਿਰ ਕਟਾ ਦਿੰਦਾ, ਪਰ ਜਾਂ ਤੇ ਮੈਂ ਅਰਦਾਸ ਖਲੋ ਕੇ ਮੰਗਣਾ ਬੰਦ ਕਰਦਾ ਵੀ ਮਹਾਰਾਜ ਮੈਨੂੰ ਕੇਸਦਾਨ ਨਹੀਂ ਚਾਹੀਦਾ। ਜਿਵੇਂ ਸਾਡੇ ਪਰਿਵਾਰ ਚ ਨਾ ਇੱਕ ਬੱਚਾ ਸੀ, ਏਦਾਂ ਗੁਰਦੁਆਰੇ ਖਲੋਤੇ ਤੇ ਭਾਈ ਅਰਦਾਸ ਕਰਨ ਡੇ, ਭਾਈ ਜਦੋਂ ਇੱਥੇ ਆਏ ਨਾ ਵੀ ਮਹਾਰਾਜ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ ਨੇ, ਕਹਿੰਦਾ ਮਹਾਰਾਜ ਮੈਨੂੰ ਨਾ ਬਖਸ਼ਿਓ, ਮੈਨੂੰ ਘੜੀ ਕੇ ਸੌ ਲੈਣ ਦਿਆ ਕਰੋ, ਵੀ ਜਾਂ ਤੇ ਏਦਾਂ ਕਹਿ ਦੇ ਵੀ ਮਹਾਰਾਜ ਸਾਨੂੰ ਨਾ ਕੇਸਦਾਨ ਬਖਸ਼ਿਓ, ਮੈਂ ਏਦਾਂ ਠੀਕ ਹਾਂ। ਮੰਗ ਵੀ ਰਹੇ ਹਾਂ, ਰੱਖ ਵੀ ਨਹੀਂ ਰਹੇ, ਇਹਦਾ ਮਤਲਬ ਅਸੀਂ ਗੰਭੀਰ ਨਹੀਂ ਹੈਗੇ। ਨਹੀਂ ਤੇ ਗੁਰੂ ਸਿੱਖੀ ਵੀ ਬਖਸ਼ ਰਿਹਾ। ਬਾਬਾ ਜੀ ਦੀ ਬਾਣੀ ਦਾ ਬੜਾ ਪਿਆਰਾ ਬਚਨ, ਹਜ਼ੂਰ ਕਹਿੰਦੇ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਕਰਮ ਹੈ। ਗੁਰੂ ਕਹਿੰਦਾ ਉਹ ਪਿਆਸਿਆ, ਜੇ ਤੈਨੂੰ ਅੰਮ੍ਰਿਤ ਚਾਹੀਦਾ ਤੇ ਬੁੱਕ ਕਰ ਇੱਦਾਂ। ਤੇ ਬਾਬਾ ਜੀ ਕਹਿੰਦੇ ਮੈਂ ਬੁੱਕ ਕੀਤਾ ਇੱਦਾਂ, ਹੱਥ ਕੀਤਾ ਆਪਣੇ ਹੱਥਾਂ ਦਾ ਨਾ ਪੱਤਲ ਬਣਾਇਆ, ਦੋਨਾਂ ਜੀ ਨੂੰ ਕਹਿ ਦਿੰਦੇ ਜੋ ਗੋਲ ਗੱਪੇ ਖਾਈਦੇ ਨਾ ਪਿੰਡਾਂ ਦੇ ਵਿੱਚ, ਪਹਿਲਾਂ ਦੋਨਿਆਂ ਚ ਦਿੰਦੇ ਹੁੰਦੇ, ਕਹਿੰਦੇ ਮੈਂ ਦੋਨਾਂ ਬਣਾਇਆ। ਕਰ ਮੈਂ ਅੰਮ੍ਰਿਤ ਆਣ ਨੇ ਸਾਰੇ ਉਹ, ਤੇ ਜਦੋਂ ਗੁਰੂ ਅੰਮ੍ਰਿਤ ਪਾਉਣ ਲੱਗਾ ਤੇ ਮੈਂ ਹੱਥ ਇੱਦਾਂ ਖੋਲਤਾ, ਖਿਸਰ ਗਏ ਭੂਮ ਪਰ ਡਾਰਿਓ, ਉਹ ਜ਼ਮੀਨ ਤੇ ਡਿੱਗਾ ਤੇ ਛਾਰ ਹੋ ਗਿਆ, ਸਵਾਹ ਹੋ ਗਿਆ। ਇਹਦਾ ਮਤਲਬ ਗੁਰੂ ਅੰਮ੍ਰਿਤ ਦੇ ਰਿਹਾ ਪਰ ਮੈਂ ਬਦਨਸੀਬ ਹਾਂ, ਮੈਂ ਆਪਣੇ ਮਨ ਦੇ ਭਾਂਡੇ ਮੂਧੇ ਮਾਰ ਕੇ ਸੰਗਤ ਵਿੱਚ ਬਹਿਣਾ ਵੀ ਆਪਾਂ ਭਾਈ ਦੀ ਕਥਾ ਸੁਣਨੀ ਆ, ਇੰਟਰਸਟਿੰਗ ਬੜੀ ਹੁੰਦੀ ਆ, ਕੰਨ ਰਸ ਬੜਾ ਆਉਂਦਾ, ਸਵਾਦ ਬੜਾ ਆਉਂਦਾ, ਪਰ ਮੰਨਣੀ ਕੋਈ ਨਹੀਂ ਆ। ਤੋ ਹਾਲਾਤ ਇਹ ਆ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਆ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ, ਉਹ ਟਸ ਤੋਂ ਮਸ ਨਹੀਂ ਹੁੰਦਾ। ਬਦਲੀਏ ਆਪਣੇ ਆਪ ਨੂੰ ਥੋੜ੍ਹਾ ਥੋੜ੍ਹਾ, ਇੱਕੋ ਵਾਰ ਨਹੀਂ ਬਦਲਿਆ ਜਾਣਾ, ਪਰ ਥੋੜ੍ਹਾ ਥੋੜ੍ਹਾ ਤਾਂ ਬਦਲ ਸਕਦੇ ਹਾਂ ਨਾ, ਥੋੜ੍ਹਾ ਜਿਹਾ ਮੈਂ ਬਦਲਾਂ, ਥੋੜ੍ਹੇ ਜਿਹੇ ਤੁਸੀਂ ਸਾਰੇ ਬਦਲੋ, ਇੱਕ ਇੱਕ ਆਦਤ ਵੀ ਜੇ ਆਪਾਂ ਛੱਡਣ ਲੱਗੀਏ ਤਾਂ ਬਦਲਿਆ ਜਾ ਸਕਦਾ। ਬਾਬਾ ਜੀ ਕਹਿੰਦੇ ਮੈਂ ਬਿਨੋ ਕਰਦਾ, ਧਨ ਬਿਨੋ ਕਰਿੰਦੀ ਗੁਣ ਸਾਰਿੰਦੀ, ਗੁਣ ਸਾਰੀ ਪ੍ਰਭਾਵਾਂ ਸਾਚੇ ਮਹਿਲ ਰਹੇ ਬੈਰਾਗੀ ਆਵਣ ਦੇ ਤਾਂ। ਮਹਾਰਾਜ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਨਾ ਤੇ ਮੈਂ ਚਾਹੁੰਦਾ ਮੈਂ ਤੁਹਾਡੇ ਦਰਸ਼ਨ ਕਰਾਂ, ਪਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਨਹੀਂ, ਕਿਉਂਕਿ ਜੇ ਮੈਂ ਆ ਵੀ ਗਿਆ ਤੁਹਾਡਾ ਹੁਕਮ ਨਾ ਹੋਇਆ, ਤੁਹਾਡੀ ਬਖਸ਼ਿਸ਼ ਨਾ ਹੋਈ ਤੇ ਮੇਰੇ ਆਉਣ ਦਾ ਫਾਇਦਾ ਕੋਈ ਨਹੀਂ। ਮਹਾਰਾਜ ਤੁਸੀਂ ਕਿਰਪਾ ਕਰੋ। ਇਹੀ ਗੱਲ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਚ ਕਹੀ ਹੈ। ਬਾਬੇ ਨੇ ਆਖਿਆ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਮਨ। ਬੰਦਿਆ ਜਿਹੜਾ ਜੇਠ ਸਭ ਤੋਂ ਵੱਡਾ ਰੱਬ ਹੈ ਨਾ, ਉਹਦੇ ਅੱਗੇ ਸਿਰ ਨੀਵਾਂ ਕਰ, ਉਹਦੇ ਅੱਗੇ ਅਰਦਾਸ ਕਰ, ਹਰ ਜੇਠ ਜੁੜੰਦਾ ਲੋੜੀਏ, ਕਹਿ ਉਹਨੂੰ ਵੀ ਮਹਾਰਾਜ ਤੂੰ ਬਹੁਤ ਵੱਡਾ। ਅੱਛਾ ਕਹਿੰਦੇ ਆਪਾਂ ਸਾਰੇ ਹਾਂ, ਨਹੀਂ ਤੇ ਗੁਰੂ ਨਾਨਕ ਮਹਾਰਾਜ ਨੇ ਜਿਹੜੀ ਆਪਾਂ ਕਹਿੰਦੇ ਨਾ ਬਾਣੀ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਆ, ਮਹਾਰਾਜ ਨੇ ਆਪਣੇ ਅਨੁਭਵ ਦੇ ਵਿੱਚੋਂ ਹੀ ਗੱਲ ਕਹੀ ਆ। ਸੁਣ ਵੱਡਾ ਆਖੇ ਹਰ ਬੰਦੇ ਰੱਬ ਨੂੰ ਵੱਡਾ। ਅੱਛਾ ਮੈਨੂੰ ਕਈ ਵਾਰੀ ਭੁਲੇਖਾ ਵੀ ਇਹ ਪੈਂਦਾ ਵੀ ਜੇ ਮੈਂ ਰੱਬ ਨੂੰ ਵੱਡਾ ਕਹਿਣਾ ਤੇ ਰੱਬ ਤਾਂ ਵੱਡਾ ਵਾ, ਜੇ ਮੈਂ ਨਾ ਕਹਾਂ ਤੇ ਖਰੇ ਰੱਬ ਨੇ ਛੋਟਾ ਹੋ ਜਾਣਾ। ਪਰ ਜਿਹੜੀ ਗੱਲ ਮਹਾਰਾਜ ਕਹਿਣੀ ਚਾਹੁੰਦੇ ਹੋਏ ਨਹੀਂ, ਬਾਬੇ ਜੀ ਨੇ ਆਖਿਆ ਜੇ ਤੂੰ ਸੱਚੀ ਕਹਿਣਾ ਵੀ ਰੱਬ ਵੱਡਾ ਤੇ ਫਿਰ ਮੰਨਦਾ ਕਿਉਂ ਨਹੀਂ। ਕਬੀਰ ਮੁੱਲਾ ਮੁਨਾਰੇ ਕਿਆ ਚੜੇ ਸਾਈ ਨਾ ਬੈਰਾ ਹੋਏ। ਮੁਸਲਮਾਨ ਵੀਰ ਨਾ ਜਦੋਂ ਨਮਾਜ਼ ਸ਼ੁਰੂ ਹੋਣੀ ਹੁੰਦੀ ਆ, ਠੀਕ 5 ਮਿੰਟ ਪਹਿਲਾਂ ਇੱਕ ਅਲਰਟ ਦੇਣ ਵਾਸਤੇ ਉਹ ਅਲਾਰਮ ਹੁੰਦਾ, ਉਹ ਉੱਚੀ ਦੇਣੀ ਅਜਾਨ ਦਿੰਦੇ ਤੇ ਕਹਿੰਦੇ ਅੱਲਾਹੂ ਅਕਬਰ, ਰੱਬ ਬਹੁਤ, ਇਹਦਾ ਮਤਲਬ ਆ ਗੋਡ ਇਜ਼ ਗ੍ਰੇਟ, ਰੱਬ ਬਹੁਤ ਵੱਡਾ ਆ। ਔਰ ਵੇਖੋ ਮੈਂ ਜਿਸ ਬੰਦੇ ਦੀ ਸਿਫਤ ਜਿਵੇਂ ਪਹਿਲਾਂ ਮੈਂ ਕੀਤੀ ਉਹ ਕਰਨੀ ਚਾਹੀਦੀ ਆ, ਭਾਵੇਂ ਜਿੱਦਾਂ ਮਰਜ਼ੀ ਕਹੋ, ਪਰ ਉਹਨਾਂ ਬੰਦਿਆਂ ਦੀ ਇਹ ਸਿਫਤ ਆ ਵੀ ਉਹਨਾਂ ਦੀ ਨਮਾਜ਼ ਦਾ ਵਕਤ ਹੋ ਗਿਆ ਨਾ, ਉਹਨਾਂ ਦੁਕਾਨਾਂ ਦੇ ਸ਼ਟਰ ਸੁੱਟ ਦੇਣੇ ਆ ਪੂਰੇ ਟਾਈਮ ਤੇ ਆਣ ਕੇ, ਤੇ ਲਾਗੇ ਲਾਗੇ ਜੇ ਮਸਜਿਦ ਆ ਤੇ ਉੱਥੇ ਨਮਾਜ਼ ਪੜ੍ਹਨਗੇ। ਔਰ ਫਿਰ ਵੇਖੋ ਜਿਹੜੀ ਵੱਡੀ ਇੰਪੋਰਟੈਂਟ ਚੀਜ਼ ਆ ਡਿਸਿਪਲਿਨ, ਵੇਖੋ ਬੰਦਿਆਂ ਦਾ, ਤੁਸੀਂ ਐਸ ਰੁੱਖ ਵੇਖ ਲਓ ਤਾਂ ਵੀ ਤੁਹਾਨੂੰ ਲੈਣਾ ਦਿਸਦੀਆਂ, ਉਸ ਪਾਸੇ ਖਲੋ ਕੇ ਵੇਖ ਲਓ ਤਾਂ ਵੀ, ਜਿੱਦਾਂ ਪਿੰਡਾਂ 'ਚ ਪਾਪੂਲਰ ਨਹੀਂ ਲਾਈਦੇ ਹੁੰਦੇ ਸੀ, ਐਂ ਪੂਰੀ ਸੇਧ ਨਾਲ, ਨੱਕ ਦੀ ਸੇਧ ਨਾਲ, ਇੱਦਾਂ ਜਿਵੇਂ ਡਰਿੱਲ ਨਾਲ ਕਣਕ ਬੀਜੀ ਦੀ ਆ, ਐਂ ਪੂਰੀ ਸੇਧ ਨਾਲ ਹੁੰਦੇ, ਐਂ ਨੱਕ ਦੀ ਸੇਧ ਨਾਲ ਕਤਾਰਾਂ ਦੇ ਵਿੱਚ। ਫਿਰ ਕੋਈ ਬੰਦਾ ਨਹੀਂ ਜਿਹੜਾ ਨਮਾਜ਼ ਸ਼ੁਰੂ ਹੋਣ ਤੋਂ ਬਾਅਦ ਵਿੱਚ ਆਵੇ, ਨਮਾਜ਼ ਸ਼ੁਰੂ ਹੋ ਗਈ ਆ ਕੋਈ ਐਂਟਰੀ ਨਹੀਂ, ਤੁਸੀਂ ਅੰਦਰ ਨਹੀਂ ਆ ਸਕਦੇ। ਸਾਡੇ ਦਰਵਾਜ਼ੇ ਗੁਰੂ ਨਾਨਕ ਦੇ ਘਰ ਦੇ ਹਮੇਸ਼ਾ, ਠੀਕ ਆ ਅਸੀਂ ਸਿਫਤ ਕਰਦੇ ਹਾਂ ਵੀ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਆ, ਪਰ ਇੰਨੇ ਵੀ ਖੁੱਲ੍ਹੇ ਨਹੀਂ ਰਹਿੰਦੇ ਵੀ ਆਪਾਂ ਦੀਵਾਨ ਤੋਂ ਬੇਟਾਈਮੇ ਹੋ ਕੇ ਆਈਏ। ਕਥਾ ਜੇ 6 ਵਜੇ ਸ਼ੁਰੂ ਹੋਣੀ ਆ, 6:20 'ਤੇ ਸ਼ੁਰੂ ਹੋਣੀ ਆ ਅਤੇ ਆਪਾਂ 7 ਵਜੇ ਆਉਣ ਡਏ ਹਾਂ, ਕਿਉਂਕਿ ਮੈਂ ਬੇਸਿਕਲੀ ਕਥਾ ਸੁਣਨ 'ਤੇ ਆਇਆ ਨਹੀਂ, ਕਿ ਮੈਂ ਕਰਨਾ, ਮੈਂ ਸ਼ਬਦ ਵਰਤ ਰਿਹਾ। ਇੱਕ ਸਮਾਂ ਜਿਹੜੀ ਚੀਜ਼ ਆਪਸ਼ਨਲ ਹੋ ਜਾਂਦੀ ਆ ਨਾ, ਉਹਦੀ ਵੈਲਿਊ ਘੱਟ ਜਾਂਦੀ। ਜਿਹੜੀ ਚੀਜ਼ ਹੁਣ ਉਹੀ ਗੋਭੀ ਹੁੰਦੀ ਆ, ਉਹੀ ਗੋਭੀ ਜੇ ਆਪਾਂ ਬਾਜ਼ਾਰ 'ਚੋਂ ਲੈ ਕੇ ਆਈਏ ਤੇ ਬੰਦਾ ਇੱਕ ਟਾਈਮ ਬਣਾਉਂਦਾ, ਸਬਜ਼ੀ ਬਣਾਉਂਦਾ, ਉਹਦਾ ਫੁੱਲ ਫਿਰ ਰਹਿ ਗਿਆ, ਹੁਣ ਪਤਾ ਨਹੀਂ ਪੁੱਛਦੀ ਕੀ ਕਰੀਏ, ਕਹਿੰਦਾ ਉਹਨੂੰ ਪਰੌਂਠਿਆਂ 'ਚ ਪਾ ਲਓ, ਉਹ ਪਰੌਂਠਿਆਂ 'ਚ ਪਾ ਲਈ, ਉਹ ਖਾਧੀ ਗਈ, ਵਰਤ ਲਈ ਨਾ ਸਾਰੀ ਆਪਾਂ, ਪਹਿਲਾਂ ਖਾਧੀ ਫਿਰ ਰਹਿ ਗਈ, ਫਿਰ ਵਰਤੀ ਫਿਰ ਰਹਿ ਗਈ, ਉਹ ਬਾਚੀ ਫਿਰ ਪਰੌਂਠਿਆਂ 'ਚ ਪਾ ਲਈ, ਕਹਿਣ ਲੱਗੇ ਤੇ ਪਰੌਂਠੇ ਬਣਾ ਖਾ ਲੈਣੇ। ਅਤੇ ਜੇ ਗੋਭੀ ਆਪਣੇ ਘਰ ਦੀ ਹੋਵੇ ਤੇ ਬੰਦਾ ਇੱਕ ਵਾਰ ਖਾ ਕਹਿੰਦਾ ਜਿਹੜੀ ਬਚੀ ਆ ਸਬਜ਼ੀ ਨਾ ਇਹ ਰੂੜੀ 'ਤੇ ਸੁੱਟ ਦਿਓ, ਇਹਨੂੰ ਗਾਰਬੇਜ ਕਰ ਦਿਓ, ਕਿਉਂ? ਕਿਉਂਕਿ ਬਥੇਰੇ ਫੁੱਲ ਤੁਰੇ ਫਿਰਦੇ ਆ, ਜਿੰਨੀ ਮਰਜ਼ੀ ਖਾਓ ਮੁੱਕਦੀ ਨਹੀਂ। ਅਸੀਂ ਸਵੇਰੇ 5 ਵਜੇ ਗੇਟ ਖੋਲ੍ਹ ਦਿੰਦੇ ਹਾਂ, ਰਾਤ 10 ਵਜੇ ਤੱਕ ਖੁੱਲ੍ਹੇ ਰਹਿੰਦੇ, ਪਤਾ ਸਾਰਿਆਂ ਨੂੰ ਵੀ ਜਦੋਂ ਮਰਜ਼ੀ ਚਲੇ ਜਾਓ ਗੁਰਦੁਆਰਾ ਤਾਂ ਖੁੱਲ੍ਹੇ ਮਿਲਦਾ। ਇੱਕ ਟਾਈਮ ਰੱਖ ਕੇ ਵੇਖੋ, ਤੁਸੀਂ ਕਹਿ ਦਿਓ ਵੀ ਗੁਰਦੁਆਰਾ 2 ਘੰਟੇ ਖੁੱਲ੍ਹਣਾ ਸਵੇਰੇ, 2 ਘੰਟੇ ਸ਼ਾਮ ਨੂੰ, ਐਂ ਸਾਰੇ ਐਂ ਨੱਕ ਦੀ ਸਿੱਧ ਨਾਲ ਬੈਠੇ ਹੋਣਗੇ ਇੱਥੇ। ਆਪਸ਼ਨਲ ਚੀਜ਼ ਬਹੁਤ ਖਤਰਨਾਕ ਹੁੰਦੀ। ਅਜੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਬਚੀਆਂ ਹੋਈਆਂ, ਉੱਥੇ ਜੇ ਗੁਰਦੁਆਰੇ ਸੰਗਰਾਂਦ ਆ, ਪਹਿਲਾਂ ਭਾਈ ਨੇ ਸਾਰਾ ਜਪਜੀ ਸਾਹਿਬ ਕਰਨਾ, ਸੁਖਮਣੀ ਸਾਹਿਬ ਕਰਨਾ, ਸਹਿਜ ਪਾਠ ਦਾ ਭੋਗ ਪਾਉਣਾ, ਫਿਰ ਉਹਨੇ ਅਰਦਾਸ ਕਰਨੀ, ਫਿਰ ਹੁਕਮਨਾਮਾ ਲੈਣਾ, ਫਿਰ 12ਵਾਂ ਪੜ੍ਹਨਾ, ਫਿਰ ਉਹਦੀ ਕਥਾ ਵੀ ਹੋਣੀ, ਫਿਰ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੁੰਦੀ ਆ ਅਤੇ ਫਿਰ ਵਰਤਦੀ ਆ, ਫਿਰ ਲੰਗਰ ਵਰਤਦਾ ਅਤੇ ਫਿਰ ਸਾਰੇ ਆਪੋ ਆਪਣੇ ਘਰੇ ਜਾਂਦੇ। ਤੁਸੀਂ ਦੇਗ ਚੁੱਕ ਦਿਉ ਬਸ ਇੱਥੋਂ, ਪਰ ਫਿਰ ਰੌਲਾ ਇਹ ਪੈ ਜਾਂਦਾ ਜੀ ਜਾਂ ਤਾਂ ਫਿਰ ਸਾਰੇ ਗੁਰਦੁਆਰੇ ਚੁੱਕਣ, ਜੇ ਆਪਾਂ ਇਕੱਲੇ ਚੁੱਕਦੇ ਹਾਂ ਤਾਂ ਫਿਰ ਗੱਲ ਨਹੀਂ ਬਣਦੀ। ਕਿਉਂਕਿ ਸਾਰਿਆਂ ਨੂੰ ਨਾਲ ਲੈ ਕੇ ਲੜਨਾ ਪੈਣਾ ਨਾ। ਮੰਨ ਲਓ ਅਸੀਂ ਇਹ ਐਲਾਨ ਕਰਦੇ ਹਾਂ ਵੀ ਅਸੀਂ ਲਹਿੰਗਾ ਪਾ ਕੇ ਫੇਰੇ ਨਹੀਂ ਕਰਨ ਦੇਣੇ, ਦੂਜੇ ਕਹਿੰਦੇ ਜੀ ਮੋਸਟ ਵੈਲਕਮ ਸਾਡੇ ਗੁਰਦੁਆਰੇ, ਉਹ ਅਸੀਂ ਕਰਾਂਗੇ। ਫਿਰ ਇੱਦਾਂ ਸੰਸਥਾ ਥੋੜ੍ਹੀ ਚੱਲਦੀ ਹੈ, ਫਿਰ ਜਿਹੜੀ ਸੰਸਥਾ ਚੱਲਣੀ ਉਹ ਇੱਦਾਂ ਹੀ ਚੱਲਣੀ ਹੈ, ਫਿਰ ਸਾਂਝੇ ਤੌਰ 'ਤੇ ਚੱਲਣੀ ਹੈ ਵੀ ਠੀਕ ਆ ਜੇ ਅਗਲੇ ਮੌਕਾ ਦੇਣ ਡੇ ਆ ਅਤੇ ਆਪਾਂ ਵੀ ਫਿਰ ਉਹਨਾਂ ਦੇ ਨਾਲ ਹੀ ਹਾਂ, ਸਾਂਝੇ ਰੂਪ ਦੇ ਵਿੱਚ ਹੀ ਹਾਂ, ਫਿਰ ਇੱਦਾਂ ਚੱਲਣਾ ਪੈਂਦਾ, ਰਲ ਕੇ ਚੱਲਣਾ ਪੈਂਦਾ। ਜੇ ਜੇ ਇੱਕ ਸੰਸਥਾ ਸਟ੍ਰਿਕਟ ਹੋਵੇ ਤਾਂ ਬਾਕੀ ਖੁੱਲ੍ਹ ਦੇ ਦੇਣ, ਫਿਰ ਕੰਮ ਨਹੀਂ ਚੱਲਦਾ, ਬਰਾਬਰ ਚੱਲਣਾ ਪੈਂਦਾ। ਪਰ ਸੰਗਤ ਦੀ ਰਿਸਪੋਂਸੀਬਿਲਟੀ ਆ, ਸੰਗਤ ਕਵੇ ਜੀ ਨਹੀਂ ਅਸੀਂ ਇੱਦਾਂ ਚਾਹੁੰਦੇ। ਬੜੇ ਪਰਿਵਾਰ ਇੱਦਾਂ ਦੇ ਹੁੰਦੇ ਕਹਿੰਦੇ ਨਹੀਂ ਭਾਈ ਸਾਹਿਬ ਅਸੀਂ ਕੋਈ ਕਲਗੇ ਨਹੀਂ ਲਾਉਣੇ, ਅਸੀਂ ਕੋਈ ਸਿਹਰਾ ਨਹੀਂ ਲਾਉਣਾ, ਅਸੀਂ ਆਪਣੇ ਬੱਚੇ ਦਾ ਨਿਰੋਲ ਆਨੰਦ ਕਾਰਜ ਕਰਨਾ, ਕੋਈ ਲੱਚਰਤਾ ਵਾਲਾ ਕੰਮ ਨਹੀਂ ਕਰਨਾ। ਅਤੇ ਫਿਰ ਖੁਸ਼ੀ ਵੀ ਹੁੰਦੀ ਹੈ ਵੀ ਨਹੀਂ ਜੇ ਅਸੀਂ ਬੋਲ ਰਹੇ ਹਾਂ ਉਹਦਾ ਥੋੜ੍ਹਾ ਬਹੁਤ ਅਸਰ ਵੀ ਹੋ ਰਿਹਾ। ਬਾਬੇ ਨੇ ਆਖਿਆ ਜਿੱਦਾਂ ਉਹਨਾਂ ਦੇ ਮਨ 'ਚ ਕੋਈ ਝਿਜਕ ਨਹੀਂ ਹੈਗੀ, ਨਮਾਜ਼ ਦਾ ਵਕਤ ਹੋਇਆ ਉਹ ਪੜ੍ਹ ਲੈਂਦੇ, ਤੂੰ ਵੀ ਸੰਗਤ ਵਿੱਚ ਆਇਆ ਕਰ, ਤੇਰੇ ਮਨ 'ਚ ਵੀ ਕੋਈ ਝਿਜਕ ਨਾ ਹੋਵੇ। ਜਦੋਂ ਭਾਈ ਅਰਦਾਸ ਕਰਨ ਵਾਸਤੇ ਆਖੇ ਤੂੰ ਠਾਕੁਰ ਤੁਮ ਪੈ ਅਰਦਾਸ, ਤੇ ਉੱਚੀ ਸੁਰ 'ਚ ਬੋਲ ਪਿਆ ਕਰੀਏ, ਝਕਿਆ ਨਾ ਕਰੀਏ। ਮਹਾਰਾਜ ਦਾ ਸਰੂਪ ਲੈ ਕੇ ਜਾਣ ਲੱਗਿਆਂ ਜੇ ਭਾਈ ਜੀ ਕਹਿੰਦੇ ਆ ਵੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਤੇ ਨਾਲ ਨਾਲ ਬੋਲਿਆ ਕਰੀਏ, ਝਕਿਆ ਨਾ ਕਰੀਏ। ਕਿਉਂਕਿ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਧਾਰੀਏ, ਨਿਸੰਗ ਹੋ ਕੇ ਸਿੱਖ ਨੂੰ ਬਾਣੀ ਪੜ੍ਹਨੀ ਚਾਹੀਦੀ। ਹਰ ਜੇਠ ਜੁੜਨ ਦਾ ਲੋਹੜੀ ਜਿਸੀ ਅੱਗੇ ਸਭ ਨਿਮਨ, ਬਾਬੇ ਨੇ ਆਖਿਆ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ, ਉਹ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਆ, ਉਹਦੀ ਫਿਰ ਜਨਮਾਂ ਜਨਮਾਂ ਦੀ ਮੁਤਾਜਗੀ ਜਿਹੜੀ ਆ ਉਹ ਮੁੱਕ ਜਾਂਦੀ ਆ। ਢਾਡੀ ਸਿੰਘ ਸਵੇਰੇ ਬੜਾ ਪਿਆਰਾ ਸ਼ਬਦ ਬੰਦਨਾ ਦੇ ਰੂਪ 'ਚ ਪੜ੍ਹ ਰਹੇ ਸੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਬਾ ਕਮਾਲ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ। ਹਜ਼ੂਰ ਨੇ ਆਖਿਆ ਮਹਾਰਾਜ ਮੈਨੂੰ ਲੋੜ ਨਹੀਂ ਕਿਹਦੀ ਹੈਗੀ, ਕਿਉਂਕਿ ਤੂੰ ਸਭ ਕੁਝ ਮੈਨੂੰ ਸੌਂਪਿਆ, ਜਾਂ ਮੇਰੀਆਂ ਤੇ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਹੀ ਮੁੱਕ ਗਈਆਂ, ਮੈਨੂੰ ਕੋਈ ਲੋੜ ਨਹੀਂ ਹੈਗੀ, ਮੇਰੀਆਂ ਲੋੜਾਂ ਖਤਮ ਹੋ ਗਈਆਂ। ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ, ਉਹਨੂੰ ਲੱਗੇ ਨਾ ਹੀ ਸਨ ਜਿਹੜੇ ਕੀਮਤੀ ਹੀਰੇ ਰਤਨ ਜਵਾਹਰ ਗੁਣਾ ਰੂਪੀ। ਨਿਮਰਤਾ ਕਿੱਡਾ ਵੱਡਾ ਗੁਣ, ਕਿੰਨੇ ਰਿਸ਼ਤੇ ਬਚਾਏ ਜੀ ਇਹਨੇ, ਨਿੱਕੀ ਜੀ ਈਗੋ ਤੋਂ ਪਤੀ ਪਤਨੀ 'ਚ ਨੋਕ ਝੋਕ ਹੋ ਗਈ, ਗੱਲ ਡਾਇਵੋਰਸ ਤੱਕ ਪਹੁੰਚ ਗਈ। ਅਗਲਿਆਂ ਫਿਰ ਜਿਹੜੇ ਜਿਹੜੇ ਇੱਦਾਂ ਅਦਾਲਤਾਂ ਬਣਾਈਆਂ, ਐਵੇਂ ਥੋੜ੍ਹੀ ਬਣਾਈਆਂ ਅਦਾਲਤਾਂ, ਰਿਸ਼ਤੇ ਬਚਾਉਣ ਨੂੰ ਬਣਾਈਆਂ ਉਹਨਾਂ ਨੇ। ਇੱਕ ਵਾਰ ਗਏ ਉਹਨੇ ਆਖਿਆ ਜੀ ਅਗਲੀ ਸੁਣਵਾਈ 'ਤੇ ਆਇਓ, ਦੂਜੀ ਵਾਰ ਗਏ ਕਹਿਣ ਲੱਗਾ ਤੁਹਾਡੀ ਸੁਣਵਾਈ ਅਗਲੀ ਹਫ਼ਤੇ ਆ। ਉਹ ਚਾਹੁੰਦੇ ਸੀ ਵੀ ਆਪਸ ਵਿੱਚ ਸੁਲਾਹ ਕਰ ਲੈਣ, ਰੀਜ਼ਨ ਇਹੀ ਹੁੰਦਾ, ਤਾਂ ਹੀ ਉਹ ਸੁਣਵਾਈ 'ਚ ਸੁਣਵਾਈ ਪਾਉਂਦੇ ਵੀ ਆਪਸੀ ਸੁਲਾਹ ਸਫਾਈ ਕਰ ਲੈਣੇ, ਤਾਂ ਜੱਜ ਨੂੰ ਕੀ ਆ, ਉਹਨੇ ਤਾਂ ਸੈਨ ਕਰਨੇ ਆ, ਤਾਂ ਡਾਇਵੋਰਸ ਹੋ ਗਿਆ। ਸਿਆਣੇ ਵਕੀਲ ਫਿਰ ਇੱਦਾਂ ਕਹਿੰਦੇ ਆ ਵੀ ਮੈਂ ਤੁਹਾਨੂੰ ਦੋਵਾਂ ਧਿਰਾਂ ਨੂੰ ਕਹਿੰਦਾ ਵੀ ਆਪਸ 'ਚ ਬਹਿ ਕੇ ਸੁਲਾਹ ਕਰ ਲਓ। ਉਹ ਕਹਿੰਦਾ ਜੀ ਕਿੱਦਾਂ? ਕਹਿੰਦਾ ਜੀ ਗਲਤੀ ਕਿਹਦੀ? ਕਹਿੰਦਾ ਜੀ ਗਲਤੀ ਤਾਂ ਮੇਥੋਂ ਹੋਈ। ਕਹਿੰਦਾ ਬਸ ਤੁਹਾਨੂੰ ਜਾ ਕੇ ਕਹਿੰਦੇ ਮੇਥੋਂ ਗਲਤੀ ਹੋ ਗਈ। ਜਦੋਂ ਬਾਣੀ ਪੜ੍ਹੋਗੇ, ਬਾਬੇ ਨੇ ਆਖਿਆ ਹਰ ਕਾ ਨਾਮ ਧਿਆਏ ਕੇ ਹੋ ਹਰਿਆ। ਭਾਈ ਹਰਿਆ ਕੀ ਆ? ਇਹ ਤਾਂ ਨਹੀਂ ਵੀ ਸਾਡੇ ਪੱਤੇ ਉਗਾਉਣੇ ਆ, ਜਿਹੜੀ ਸਾਡੀ ਕਾਲੀ ਦਾੜੀ ਆ ਇਹ ਹਰੀ ਹੋ ਜਾਣੀ ਆ, ਏਦਾਂ ਨਹੀਂ। ਹਰੇ ਦਾ ਮਤਲਬ ਆ ਵੀ ਤੂਤ ਦੀ ਟਾਹਣੀ ਹੁੰਦੀ ਨਾ ਜਿਹੜੀ, ਜਦੋਂ ਉਹ ਹਰੀ ਹੋਵੇ ਆਪਾਂ ਉਹਦੇ ਛਾਬੇ ਬਣਾ ਲਈਦੇ, ਟੋਕਰੇ ਬਣਾ ਲਈਦੇ, ਛੱਜ ਬਣ ਜਾਂਦੇ, ਕਿੰਨਾ ਕੁਛ ਬਣ ਜਾਂਦਾ। ਜਿੱਧਰ ਨੂੰ ਮਰਜ਼ੀ ਮਰੋੜ ਤੋੜ ਲਓ, ਅਤੇ ਜੇ ਤੂਤ ਦੀ ਟਾਹਣੀ ਸੁੱਕ ਜੇ ਉਹ ਟੁੱਟ ਤਾਂ ਸਕਦੀ ਆ, ਮੁੜ ਨਹੀਂ ਸਕਦੀ। ਸੁੱਕੀਏ ਨਾ, ਹੰਕਾਰ ਨਾ ਕਰੀਏ, ਨਿਮਰਤਾ ਲੈ ਕੇ। ਨਿਮਰਤਾ ਨੂੰ ਬਾਬੇ ਨੇ ਹਰਿਆਲੀ ਆਖਿਆ, ਬੰਦਾ ਫਲੈਕਸੀਬਲ ਹੋ, ਜੇ ਤੇਰੇ ਝੁਕਿਆਂ ਤੇਰੇ ਸਹੁਰੇ ਕਿਆਂ ਰਿਸ਼ਤਾ ਬਚਦਾ ਤਾਂ ਬਚਾ ਲੈਣਾ ਚਾਹੀਦਾ। ਕਿਉਂਕਿ ਕਈ ਵਾਰੀ ਆਪਾਂ ਕਹਿ ਦਿੰਦੇ ਖਿਮਾ ਕਰਨਾ ਸ਼ਬਦ ਥੋੜ੍ਹਾ ਜਿਹਾ ਕੰਨਾਂ ਨੂੰ, ਭਾਵੇਂ ਅਖਰੇ ਤੁਹਾਡਿਆਂ ਨੂੰ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਇਹ ਨਹੀਂ ਤਾਂ ਫਿਰ ਕੋਈ ਹੋਰ ਸਹੀ, ਇਹ ਗੱਲ ਕਹਿਣੀ ਸੌਖੀ ਆ। ਪਰ ਸਿਆਣਿਆਂ ਦੀ ਕਹਾਵਤ ਐਵੇਂ ਨਹੀਂ, ਉਹਨਾਂ ਅਖਾਣ ਬਣਾਏ ਸੀ, ਕਹਿਣ ਲੱਗੇ ਮਿੱਟੀ ਵੀ ਪਹਿਲੀ ਬਰਸਾਤ ਦੇ ਮੀਂਹ ਨਾਲ ਹੀ ਮਹਿਕਦੀ ਆ, ਦੂਜੀ ਬਰਸਾਤ ਨਾਲ ਹਾੜੀ ਆਉਂਦਾ ਮਿੱਟੀ ਨਹੀਂ ਮਹਿਕਦੀ ਹੁੰਦੀ, ਪਹਿਲ ਪਹਿਲ ਹੀ ਹੁੰਦੀ ਆ, ਦੂਜੀ ਵਾਰੀ ਫਿਰ ਦੂਜਾ ਤੀਜਾ ਚੌਥਾ, ਜਿੰਨੇ ਮਰਜ਼ੀ ਗਾਂਹ ਤੋਂ ਗਾਂਹ ਤ੍ਰਿਸ਼ਨਾ ਵਧਾਈ ਜਾਓ, ਜਿਹੜਾ ਪਹਿਲਾ ਆਨੰਦ ਕਾਰਜ ਉਹ ਪਹਿਲਾਂ ਹੀ ਆ, ਮਹਿਕ ਉਹਦੇ ਵਿੱਚ ਹੀ ਆ, ਖੁਸ਼ਬੂ ਉਹਦੇ ਵਿੱਚ ਹੀ ਆ, ਤੋ ਰਿਸ਼ਤਿਆਂ ਨੂੰ ਬਚਾਈਏ। ਹਜ਼ੂਰ ਮਹਾਰਾਜ ਨੇ ਆਖਿਆ ਮਾਣਕ ਮੋਤੀ ਨਾਮ ਪ੍ਰਭ, ਗੁਣ ਬੜੇ ਕੀਮਤੀ, ਗੁਣਾਂ ਨਾਲ ਬਚਣਾ ਸਾਰਾ ਕੁਝ। ਉਹ ਲੱਗੇ ਨਾ ਹੀ ਸਨ ਰੰਗ ਸਭੇ ਨਾਰਾਇਣ ਜੇਤੇ, ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ। ਜਿਹੜੇ ਉਹਦੇ ਬਣ ਗਏ ਆ ਉਹ ਧੰਤਾ ਦੇ ਪਾਤਰ ਬਣ ਗਏ, ਉਹਨਾਂ ਨੇ ਆਪਣਾ ਕੁਰਬਾਨ ਕੀਤਾ, ਆਪਣ ਲਈ ਜੇ ਮਿਲੇ ਵਿਛੜ ਕਿਉਂ, ਜੇ ਚਲਾਕੀਆਂ ਨਾਲ ਰੱਬ ਮਿਲਦਾ ਹੋਵੇ ਤੇ ਲੋਕ ਦੁਖੀ ਕਿਉਂ ਹੋਣ, ਨਹੀਂ ਚਲਾਕੀਆਂ ਨਾਲ ਨਹੀਂ ਮਿਲਦਾ ਉੱਥੇ ਭੋਲੇ ਭਾਅ ਨਾਲ ਮਿਲਦਾ। ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਰਨੀ ਜਿਸਕੇ ਭਾਗ ਮਥਨ। ਜੇਠ ਦਾ ਮਹੀਨਾ ਮੈਂ ਬਾਬੇ ਨੇ ਆਖਿਆ ਉਹਨਾਂ ਜੀਆਂ ਲਈ ਸੁਹਾਗ ਭਰਿਆ ਆ, ਉਹਨਾਂ ਜੀਆਂ ਲਈ ਸੋਹਣਾ ਆ, ਉਹਨਾਂ ਜੀਆਂ ਲਈ ਫਲਦਾਇਕ ਆ ਜਿਨ੍ਹਾਂ ਨੇ ਆਪਣੇ ਮੱਥੇ ਦੀ ਤਕਦੀਰ ਗੁਰੂ ਦੇ ਆਸ਼ੇ ਮੁਤਾਬਕ ਘੜ ਰਹੀ ਆ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰਸਾ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਗੁਰਫਤਿਹ ਪ੍ਰਵਾਨ ਨੂੰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਜੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਕਿਉਂਕਿ 2 12 ਮਾਹ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ, ਪਰ ਆਮ ਤੌਰ 'ਤੇ ਜਦੋਂ ਵਿਚਾਰਵਾਨ ਸੱਜਣ, ਕਥਾਵਾਚਕ ਸੱਜਣ ਵਿਚਾਰ ਕਰਦੇ ਨੇ, ਹਮੇਸ਼ਾ ਮੁੱਖ ਰੂਪ ਦੇ ਵਿੱਚ ਜਿਹੜੀ ਵਿਚਾਰ ਹੈ ਉਹ 12 ਮਹਾਮਾਝ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਉਹਦੇ ਵਿੱਚ ਹੁੰਦੀ ਹੈ। ਜਦਕਿ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਉਚਾਰਨ ਕੀਤਾ ਹੋਇਆ 12 ਮਹਾ, ਉਹਦੀ ਵਿਚਾਰ ਬਹੁਤ ਘੱਟ ਕੀਤੀ ਜਾਂਦੀ ਹੈ। ਗਿਆਨੀ ਜੀ ਨੇ ਅਰਮਤਾ 12 ਮਾਹ ਤੁਖਾਰੀ ਤੋਂ ਕੀਤੀ, ਦੋਵੇਂ ਸ਼ਬਦ ਪੈਰਲਰ ਰੱਖ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪ ਜੀ ਦੇ ਨਾਲ ਗੁਰਬਾਣੀ ਸਾਂਝ ਪਾਈ ਹੈ। ਤੋ ਇੱਕ ਵਾਰੀ ਫਿਰ ਤੋਂ ਮਾਣਯੋਗ ਗਿਆਨੀ ਨਿਸ਼ਾਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤੋ ਗੁਰੂ ਪਿਆਰੇ, ਉਹ 3 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਲੋਂ ਆਰੰਭ ਨੇ ਨਗਰ ਸੂਸਾਂ ਦੀ ਸੰਗਤ ਅਤੇ ਸਰਦਾਰ ਕੁਲਦੀਪ ਸਿੰਘ ਸੋਹੀ ਸਿੰਘ ਐਕਸਾਵੇਟਿੰਗ ਕੰਪਨੀ ਵੱਲੋਂ 1 ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਕਰਵਾਈ ਜਾ ਰਹੀ ਹੈ, ਉਹਦੇ ਨਾਲ ਨਾਲ ਨਗਰ ਲੋਹੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ 2 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਸਰਦਾਰ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ 3 ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੈ। 3 ਦਿਨ ਸਿਵਕ ਪਰਿਵਾਰਾਂ ਵੱਲੋਂ ਇਹਨਾਂ ਗੁਰੂ ਪਿਆਰਿਆਂ ਵੱਲੋਂ ਆਪ ਸਭਾ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਦਰਸ਼ਨ ਦੀਦਾਰੇ ਦੇਣੇ ਅਤੇ ਨਾਲ ਦੀ ਨਾਲ ਚੱਲ ਰਹੇ ਪ੍ਰੋਗਰਾਮਾਂ ਦਾ ਲਾਹਾ ਲੈਣਾ। ਆਰੰਭ ਕੀਤੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਰਸੋਂ ਨੂੰ ਲਗਭਗ 9:30 ਵਜੇ ਦੇ ਕਰੀਬ ਪਾਏ ਜਾਣੇ ਆ। ਤੋ ਹਫ਼ਤਾਵਾਰੀ ਸਮਾਗਮ ਸੱਜਣੇ ਨੇ, ਉਹਨਾਂ ਸਮਾਗਮਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਤੋ ਆਓ, ਗੁਰਬਾਣੀ ਕੀਰਤਨ ਤੋਂ ਉਪਰੰਤ ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਸਮਾਂ ਹੈ 12:30 ਗੁਰ ਇਤਿਹਾਸ ਦਾ। ਤੋ ਆਪ ਜੀ ਨੂੰ 12:30 ਗੁਰ ਇਤਿਹਾਸ ਨਾਲ ਜੋੜਨਗੇ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ। ਸਰਵਣ ਕਰੀਏ 12:30 ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਕੁਝ ਜ਼ਿੰਦਗੀ ਦਾ ਕੁਝ ਸਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਬਤੀਤ ਕਰ ਰਹੇ ਹੋ। ਸਤਿਗੁਰੂ ਸਫਲਾ ਕਰੇ, ਆਪਣੇ ਦਰੋਂ ਕਰੋ ਆਪਾਂ ਨੂੰ ਸਾਰਿਆਂ ਨੂੰ ਸਤਿਗੁਰੂ ਸਮੱਤ ਸੋਝੀ ਬੁੱਧੀ ਅਕਲ ਬਖਸ਼ਿਸ਼ ਕਰੇ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਗੁਰੂ ਦੀ ਗੋਲਕ ਬਗ ਤਿਲ ਫੁੱਲ ਪਾਇਆ, ਸਤਿਗੁਰੂ ਦਰ ਪ੍ਰਵਾਨ ਕਰਨ ਆਓ। ਸਾਰੀ ਸੰਗਤ, ਮੇਰੀਆਂ ਭੈਣਾਂ ਬੱਚੀਆਂ ਜਿੰਨੇ ਤੁਸੀਂ ਬੈਠੇ ਹੋ, ਬੁਲੰਦ ਆਵਾਜ਼ ਅੰਦਰ ਫਤਿਹ ਸਾਂਝੀ ਕਰਿਓ, ਢਿੱਲੀ ਫਤਿਹ ਨਾ ਗਜਾਇਆ ਕਰੋ। ਤਕਰੀਬਨ ਜਿੱਦਣ ਪਹਿਲਾਂ ਜ਼ਿੰਦਗੀ ਦਾ ਜੰਗ ਲੜਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹ ਪੰਘਾਣੀ ਦਾ ਜਦੋਂ ਉਹ ਜੰਗ ਫਤਿਹ ਹੋਏ ਨੂੰ ਥੋੜਾ ਕੁ ਸਮਾਂ ਹੋਇਆ ਸੀ ਤੇ ਪੁੱਤਰ ਨੇ ਜਨਮ ਲਿਆ ਤੇ ਮਹਾਰਾਜ ਨੇ ਕਿਹਾ ਬਈ ਇਹਦਾ ਨਾਂ ਅਜੀਤ ਸਿੰਘ ਰੱਖੋ। ਚੌਹਾਂ ਸਾਹਿਬਜ਼ਾਦਿਆਂ ਵਿੱਚੋਂ ਅਜੀਤ ਸਿੰਘ ਦਾ ਜਨਮ ਪੌਂਟਾ ਸਾਹਿਬ ਦਾ ਆ, ਇਹ ਨੋਟ ਕਰ ਲਈਓ। ਤਿੰਨ ਸਾਹਿਬਜ਼ਾਦਿਆਂ ਦੇ ਜਨਮ ਆਨੰਦਗੜ੍ਹ ਕਿਲ੍ਹੇ ਦੇ ਆ, ਆਨੰਦਪੁਰ 'ਚ। ਜਿੱਦਣ ਸਭ ਤੋਂ ਛੋਟਾ ਚੌਥਾ ਪੁੱਤਰ ਪੈਦਾ ਹੋਇਆ ਤਾਂ ਉਹਦਾ ਨਾਂ ਰੱਖਿਆ ਸੀ ਫਤਿਹ ਸਿੰਘ। ਅਜੇ ਉਹ 2 ਸਾਲ ਦਾ ਸੀ, ਉਹਦੀ ਮਾਂ ਅਕਾਲ ਚਲਾਣਾ ਕਰ ਗਈ, ਫਤਿਹ ਕਰ ਗਈ ਦੁਨੀਆਂ ਤੋਂ। ਜਿੱਦਣ 12 ਮਿਸਲਾਂ ਨੇ, ਉਦੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਇਸ ਗੁਰਦੁਆਰੇ ਦਾ ਨਾਂ ਰੱਖਿਆ ਫਤਿਹਗੜ੍ਹ, ਜਿਹੜੀ ਆਪਾਂ ਫਤਿਹ ਬੁਲਾਉਣ ਤੋਂ ਗਰੇਜ ਕਰਦੇ ਹਾਂ। ਹੋਰ ਸੁਣੋ, ਜਦੋਂ ਪੰਘਾਣੀ ਦਾ ਜੰਗ ਲੜ ਲਿਆ, ਚੌਥੇ ਦਿਨ ਅੰਮ੍ਰਿਤ ਵੇਲੇ ਮਹਾਰਾਜ ਕੇਸਾਂ 'ਚ ਕੰਘਾ ਫੇਰਦੇ ਆ, ਪੀਰ ਬੁੱਧੂ ਸ਼ਾਹ ਸੰਢਾਉਰੇ ਦਾ ਸੰਢਾਉਰਾ, ਉੱਥੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ, ਜਿਹਦੇ ਇਸ ਜੰਗ ਵਿੱਚ 2 ਪੁੱਤ ਭਰਾ, ਇਹਦੇ ਸਾਲੇ, 400 ਸੇਵਾਦਾਰ, ਕੱਟੜ ਮੁਸਲਮਾਨ 5 ਨਵਾਜ਼ਾਂ ਦੇ ਇਸ ਜੰਗ ਵਿੱਚ ਸ਼ਹੀਦ ਹੋਏ। ਅੰਮ੍ਰਿਤ ਵੇਲਾ ਤੇ ਮਹਾਰਾਜ ਕੇਸਾਂ 'ਚ ਕੰਘਾ ਫੇਰਦੇ ਆ, ਤੇ ਇਹ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਆਪਣੇ ਸੰਢਾਉਰੇ ਨੂੰ ਜਾਵਾਂ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਸਾਈਂ ਜੀ ਮੰਗੋ, ਕੀ ਮੰਗਦੇ ਹੋ? ਗੁਰੂ ਨਾਨਕ ਮਹਾਰਾਜ ਤੁੱਠੇ ਨੇ। ਕਹਿੰਦਾ ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ, ਪੁੱਤ ਸ਼ਹੀਦ ਨੇ, ਭਰਾ ਸ਼ਹੀਦ ਨੇ, ਕਹਿੰਦੇ ਕਿਸੇ ਚੀਜ਼ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਮੰਗੋ, ਜੋ ਮੰਗੋਗੇ ਗੁਰੂ ਨਾਨਕ ਦੇ ਦਰ ਤੋਂ ਮਿਲੇਗਾ। ਉਹ ਕੰਘਾ ਫੇਰਦੇ ਸੀ, ਝੋਲੀ ਅੱਡ ਲਈ, ਕਹਿੰਦਾ ਦਾਤਾ ਜੀ ਮੇਰੇ ਤੇ ਬਹੁਤ ਪ੍ਰਸੰਨ ਹੋ ਨਾ, ਆਹ ਕੰਘਾ ਬਖਸ਼ ਦਿਓ। ਆਪਾਂ ਵੀ ਜਦੋਂ ਕੇਸ ਬਾਹੀਏ ਤੇ ਕੇਸ ਟੁੱਟ ਕੇ ਵਿੱਚ ਫਸ ਜਾਂਦੇ ਆ। ਉਹ ਜਦੋਂ ਕੰਘੇ ਵਿੱਚੋਂ ਮਹਾਰਾਜ ਕੇਸ ਦਾ ਕੱਢਣ ਲੱਗੇ ਨਾ, ਇਹ ਕਹਿੰਦਾ ਮਹਾਰਾਜ ਗੁਸਤਾਖੀ ਮਾਫ ਕਰਿਆ ਨੇ, ਗੁੱਟ ਫੜ ਲਿਆ, ਕਹਿੰਦਾ ਕੱਢਿਓ ਨਾ। ਕਹਿੰਦਾ ਜਿੰਨੀ ਦੇਰ ਤੀਕਰ ਮੇਰੇ ਖਾਨਦਾਨ ਵਿੱਚ ਇਹ ਕੰਘੇ ਵਿੱਚ ਕੇਸ ਵਾਲ ਤੁਹਾਡੇ ਫਸੇ ਰਹਿਣਗੇ ਨਾ, ਦੁਨੀਆਂ ਦਾ ਦੁਸ਼ਮਣ ਮੇਰਾ ਵਾਲ ਬਿੰਗਾ ਨਹੀਂ ਕਰ ਸਕਦਾ, ਵਾਲ ਬਿੰਗਾ ਨਹੀਂ ਕਰ ਸਕਦਾ ਜਿੰਦੇ ਵਿੱਚ ਫਸੇ ਰਹਿਣਗੇ। ਗੁਰੂ ਖਾਲਸਾ ਜੀ ਜਦੋਂ ਸੰਢਾਉਰੇ ਗਿਆ ਨਾ, ਇਹਨੂੰ ਉੱਥੇ ਦੇ ਹਾਕਮਾਂ ਨੇ ਕਹਿੰਦੇ ਨੇ ਕਾਫਰ ਦੀ ਮਦਦ ਕੀਤੀ, ਇਹਨੂੰ ਮੋਢਿਆਂ ਤਿੱਕਰ ਧਰਤੀ 'ਚ ਗੱਡ ਕੇ ਇਹਦੇ ਸਿਰ 'ਚ ਦਹੀਂ ਪਾ ਕੇ ਸ਼ਿਕਾਰੀ ਕੁੱਤਿਆਂ ਕੋਲੋਂ ਇਹਨੂੰ ਪੜਵਾ ਦਿੱਤਾ। ਦੂਜਾ ਪੁਆਇੰਟ, ਹਜੇ ਮੈਂ ਫਤਿਹ ਨਹੀਂ ਬੁਲਾਈ, ਤੁਸੀਂ ਬੁਲਾਉਣੀ ਆ। ਮਹਾਰਾਜ ਗੋਡਿਆਂ ਭਾਰ ਹੋ ਕੇ ਨਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆ,
ਇਹ ਪਹਿਲਾ ਜੰਗ ਵਾ ਮਹਾਰਾਜ ਦਾ। ਕਹਿੰਦੇ ਸ਼ੁਕਰ ਵਾ ਜੰਗ 'ਚ ਜਿੱਤ ਹਾਸਲ ਹੋਈ। ਸਿੱਖ ਆਏ ਕਹਿੰਦੇ ਮਹਾਰਾਜ ਮੁਬਾਰਕਾਂ ਵਧਾਈਆਂ। ਮਹਾਰਾਜ ਕਹਿੰਦੇ ਕਾਹਦੀਆਂ, ਕਿਸ ਗੱਲ ਦੀਆਂ? ਕਹਿੰਦੇ ਮਹਾਰਾਜ ਤੁਹਾਡੀ ਫਤਿਹ ਹੋਈ। ਫਤਿਹ ਕਹਿੰਦੇ ਜਿੱਤ ਨੂੰ। ਜ਼ਫਰਨਾਮੇ ਤੋਂ ਪਹਿਲਾਂ ਮਹਾਰਾਜ ਨੇ ਇੱਕ ਫਤਿਹਨਾਮਾ ਵੀ ਲਿਖਿਆ। 64 ਸ਼ੇਰ ਸਾਡੇ ਕੋਲ ਪਏ ਆ ਉਹਦੇ, ਜਿਹੜੇ ਫਤਿਹਨਾਮੇ 'ਚ ਲਿਖੇ। ਇਹ ਮਹਾਰਾਜ ਨੇ ਮਾਛੀ ਬਾੜਿਓਂ ਲਿਖਿਆ ਸੀ। ਜ਼ਫਰਨਾਮੇ ਦਾ ਤਾਂ ਬਹੁਤ ਜ਼ਿਕਰ ਹੁੰਦਾ, ਪਰ ਇਸ ਫਤਿਹਨਾਮੇ ਦਾ ਬਹੁਤ ਘੱਟ ਜ਼ਿਕਰ ਹੁੰਦਾ। ਇਹਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਮਹਾਰਾਜ ਨੇ। ਹੁਣ ਸਿੱਖ ਕਹਿੰਦੇ ਮਹਾਰਾਜ ਮੁਬਾਰਕਾਂ ਵਧਾਈਆਂ, ਕਹਿੰਦੇ ਕਾਹਦੀਆਂ? ਕਹਿੰਦੇ ਫਤਿਹ ਹੋਈ ਹੈ। ਮਹਾਰਾਜ ਨੇ ਸਿਰ ਹਿਲਾਤਾ, ਕਹਿੰਦੇ ਮੇਰੀ ਨਹੀਂ ਹੋਈ। ਸਿੱਖ ਕਹਿੰਦੇ ਮਹਾਰਾਜ ਕਿਹਦੀ ਹੋਈ ਆ? ਕਹਿੰਦੇ ਖਾਲਸੇ ਦੀ। ਸਿੱਖ ਕਹਿੰਦੇ ਮਹਾਰਾਜ ਖਾਲਸਾ ਵੀ ਤਾਂ ਤੁਹਾਡਾ ਹੀ ਆ। ਮਹਾਰਾਜ ਨੇ ਫਿਰ ਸਿਰ ਹਿਲਾਤਾ, ਕਹਿੰਦੇ ਭੁਲੇਖੇ 'ਚ ਨਾ ਰਹਿ ਜਾਇਓ ਵੀ ਖਾਲਸਾ ਗੁਰੂ ਗੋਬਿੰਦ ਸਿੰਘ ਦਾ, ਮੇਰਾ ਨਹੀਂ ਖਾਲਸਾ। ਉਸ ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਜੋੜ ਕੇ ਗੋਡਿਆਂ ਭਾਰ ਕੇ, ਹੁਣ ਤੁਸੀਂ ਵੀ ਗਜਾਉਣੀ ਆ। ਪਹਿਲੀ ਵਾਰ ਜ਼ਿੰਦਗੀ 'ਚ, ਪਹਿਲੀ ਵਾਰ, ਅੱਗੇ ਨਹੀਂ ਕਦੀ ਕਿਸੇ ਨੇ ਕਿਹਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਪਹਿਲੀ ਵਾਰ ਮਹਾਰਾਜ ਨੇ ਕਿਹਾ। ਜਦੋਂ ਉਹਨੇ ਕਿਹਾ ਵੀ ਖਾਲਸਾ ਵੀ ਤੁਹਾਡਾ, ਉਦੋਂ ਮਹਾਰਾਜ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਿਹੜਾ ਖਾਲਸਾ ਇਹ ਵੀ ਵਾਹਿਗੁਰੂ ਦਾ, ਆ ਜਿਹੜੀ ਜਿੱਤ ਹੋਈ ਆ ਇਹ ਵੀ ਵਾਹਿਗੁਰੂ ਆਇਆ। ਜਿਹੜੀ ਅਸੀਂ ਬੁਲਾਉਣ ਤੋਂ ਗਰੇਜ਼ ਕਰ ਜਾਂਦੇ ਹਾਂ। ਦੂਜਾ ਪੁਆਇੰਟ, ਆਪਾਂ ਅੱਜ ਬਹੁਤ ਬੰਦਿਆਂ ਦੇ ਮੈਂ ਮੂੰਹੋਂ ਸੁਣਿਆ, ਇੰਡੀਆ ਵੀ ਸੁਣਦੇ ਨੇ, ਅੱਜ ਜੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਆਇਆ। ਮੈਂ ਕਿਹਾ ਜਿਹੜਾ ਕਾਲੂ ਚਾਹਣਾ ਉਹ ਕੀ ਆ? ਉਹ ਵੀ ਪਵਿੱਤਰ ਹੀ ਆ। ਵਾਹਿਗੁਰੂ ਪਰਮਾਤਮਾ ਇੱਕੋ ਜਿਹੇ ਦਿਨ ਚੜ੍ਹਾਉਂਦਾ। ਉਹ ਮਾੜੇ ਚੰਗੇ ਦਿਨ ਆਪਣੇ ਸਾਡੀ ਦਿਮਾਗ ਦੇ ਆ, ਉਹ ਇੱਕੋ ਜਿਹੇ ਦਿਨ ਚੜ੍ਹਾਉਂਦਾ। ਕਈ ਮਨੁੱਖ ਇੱਦਾਂ ਦੇ, ਮੈਂ ਸਵੇਰੇ ਵੀ ਗੱਲ ਕੀਤੀ ਸੀ, ਜਿਹੜੇ ਅੱਜ ਉਹ ਆਏ ਆ ਜੇਠ ਦੀ ਸੰਗਰਾਂਦ ਨੂੰ, ਹੁਣ ਉਹਨਾਂ ਨੇ ਹਾੜ ਦੀ ਸੰਗਰਾਂਦ ਨੂੰ ਆਉਣਾ। ਪਹਿਲਾਂ ਨਹੀਂ, ਉਹ ਸਰੀਰ ਮੂੰਹ ਹੀ ਨਹੀਂ ਦਿਖਾਲਣਾ, ਗੁਰਦੁਆਰੇ ਵੜਨਾ ਟਿੱਕਰ ਨਹੀਂ, ਤੇ ਗੱਲਾਂ ਉਹਨਾਂ ਕੋਲ ਕਰੇ ਸੁਣ ਕੇ ਵੇਖ ਲਓ, ਉਹ ਜੀ ਪ੍ਰਬੰਧਕ ਤਾਂ ਇੱਦਾਂ ਕਰਦੇ ਆ, ਉਹ ਜੀ ਢਾਡੀ ਰਾਗੀ ਇੱਦਾਂ ਕਰਦੇ ਆ, ਗੱਲਾਂ ਉਹਨਾਂ ਨੇ ਨੋਹ ਨਹੀਂ ਖੁੱਬਦਾ ਉਹਨਾਂ 'ਚ, ਤੇ ਵੜਨਾ ਉਹਨਾਂ ਨੇ ਸੰਗਰਾਂਦ ਦੀ ਸੰਗਰਾਂਦ ਵਾ। ਮੈਂ ਕਹਿੰਦਾ ਉਹਨੇ ਵੀ ਸੰਗਰਾਂਦੂ ਸਿੰਘ ਵਾ, ਇਹ ਨੋਹ ਨਹੀਂ ਖੁੱਬਦਾ ਉਹਨਾਂ ਵਿੱਚ। ਦਰਸ਼ਨ ਤਾਂ ਗੁਰੂ ਮਹਾਰਾਜ ਕਹਿੰਦੇ ਵੀ ਰੋਜ਼ ਗੁਰੂ ਦੇ ਕਰੋ ਆ ਕੇ। ਦੂਸਰਾ ਪੁਆਇੰਟ, ਤੁਸੀਂ ਜਿੰਨੇ ਬੈਠੋ, ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ, ਜਿਹੜੀ ਗੱਲ ਮੇਰੀ ਨਾ ਚੰਗੀ ਲੱਗੂ ਮੈਨੂੰ ਉੱਥੇ ਟੋਕ ਦੇਈਓ। ਸਾਡੇ ਘਰ ਕੋਈ ਰਿਸ਼ਤੇਦਾਰ ਆਵੇ ਜਾਂ ਅਸੀਂ ਕਿਸੇ ਦੇ ਜਾਈਏ ਤਾਂ ਫਤਿਹ ਗਜਾਈ ਦੀ ਆ, ਝੜਦੀ ਨਹੀਂ। ਨੱਕ ਰਗੜਨ ਦੀ ਗੱਲ ਨਾ ਕਰਿਆ ਕਰੋ, ਆ ਕੇ ਪਹਿਲਾਂ ਅੰਦਰ ਮਨ 'ਚ ਵਾਹਿਗੁਰੂ ਨੂੰ ਫਤਿਹ ਬਲਿਆ ਗਜਾਇਆ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਤਿਹ ਸਾਂਝੀ ਕਰਕੇ ਕਿਤੇ ਸਕਿੰਟ ਕੁ ਸਿਰ ਥੱਲੇ ਪਿਆ ਰਹਿਣ ਦਿਆ ਕਰੋ, ਧਰਤੀ 'ਤੇ ਅਲਾਂਬਾ ਜਾਣਾ ਲਾਇਆ ਕਰੋ। ਅਸੀਂ ਅਲਾਂਬਾ, ਆਪਾਂ ਅਲਾਂਬਾ ਲਾਉਂਦੇ ਜਿਹੜੇ ਇਤਿਹਾਸ ਦੇ ਵਰਕੇ ਮੈਂ ਤੁਹਾਡੇ ਸਨਮੁੱਖ ਰੱਖੇ, ਸਵੇਰ ਦੇ ਆਰੰਭ ਕੀਤੇ ਹੋਏ ਨੇ, ਉਹ ਇਤਿਹਾਸ ਦੇ ਵਰਕੇ ਨੇ, ਸਰਦਾਰ ਆਲਾ ਸਿੰਘ ਦੇ, ਪਟਿਆਲੇ ਵਾਲੇ ਦੇ। ਇਹਦੇ ਤਿੰਨ ਪੁੱਤ ਵਾ, ਵੱਡੇ ਪੁੱਤ ਦਾ ਨਾਂ ਆ ਸਰਦਾਰ ਭੂਮੀਆਂ ਸਿੰਘ, ਉਦੋਂ ਛੋਟੇ ਦਾ ਨਾਂ ਆ ਸਰਦਾਰ ਲਾਲ ਸਿੰਘ, ਉਦੋਂ ਛੋਟੇ ਦਾ ਨਾਂ ਆ ਸਰਦਾਰ ਸਰਦੂਲ ਸਿੰਘ। ਪੁੱਤ ਕਿਹਦਾ? ਪਟਿਆਲੇ ਵਾਲਾ ਆਲਾ ਸਿੰਘ ਪੁੱਤ ਕਿਹਦਾ? ਜਿਹਨਾਂ ਨੇ ਚਮਕੌਰ ਦੇ ਜੰਗ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ, ਭਾਈ ਰਾਮੇ ਦਾ, ਜਿਹੜਾ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸਾਬੋ ਕੀ ਤਲਵੰਡੀ ਤੋਂ ਭਾਈ ਰਾਮ ਸਿੰਘ ਬਣਿਆ, ਭਾਈ ਰਾਮ ਸਿੰਘ ਬਣਿਆ। ਇੰਨੀ ਕਿਸਮਤ ਮਾੜੀ, ਆਲਾ ਸਿੰਘ ਨੇ ਬਹੁਤ ਤੇਗਾਂ ਮਾਰੀਆਂ, ਬਹੁਤ ਤੇਗਾਂ ਮਾਰੀਆਂ।
ਬਹੁਤ ਵੱਡਾ ਆਪਣੀ ਰਿਆਸਤ ਕਾਇਮ ਕੀਤੀ। ਜਦੋਂ ਰਿਆਸਤ ਕਾਇਮ ਕੀਤੀ ਇਹਦੀ ਕਿਸਮਤ ਮਾੜੀ, ਇਹਦੇ ਮਰੇ ਤੇ ਮਗਰੋਂ ਇਹਦੇ ਤਿੰਨ ਪੁੱਤ ਪਹਿਲਾਂ ਮਰ ਗਏ। ਰਾਜ ਭਾਗ ਦਾ ਮਾਲਕ ਇਹਦਾ ਪੋਤਰਾ ਬਣਿਆ, ਉਹਦਾ ਨਾਂ ਸਰਦਾਰ ਅਮਰ ਸਿੰਘ। ਅਮਰ ਸਿੰਘ, ਅਮਰ ਸਿੰਘ ਨੇ ਵੀ ਬਹੁਤ ਲੰਮੀ ਉਮਰ ਨਹੀਂ ਭੋਗੀ। ਉਹਦੇ ਤੋਂ ਮਗਰੋਂ ਅਮਰ ਸਿੰਘ ਦਾ ਪੁੱਤ 18-19 ਸਾਲ ਦਾ ਇਸ ਰਿਆਸਤ ਦਾ ਰਾਜਾ ਬਣ ਗਿਆ, ਉਹਦਾ ਨਾਂ ਸਾਹਿਬ ਸਿੰਘ, ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੁਰੂ ਕੀਤੀ ਹੋਈ ਆ। ਸਰਦਾਰ ਅਮਰ ਸਿੰਘ ਦੇ ਘਰ ਇੱਕ ਪੁੱਤ ਤੇ ਇੱਕ ਧੀ ਆ, ਉਹਦਾ ਨਾਂ ਸਾਹਿਬ ਸਿੰਘ, ਜਿਹੜਾ ਤਖ਼ਤ ਤੇ ਬਹਿ ਗਿਆ ਰਾਜਗੱਦੀ ਤੇ, ਪਟਿਆਲੇ ਦਾ ਰਾਜਾ ਬਣ ਗਿਆ। ਇੱਕ ਇਹਦੀ ਭੈਣ ਵਾ ਅਮਰ ਸਿੰਘ ਦੀ ਧੀ, ਸਾਹਿਬ ਸਿੰਘ ਦੀ ਭੈਣ, ਉਹਦਾ ਨਾਂ ਸਾਹਿਬ ਕੌਰ ਵਾ। ਕਨਹੱਈਆ ਮਿਸਲ ਦੇ ਹਕੀਕਤ ਸਿੰਘ ਦੇ ਪੁੱਤ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਆ, ਉਹ ਸਾਹਿਬ ਕੌਰ ਗੁਰਮਤ ਜਾਣਦੀ ਏ, ਵਿੱਦਿਆ ਪੜ੍ਹੀਊ ਆ, ਅੰਮ੍ਰਿਤ ਧਾਰੀ ਏ, ਸਿਰ ਤੇ ਦਸਤਾਰ ਸਜਾਉਂਦੀ ਏ, ਆਪਣੇ ਘਰ ਵਿੱਚ ਗੁਰਮਤ ਦਾ ਪ੍ਰਵਾਹ ਚਲਾਉਂਦੀ ਏ। ਇਹ ਜਿਹੜਾ ਸਰਦਾਰ ਸਾਹਿਬ ਸਿੰਘ ਬਣਿਆ ਨਾ, ਇਹ ਸਰੀਰ ਦਾ ਕਮਜ਼ੋਰ ਬਹੁਤ ਵਾ। ਕਾਰਨ ਕੀ ਏ? ਇਹ ਨਹੀਂ ਖੁਰਾਕ ਦੀ ਘਾਟ ਵਾ, ਰਾਜਾ ਆ ਇਹ ਸਤਮਾਹ ਆ, ਸਤਵੇਂ ਮਹੀਨੇ ਦਾ ਜਨਮ ਹੋਇਆ, ਸਰੀਰੋਂ ਕਮਜ਼ੋਰ। ਉਧਰ ਮਹਾਰਾਸ਼ਟਰ ਵਿੱਚੋਂ ਮਰਹੱਟੇ ਕਹਿੰਦੇ ਹੋ, ਅਸੀਂ ਤਾਂ ਔਰੰਗਜ਼ੇਬ ਨੂੰ ਥਰ ਥਰ ਕੰਬਣ ਲਾ ਤਾ, ਆਹ ਕਿਹੜੇ ਮਰਦ ਹੋ ਜਿਹੜੇ ਪੰਜਾਬ 'ਚ ਰਿਆਸਤਾਂ ਕਾਇਮ ਕਰਕੇ ਬਹਿ ਗਏ। ਜੀਂਦ ਦਾ ਰਾਜਾ, ਪਟਿਆਲੇ ਦਾ ਰਾਜਾ, ਨਾਭੇ ਦਾ ਰਾਜਾ, ਧੂਰੀ ਦਾ ਰਾਜਾ, ਕੈਂਥਲ ਦਾ ਰਾਜਾ, ਭਦੌੜੀਏ ਰਾਜੇ, ਇਹ ਕਿਹੜੇ ਮਰਦ ਉੱਠੇ ਨੇ? ਬਸ ਫੇਰ ਕੀ ਸੀ, ਲੈ ਕੇ 30,000 ਫੌਜ ਕਰਨਾਲ ਆ ਕੇ ਬਹਿ ਗਿਆ ਨਾਨੋ ਰਾਏ ਮਰਹੱਟਾ। ਇਹਨੇ ਹੁਣ ਇੱਕ ਚਿੱਠੀ ਲਿਖੀ ਬਾਕੀ ਦੇ

ਸਿੰਘਾਂ ਰਾਜੇ ਦੇ ਘਰ ਨਹੀਂ ਸੀ ਗਏ। ਇੱਕ ਖਾਸ ਗੱਲ ਹੈ ਗੁਰਦੁਆਰਾ ਦੇਖਣ ਲਾਇਕ ਕਿਹੜਾ ਤੁਹਾਡੇ, ਜਿਹੜੀ ਮੈਂ ਖਾਸ ਹੀ ਦੱਸਣੀ ਚਾਹੁੰਦਾ। ਇਹਨਾਂ ਨੇ ਉਹ ਹੀ ਚੁਬਾਰਾ, ਉਹ ਹੀ ਪੌੜੀਆਂ, ਉਹ ਹੀ ਕੋਠੜੀ ਕੱਚੀ ਹੁਣ ਤੀਕਰ ਸਾਂਭ ਕੇ ਰੱਖੀ ਹੋਈ ਆ। ਕਾਰ ਸੇਵਾ ਵਾਲਿਆਂ ਬਾਬਿਆਂ ਦਾ ਆਰਾ ਨਹੀਂ ਚੱਲਣ ਦਿੱਤਾ। ਇਹਨਾਂ ਨੇ ਉੱਪਰ ਲੈਂਟਰ ਲਾ ਲਿਆ, ਥੱਲੇ ਉਹ ਕੱਚਾਈ ਆ। ਜਿਹੜੇ ਮੰਜੇ ਉੱਤੇ ਗੁਰੂ ਗੋਬਿੰਦ ਸਿੰਘ ਚੌਂਕੜਾ ਮਾਰ ਕੇ ਬੈਠੇ ਸੀ, ਉਹ ਮੰਜੇ ਨੂੰ ਜਿਹੜਾ ਬਾਣ ਸੀ ਉਹ ਖਰਾਬ ਹੋ ਗਿਆ, ਉਹਦੀ ਪੰਡ ਬੰਨ ਲਈ। ਬਾਹੀਆਂ ਸਰਾਵੇ ਤੇ ਪਾਵੇ ਇਹਨਾਂ ਨੂੰ ਰੱਸਾ ਪਾ ਕੇ ਛੱਤ ਨਾਲ ਬੰਨਿਆ ਹੋਇਆ। ਮਾਤਾ ਦੇਸਾਂ ਦਾ ਪੀੜਾ, ਜਿਹੜੇ ਭਾਂਡਿਆਂ ਚ ਗੁਰੂ ਗੋਬਿੰਦ ਸਿੰਘ ਮਾਨ ਨੇ ਪ੍ਰਸ਼ਾਦਾ ਛਕਿਆ, ਕਹਿੰਦੇ ਕੌਲ, ਉਹ ਥਾਲ ਪਿੱਤਲ ਦਾ ਗਲਾਸ ਕੰਗਣੀ ਵਾਲਾ, ਉਹ ਹੁਣ ਤੱਕ ਸਾਂਭਿਆ ਪਿਆ। ਮੈਨੂੰ ਮੈਦ ਨਹੀਂ, ਤੁਹਾਡੇ ਵਿੱਚੋਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ, ਦੇਖਣ ਯੋਗ ਆ ਗੁਰਦੁਆਰਾ ਚੱਕ ਫਤਿਹ ਸਿੰਘ ਵਾਲਾ, ਬਠਿੰਡੇ ਦਾ ਏਰੀਆ, ਚੱਕ ਰਾਮ ਸਿੰਘ ਵਾਲਾ, ਚੱਕ ਤਖਤੂ ਸਿੰਘ ਵਾਲਾ, ਚੱਕ ਫਤਿਹ ਸਿੰਘ ਵਾਲਾ। ਕਿਉਂਕਿ ਮੈਨੂੰ ਇਹਨਾਂ ਪਿੰਡਾਂ ਵਿੱਚ ਜਾਣ ਦਾ, ਵਿਚਰਨ ਦਾ ਮੌਕਾ ਮਿਲਿਆ, ਮੈਂ ਤਾਂ ਦੱਸ ਰਿਹਾ। ਸਾਨੂੰ ਬਤੌਰ ਪ੍ਰਬੰਧਕ ਵੀਰਾਂ ਨੇ ਸੱਦਿਆ ਸੀ। ਇਹਨਾਂ ਦੇ ਪਰਿਵਾਰ ਵਿੱਚੋਂ ਸਰਦਾਰ ਰਾਮ ਸਿੰਘ ਦੇ ਪਰਿਵਾਰ ਵਿੱਚੋਂ, ਫਤਿਹ ਸਿੰਘ ਦੇ ਪਰਿਵਾਰ ਵਿੱਚੋਂ, ਇਹ ਪਰਿਵਾਰ ਉਹ ਆ ਬਾਬੇ ਆਦਮ ਦੇ, ਜਿਹਨੇ ਉਹ ਗੁਰੂ ਰਾਮਦਾਸ ਮਾਂ ਦੀ ਸੇਵਾ ਕੀਤੀ, ਭਾਈ ਭਗਤੂ ਦਾ ਪਰਿਵਾਰ, ਜਿਹੜਾ ਕੀਰਤਪੁਰ ਖੇਤੀ ਕਰਵਾਉਂਦਾ ਹੁੰਦਾ ਸੀ ਭਾਈ ਭਗਤੂ। ਹੈਗੇ ਇਹ ਵੀ ਸਿੱਧੂ ਆ, ਉਹ ਵੀ ਸਿੱਧੂ ਸੀ। ਇਹ ਜਿਹੜਾ ਧੂਰੀ ਵਾਲੇ ਸਰਦਾਰ ਦੇਸਾ ਸਿੰਘ ਨੇ ਉਹ ਆ ਜਿਨ੍ਹਾਂ ਨੇ ਸੰਤੋਖ ਸਿੰਘ ਨੂੰ ਆਪਣੇ ਕੋਲ ਰੱਖ ਕੇ ਨਾ ਆਹ ਗ੍ਰੰਥ ਲਿਖਵਾਇਆ ਜਿਹਨੂੰ ਸੂਰਜ ਪ੍ਰਕਾਸ਼ ਕਹਿੰਦੇ, ਇਹਨਾਂ ਨੇ ਲਿਖਵਾਇਆ। ਲਿਖਾਇਆ ਬਹੁਤ ਵਧੀਆ ਸੀ, ਕਾਲਾ ਮਾਲਾ ਮਗਰੋਂ ਪੇ ਇਹਦੇ ਵਿੱਚ ਪੈ ਗਿਆ, ਕਾਲਾ ਮਾਲਾ ਮਗਰੋਂ ਪਿਆ, ਲਿਖਿਆ ਬਹੁਤ ਸੀ। 5000 ਤੋਂ ਉੱਪਰ ਉਹਦੇ ਸਫ਼ੇ ਆ ਸੂਰਜ ਪ੍ਰਕਾਸ਼ ਦੇ, ਆਪਾਂ ਨੂੰ ਤਾਂ ਹਿੱਸੇ ਮਿਲਦੇ ਆ। ਬਹੁਤ ਵੱਡਾ ਗ੍ਰੰਥ ਵਾ ਆ, 1430 ਅੰਗ ਵਾ ਗੁਰੂ ਗ੍ਰੰਥ ਸਾਹਿਬ ਦੇ, ਦੇਖ ਲਓ ਕਿੱਡੀ ਕੁ ਮਟਾਈ ਆ। ਹੁਣ 5000 ਤੋਂ ਉੱਪਰ ਸਫ਼ਾ ਹੋਵੇ ਕਿੱਡਾ ਗ੍ਰੰਥ ਬਣਦਾ, ਕਿਤੇ ਕਰਿਓ ਨੋਟ। ਇਤਿਹਾਸ ਰੀੜ੍ਹ ਦੀ ਹੱਡੀ ਆ, ਜੇਕਰ ਸਮਝਿਆ ਜਾਵੇ। ਹੁਣ ਜਦੋਂ ਆ ਕੇ ਘੇਰਾ ਪਾ ਲਿਆ ਨਾ, ਇਹ ਮਰਦੇ ਕੀ ਨਾ ਕਰਦੇ। ਸਾਹਿਬ ਸਿੰਘ ਨੇ ਇੱਕ ਆਪਣਾ ਵਜ਼ੀਰ ਬਣਾਇਆ, ਉਹਦਾ ਨਵਾਂ ਨਾਨੂ ਮੱਲ। ਉਹ ਨਾਨੂ ਮੱਲ ਕਦਾਰ ਨਿਕਲਿਆ, ਉਹ ਮਰਹੱਟਿਆਂ ਨਾਲ ਰਲ ਗਿਆ। ਉਹਨੇ ਸਭ ਤੋਂ ਪਹਿਲਾਂ ਬਸੰਤ ਰਾਏ ਨੂੰ, ਜਿਹੜਾ ਕਿਲੇ ਦਾ ਦਰੋਗਾ ਸੀ, ਉਹਨੂੰ ਜੇਲ੍ਹ 'ਚ ਸੁੱਟਿਆ। ਸਾਹਿਬ ਸਿੰਘ ਨੂੰ ਖਬਰ ਕੋਈ ਨਹੀਂ ਦਿੰਦਾ। ਇਹਦੀ ਦਾਦੀ ਆ ਅਮਰ ਸਿੰਘ ਦੇ ਪਿਛੋਕੜ ਚੱਲਿਆ ਆਉਂਦਾ, ਅਮਰ ਸਿੰਘ ਦੀ ਨੂੰਹ, ਇਹਦੀ ਦਾਦੀ, ਉਹਦਾ ਨਵਾਂ ਬੀਬੀ ਹੁਕਮਾ। ਉਹ ਬੀਬੀ ਹੁਕਮਾ ਇੱਕ ਇਹਦੀ ਭੂਆ, ਉਹਦਾ ਨਵਾਂ ਬੀਬੀ ਰਜਿੰਦਰ ਕੌਰ, ਜਿਹੜਾ ਇਹਦਾ ਪ੍ਰਬੰਧ ਚਲਾਉਂਦੀ ਹੈ, ਪਟਿਆਲੇ ਦਾ ਰਾਜ ਚਲਾਉਂਦਾ। ਉਹ ਮਰਹੱਟਿਆਂ ਨੇ ਇਹਨੂੰ ਚਿੱਠੀ ਲਿਖ ਦਿੱਤੀ, ਇਹਨੂੰ ਪਤਾ ਲੱਗਾ ਬੀਬੀਆਂ ਰਾਜ ਚਲਾਉਂਦੀਆਂ, ਪਟਿਆਲੇ ਵਾਲੇ ਘਰਾਣੇ ਦਾ ਚਿੱਠੀ ਲਿਖ ਦਿੱਤੀ, ਹੋ ਜਾਓ ਸਾਵਧਾਨ, ਜਾਂ ਗਜਰਾਨਾ ਤਾਰ ਦੇਵੋ, ਜਾਂ ਛੱਡ ਕੇ ਪਟਿਆਲੇ ਦੇ ਰਾਜ ਭਾਗ ਨੂੰ ਲਾਂਭੇ ਹੋ ਜਾਓ। ਮਰਦੇ ਕੀ ਨਾ ਕਰਦੇ, ਇਹਨੇ ਇੱਕ ਚਿੱਠੀ ਲਿਖੀ ਸਾਹਿਬ ਕੌਰ ਨੂੰ, ਆਪਣੀ ਭੈਣ ਨੂੰ, ਕਹਿੰਦਾ ਆ ਜਾਓ ਮੇਰੀ ਮਦਦ ਕਰੋ, ਨਹੀਂ ਤਾਂ ਪਟਿਆਲੇ ਦਾ ਰਾਜ ਭਾਗ ਸਭ, ਕਹਿੰਦਾ ਗਰਕ ਹੋ ਚੱਲਿਆ। ਇਹ ਬੀਬੀ ਸਾਹਿਬ ਕੌਰ ਨੇ ਚਿੱਠੀ ਸੁਣੀ, ਆ ਪਹੁੰਚੀ। ਜਦੋਂ ਆਈ ਸਭ ਤੋਂ ਪਹਿਲਾਂ ਇਹਨੇ ਉਹ ਨਾਨੂ ਮੱਲ ਦੀ ਕਿਰਪਾਨ ਕੱਢ ਕੇ ਨਾ ਉਹਨੂੰ ਪੁੱਛ ਗਿੱਛ ਪੜਤਾਲ ਕਰਕੇ ਲਿਆ ਕੇ ਰਜਿਸਟਰ ਪੱਛ ਪੜਤਾਲ ਕੀਤੀ। ਇਹਨੇ ਜਦੋਂ ਪਤਾ ਲੱਗਾ ਵੀ ਇਹਦੇ ਕਾਲਾ ਮਾਲਾ ਕੀਤਾ, ਇਹਨੇ ਨਵਾਬਾਂ ਰਾਜਿਆਂ ਦੇ ਸਾਰਿਆਂ ਦੇ ਸਾਹਮਣੇ ਮਾਰ ਕੇ ਕਿਰਪਾਨ ਤੋਂ ਉਹਦੀ ਲੱਤ ਵੱਢੀ, ਨਾਨੂ ਰਾਏ ਦੀ, ਨਾਨੂ ਮੱਲ ਦੀ। ਕਹਿੰਦੀ ਤੂੰ ਗਦਾਰੀ ਕਰਦਾ, ਤੂੰ ਵਿਕ ਗਿਆ, ਤੂੰ ਕੌਣ ਹੂੰ ਨਾ ਸਾਡੇ ਕਿਲੇ ਦੇ ਦਰੋਗੇ ਨੂੰ ਜੇਲ੍ਹ ਵਿੱਚ ਸਿੱਟਣ ਵਾਲਾ, ਉਹਨੂੰ ਬਹਾਲ ਕਰ। ਉਹਨੂੰ ਬਹਾਲ ਕੀਤਾ, ਇਹਨੂੰ ਕੱਢ ਕੇ ਇਹ ਮਲੇਰਕੋਟਲੇ ਆ ਗਿਆ, ਇੱਥੇ ਮਰਿਆ ਫਿਰ ਇਹ ਦੁੱਖ ਭੋਗਦਾ ਨਾਨੂ ਮੱਲ। ਇਹਨੇ ਫਿਰ ਸ਼ਿਵ ਨਰਾਇਣ ਦਾ ਪੁੱਤ ਗੁਰਦਿਆਲ ਸਿੰਘ ਵਜ਼ੀਰ ਬਣਾਇਆ। ਜਦ ਵਜ਼ੀਰ ਬਣਾਇਆ, ਇਹਨੇ ਫਿਰ ਦੋ ਕਿਲੇ ਉਸਾਰੇ ਬੀਬੀ ਸਾਹਿਬ ਕੌਰ ਨੇ ਜੰਗ ਲੜਨ ਵਾਸਤੇ, ਇੱਕ ਰਤੀਆ ਇੱਕ ਪਸੌਲ।

ਦੋ ਕਿਲੇ ਉਸਾਰੇ, ਕਹਿੰਦੀ ਕਿਲਿਆਂ ਦੇ ਆਸਰੇ ਨਾਲ ਜੰਗ ਲੜ ਹੁੰਦੇ ਆ। ਜਦ ਇਹਨੇ ਕਿਲੇ ਉਸਾਰੇ, ਇਹਨੇ ਹੁਣ ਇੱਕ ਚਿੱਠੀ ਲਿਖਣ ਲੱਗੀ ਆ ਨਾਨੂ ਰਾਏ ਨੂੰ, ਕਹਿੰਦੀ ਤੂੰ ਹੁਣ ਜਮਨਾ ਟੱਪ ਕੇ ਪਹੁੰਚ ਗਿਆ, ਬਹੁਤੇ ਪੰਜਾਬ 'ਚ ਪੈਰ ਨਾ ਪਾਈ, ਹਰਿਆਣਾ ਸਾਰਾ ਪੰਜਾਬ 'ਚ ਆਉਂਦਾ ਹੁੰਦਾ ਸੀ, ਇਹ ਮਗਰੋਂ ਬਣਿਆ। ਲਓ ਸੁਣਨਾ, ਇੱਕ ਕੋਰਾ ਕਾਗਜ਼ ਲੈ ਕੇ ਆ ਨਾਰ ਵੱਢ ਕੇ ਇੱਕ ਇਸਤਰੀ ਹੋ ਕੇ ਸਾਰਿਆਂ ਰਾਜਿਆਂ ਦੇ ਸਾਹਮਣੇ ਇੱਕ ਬੀਬੀ ਸਾਹਿਬ ਕੌਰ ਕਰਕੇ ਕਲਗੀ ਵਾਲੇ ਨੂੰ ਯਾਦ, ਉਹ ਮਰਹੱਟੇ ਨਾਨੂ ਰਾਏ ਨੂੰ ਚਿੱਠੀ

ਜਿਹੜੀਆਂ ਖੜਕਵੀਆਂ ਜਿਹੀਆਂ ਗੱਲਾਂ ਉਹ ਚਿੱਠੀ ਵਿੱਚ ਲਿਖ ਦਿੱਤੀਆਂ ਸਾਹਿਬ ਕੌਰ ਨੇ, ਚਿੱਠੀ ਵਿੱਚ ਲਿਖ ਦਿੱਤਾ ਕਿ ਤੇਰਾ ਲੰਗੋਟੀਆ ਯਾਰ, ਤੇਰਾ ਮਿੱਤਰ ਨਾਨੂ ਮੱਲ, ਅਸੀਂ ਉਹਦੀ ਲੱਤ ਵੱਢ ਕੇ ਮਲੇਰਕੋਟਲੇ ਨੂੰ ਤੋੜ ਦਿੱਤਾ। ਚਿੱਠੀ ਵਿੱਚ ਲਿਖ ਦਿੱਤਾ ਬਸੰਤ ਰਾਏ ਕਿਲੇ ਦਾ ਦਰੋਗਾ, ਅਸੀਂ ਜਿਹੜਾ ਜੇਲ੍ਹ 'ਚ ਸੀ ਉਹ ਬਹਾਲ ਕਰ ਦਿੱਤਾ, ਅਸੀਂ ਕੱਲੀ ਕੱਲੀ ਛਾਣਬੀਣ ਕਰ ਲਈ, ਅਸੀਂ ਯੋਧੇ ਤਿਆਰ ਬੈਠੇ ਹਾਂ। ਚਿੱਠੀ ਦੇ ਵਿੱਚ ਲਿਖ ਦਿੱਤਾ ਕਹਿੰਦੀ ਉਹ ਆ ਸਰਦਾਰ ਅਮਰ ਸਿੰਘ ਦਾ ਪੁੱਤ ਸਾਹਿਬ ਸਿੰਘ, ਜਿਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਪੱਗ ਪਟਾਈ ਆ ਲਖਨੌਰ ਵਿੱਚ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਉੱਥੇ ਪੱਗ ਪਟਾਈ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਾਹਿਬ ਸਿੰਘ ਨਾਲ, ਇਹਨਾਂ ਸੰਧੀ ਕੀਤੀ ਸੀ। ਕਿਤੇ ਵਕਤ ਮਿਲਿਆ, ਇਹ ਪੱਗ ਵੱਟ ਦਾ ਵੀ ਇਤਿਹਾਸ ਹੈ, ਵਟਾਉਣ 'ਚ ਕੀ ਹੋਇਆ, ਕਾਹਤੇ ਵਟਾਈ, ਕੀ ਕਾਰਨ, ਭਾਵੇਂ ਸਰੀਰ ਪੱਖੋਂ ਕਮਜ਼ੋਰ ਵਾ ਸਾਹਿਬ ਸਿੰਘ, ਪਰ ਦਿਲ ਦਾ ਬੜਾ ਦਲੇਰ ਵਾ, ਖੁੱਲ੍ਹ ਕੇ ਮਾਇਆ ਦਿੱਤੀ ਕਿਲੇ ਉਸਾਰੇ। ਸਾਹਿਬ ਕੌਰ ਅੰਮ੍ਰਿਤਧਾਰੀ ਏ, ਸ਼ਾਸਤਰ ਵਿੱਦਿਆ ਸਿੱਖੀ ਹੋਈ ਏ। ਸਰਦਾਰ ਅਮਰ ਸਿੰਘ ਨੇ ਆਪਣੀ ਧੀ ਨੂੰ ਹਰੇਕ ਪੱਖੋਂ ਮਜ਼ਬੂਤ ਰੱਖਿਆ, ਹਰੇਕ ਪੱਖੋਂ। ਹੁਣ ਸਰਦਾਰ ਜੈਮਲ ਸਿੰਘ ਇਹਦੇ ਪਤੀ ਦਾ ਨਾਂ ਆ, ਹਕੀਕਤ ਸਿੰਘ ਇਹਦੇ ਸਹੁਰੇ ਦਾ ਨਾਂ ਆ, ਤੇ ਕਨਹੱਈਆ ਮਿਸਲ ਆ, ਬਾਰਾਂ ਮਿਸਲਾਂ ਚ ਇੱਕ ਮਿਸਲ ਕਨਹੱਈਆ ਆ। ਹੁਣ ਸਾਹਿਬ ਕੌਰ ਨੇ ਹਰੇਕ ਪੱਖੋਂ ਚਿੱਠੀ ਵਿੱਚ ਲਿਖ ਦਿੱਤਾ, ਉਹ ਚਿੱਠੀ ਰਾਜਦੂਤ ਦੇ ਹੱਥ ਜਾ ਪਹੁੰਚੀ ਕਰਨਾਲ, ਜਿੱਥੇ ਉਹ ਮੋਰਚੇ ਲਾ ਕੇ ਬੈਠਾ। ਜਦ ਰਾਜਦੂਤ ਨੇ ਚਿੱਠੀ ਫੜਾਈ ਨਾ, ਇਹਦਾ ਚਿਹਰਾ ਪੀਲਾ ਹੀ ਫਿਰ ਗਿਆ ਚਿੱਠੀ ਪੜ੍ਹ ਕੇ। ਮਰਦਾ ਕੀ ਨਾ ਕਰਦਾ, ਫੌਜਾਂ ਨੂੰ ਤਿਆਰ ਕੀਤਾ ਇਹਨੇ, ਚਿੱਠੀ ਪੜ੍ਹਨ ਤੋਂ ਪਹਿਲਾਂ ਇਹਦਾ ਮੱਥਾ ਠਣਕ ਗਿਆ, ਬਈ ਅਸੀਂ ਤਾਂ ਸਮਝਦੇ ਸੀ ਵੀ ਦੋ ਇਸਤਰੀਆਂ ਹੀ ਰਾਜ ਭਾਗ ਪਟਿਆਲੇ ਦਾ ਚਲਾਉਂਦੀਆਂ ਨੇ, ਇੱਕ ਹੁਕਮਾਂ ਦੇਈ, ਇੱਕ ਰਜਿੰਦਰ ਕੌਰ ਸਾਹਿਬ ਸਿੰਘ ਦੀ ਭੂਆ। ਸਾਨੂੰ ਦਿਮਾਗ 'ਚ ਨਹੀਂ ਸੀ ਵੀ ਇਹ ਸਾਹਿਬ ਕੌਰ ਦੀ ਮਦਦ ਵਾਸਤੇ ਆ ਸਕਦੀ ਹੈ। ਹੁਣ ਨਾਨੂ ਰਾਏ ਦਾ ਵੀ ਮੱਥਾ ਠਣਕਿਆ, ਗੱਲ ਇੱਥੇ ਨਹੀਂ ਮੁੱਕਣੀ। ਇਹਦੀ ਜਿਹੜੀ ਪਤੀ ਕਨਹੱਈਆ ਮਿਸਲ ਵਾ, ਉਹ ਸਾਰੀ ਕਨਹੱਈਆ ਮਿਸਲ ਇਹਦੀ ਮਦਦ ਵਾਸਤੇ ਆਊਗੀ। ਸਾਹਿਬ ਕੌਰ ਨੇ ਚਿੱਠੀ ਦੇ ਵਿੱਚ ਲਿਖ ਦਿੱਤਾ ਕੱਲੀ ਇੱਕ ਮਿਸਲ ਨਾ ਜਾਣੀ, ਮੇਰੇ ਨਾਲ ਧਨੇਸਰ ਦਾ ਸਰਦਾਰ ਭੰਗਾ ਸਿੰਘ, ਮੇਰੇ ਨਾਲ ਕਲਸੀਆਂ ਦਾ ਸਰਦਾਰ ਜੋਧ ਸਿੰਘ, ਮੇਰੇ ਨਾਲ ਕੈਂਥਲ ਦਾ ਸਰਦਾਰ ਲਾਲ ਸਿੰਘ, ਮੇਰੇ ਨਾਲ ਸਰਦਾਰ ਤਾਰਾ ਸਿੰਘ ਘੇਬਾ, ਜਿੱਧਰ ਨੂੰ ਨੱਠਣਾ ਉੱਧਰ ਨੂੰ ਨੱਠ। ਹੁਣ ਜਦੋਂ ਚਿੱਠੀ ਪੜ੍ਹੀ ਨਾ, ਆਪਣੇ ਸਾਰੇ ਮਰਹੱਟਿਆਂ ਨੂੰ ਇਕੱਠੇ ਕਰਕੇ ਨਾਨੂ ਰਾਏ, ਉਹ ਚਿੱਠੀ ਜੋ ਕੁਝ ਲਿਖਿਆ ਸਾਹਿਬ ਕੌਰ ਦਾ, ਕੱਲਾ ਕੱਲਾ ਅੱਖਰ ਪੜ੍ਹ ਪੜ੍ਹ ਕੇ ਨਾ ਮਰਹੱਟਿਆਂ ਨੂੰ ਇਉਂ ਸੁਣਾ ਲਿਆ।

के खालसा जी, चिट्ठी लिखी राणी साहब कौर ने, चिट्ठी मराठियां दे कोल जा पहुंची, करनाल विच राजदूत लैके गया, चिट्ठी उत्ते शाही मोहर लगी हुई है, चिट्ठी विच साहब कौर ने लिख दिता कि मेरे भरा साहब सिंह नाल लखनौर विच अठवें पातशाह की चरण छोह धरती ते महाराजा रणजीत सिंह ने पग बटाई है। ये लिखण दा कारण की है कि मराठियां नूं पता लग जाए भी असीं कल्ले नहीं, साहब सिंह कल्ला नहीं, पटियाला रियासत कल्ली नहीं, इहदे नाल लाहौर दे महाराजा रणजीत सिंह भी खड़ा पिट पिछे। वह धरती लखनौर दी जिथे अठवें पातशाह ने छज्जू राम झीवर कोलों गीता दे अर्थ करवाए सी। तुसीं ढाडियां कोलों कथा वाचकां कोलों बड़ा सुनिया भी सोटी सिर ते रख दित्ती, वह झग सिटदा सी, अबल टबलियां मारदा सी, कहिंदे हुण गीता दे अर्थ करते जदों सोटी चक्की वह अबल टबलियां फेर मारन लग पिया। इत्थे एक सवाल वा, ਇਹ ਗੁਰੂ ਨਾਨਕ ਦਾ ਦਰ ਇੱਦਾਂ ਨੇ ਜਿਹਨੂੰ ਇੱਕ ਵਾਰੀ ਬਖਸ਼ਿਸ਼ ਕਰ ਦਿੰਦਾ ਉਹਦੇ ਕੋਲੋਂ ਦੁਬਾਰਾ ਨਹੀਂ ਲੈਂਦਾ। ਜਦ ਉਹਨੇ ਅਰਥ ਸਹੀ ਕੀਤੇ ਇਹਦੇ ਖਾਨਦਾਨ ਦੇ ਵਿੱਚੋਂ, ਇਹ ਚਲੇ ਗਿਆ ਸੀ ਉੜੀਸਾ 'ਚ, ਇਹਦੇ ਖਾਨਦਾਨ ਦੇ ਵਿੱਚੋਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ, ਭਾਈ ਹਿੰਮਤ ਰਾਏ ਉੱਠ ਕੇ ਆਇਆ ਸੀ ਇਹਦੇ ਖਾਨਦਾਨ ਦੇ ਵਿੱਚੋਂ। ਮੇਰੇ ਕੋਲ ਸਮਾਂ ਨਹੀਂ ਕਿ ਮੈਂ ਇਹ ਪੜਚੋਲ ਕੇ ਸਾਰਾ ਇਹਦਾ ਬਖਲਾਸਾ ਤੁਹਾਡੇ ਸਾਹਮਣੇ ਕਰਾਂ, ਕਿਉਂਕਿ ਮੈਂ ਇਤਿਹਾਸ ਨੂੰ ਬੰਨੇ ਲਾਉਣਾ। ਹੁਣ ਚਿੱਠੀ ਪੜ੍ਹ ਕੇ ਸੋਚਦੇ ਨੇ ਵੀ ਇਹ ਸਿੱਖਾਂ ਨਾਲੋਂ ਕਿੱਦਾਂ ਮੱਥਾ ਲਾਇਆ ਜਾਵੇ। ਨਾਨੂ ਰਾਏ ਚਿੱਠੀ ਪੜ੍ਹ ਕੇ ਸਾਰਿਆਂ ਨੂੰ ਕਹਿੰਦਾ ਤਕੜੇ ਹੋਵੋ, ਕਹਿੰਦਾ ਅਸੀਂ ਉਹ ਹਾਂ ਜਿਹਨੇ ਔਰੰਗਜ਼ੇਬ ਨੂੰ ਵਕਤ ਪਾ ਛੱਡਿਆ। ਇੱਥੇ ਖਬਰ ਮਿਲੀ ਨਾਨੂ ਰਾਏ ਨੂੰ, ਇਹਦੇ ਵਜ਼ੀਰ ਨੇ ਖਬਰ ਦਿੱਤੀ, ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸ਼ਾਹ ਜਮਾਨ 60,000 ਫੌਜ ਲੈ ਕੇ ਮਾਰੋ ਮਾਰ ਕਰਦਾ ਹਿੰਦੁਸਤਾਨ ਤੇ ਚੜਿਆ ਆ ਰਿਹਾ।

ਨਾਨੂ ਰਾਜ ਦੇ ਪੈਰਾਂ ਥੱਲਿਓਂ ਧਰਤੀ ਨਿਕਲ ਗਈ ਵੀ ਮੈਂ ਆ ਤਾਂ ਗਿਆ ਇੱਥੇ ਹੁਣ ਮੁੜ ਕੇ ਕਿੱਦਾਂ ਜਾਣਾ ਫੌਜਾਂ ਨਾਲ ਜੰਗ ਲੜਨਾ ਇੱਧਰ ਖਾਲਸੇ ਨੇ ਮਾਤਾ ਸਾਹਿਬ ਕੌਰ ਦੀ ਧੀ ਇਹਦਾ ਨਾਂ ਵੀ ਸਾਹਿਬ ਕੌਰ ਅੰਮ੍ਰਿਤਧਾਰੀ ਬਾਣੀ ਦੀ ਪ੍ਰੇਮਣ ਲਾ ਕੇ ਨਗਾਰਿਆਂ ਤੇ ਚੋਟ ਕਰਕੇ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੂੰ ਘੱਗਰ ਦਰਿਆ ਵੱਲ ਨੂੰ ਹੋਤਰੀ ਉਧਰ ਦੂਜੇ ਪਾਸੇ ਨਾਨੂ ਰਾਏ ਮਰਹੱਟਿਆਂ ਨੂੰ ਲੈ ਕੇ ਘੱਗਰ ਦਰਿਆ ਪਟਿਆਲੇ ਦੇ ਪਰਲੇ ਪਾਸੇ ਉੱਥੇ ਆਣ ਮੋਰਚੇ ਲਾਏ ਤੇ ਨਾਨੂ ਰਾਏ ਆਪਣੇ ਨਾਲ ਦੇ ਮਰਹੱਟਿਆਂ ਨੂੰ ਇੱਕ ਬੰਗਾਰ ਕੇ ਕਹਿੰਦਾ ਉਹ ਤੁਸੀਂ ਉਹ ਤੇਗਾਂ ਮਾਰੀਆਂ ਮਧਰੇ ਮਧਰੇ ਕਾਦਰੇ 33-33 ਇੰਚ ਦੀਆਂ ਤੇਗਾਂ ਤਲਵਾਰਾਂ ਹੱਥਾਂ ਵਿੱਚ ਲਓ ਜੀ ਸ਼ਿਵਾ ਜੀ ਦਾ ਨਾਂ ਲੈ ਕੇ ਇਹ ਮਰਹੱਟੇ ਮਾਰੋ ਮਾਰ ਕਰਦੇ ਪਟਿਆਲਾ

ਖਾਲਸਾ ਜੀ ਮਧਰੇ ਮਧਰੇ ਕੱਦ ਦੇ ਮੁਰਹੱਟੇ ਚੌੜੀਆਂ ਛਾਤੀਆਂ ਇਹਨਾਂ ਦੀਆਂ ਜੰਗ ਲੜਨ ਨੂੰ ਲੜਾਕੇ ਜਿਹਨਾਂ ਨੇ ਔਰੰਗਜ਼ੇਬ ਨੇ ਅੱਖੀ ਘੱਟਾ ਪਾ ਛੱਡੇ ਆ ਮਹਾਰਾਸ਼ਟਰ ਸਾਰਾ ਇਹਨਾਂ ਮਰਹੱਟਿਆਂ ਦਾ ਆ ਤੁਹਾਡੇ ਕਦੀ ਫਰਿਸ਼ਤਿਆਂ ਨੂੰ ਵੀ ਨੀ ਪਤਾ ਹੋਣਾ ਬਈ ਮਰਹੱਟੇ ਵੀ ਪੰਜਾਬ ਤੇ ਚੜ ਕੇ ਆਏ ਨਾਨੂ ਰਾਏ ਅੰਟਾ ਰਾਏ ਰਣਜੀਤ ਰਾਏ ਕਹਿੰਦਾ ਮਾਰ ਕੇ ਧੌਂਸਿਆਂ ਤੇ ਚੋਟਾਂ ਇੱਕ ਦੋ ਤਿੰਨ ਬੀਬੀਆਂ ਕਹਿੰਦਾ ਰਾਜ ਕਰਦੀਆਂ ਪਟਿਆਲੇ ਤੇ ਪੈ ਜਾਓ ਕਹਿੰਦਾ ਟੁੱਟ ਕੇ ਨਾਲੇ ਕਹਿੰਦਾ ਇੱਜ਼ਤ ਲੁੱਟੋ ਪੱਤ ਲੁੱਟੋ ਨਾਲੇ ਧਨ ਦੌਲਤ ਲੁੱਟੋ ਪਤਾ ਲੱਗ ਜਾਏ ਥਨੇਸਰ ਤੇ ਕਬਜ਼ਾ ਸਾਡਾ ਹੋ ਗਿਆ ਕੈਂਥਲ ਤੇ ਹੋ ਗਿਆ ਵਾਰੀ ਆਈ ਪਟਿਆਲੇ ਦੀ ਕਹਿੰਦਾ ਫੂਸਣੇ ਉਡਾ ਦਿਓ ਇੱਕ ਨਾਨੂ ਰਾਏ ਆਪਣੀਆਂ ਫੌਜਾਂ ਮਰਹੱਟਿਆਂ ਨੂੰ ਕਹਿੰਦਾ ਹਥਿਆਰ ਸੰਭਾਲ ਲਓ ਤੇ ਬੋਲੋ ਧਾਵਾ ਪਟਿਆਲੇ।

0: एक पॉइंट इत चेता रखियो, कल असी रिजल्ट इस इतिहास का कढ़ना है। इन्हों मरहटिया ने औरंगजेब के अखी घटा पा छड़िया सी। इन्हों मरहटिया ने औरंगजेब थर थर कंबदा सी। दूजा पॉइंट पर अहमद शाह अब्दाली के मोहरे गोडे टेक गए। इनी इन मान ली अहमद शाह अब्दाली दी, हुण उहदा पोतरा चढ़ के आ रहा शाह जमान। तीजे हमले च पंज हमले किए उन्हें हिंदुस्तान ते, ये हुण तीजे हमले च आ रहा। ये हुण कहिंदे वी उहदे आउण तों, क्योंकि हजे उन्हें अटक दरिया टप्पना, फिर लाहौर आउणा, फिर कदे उन्हें इधर नूं आउणा। इन्होंने आके घग्गर दरिया के कंडे मोर्चे गड लै चिट्ठी लिख दिती राणी साहब कौर ने। चिट्ठी लिख दिती, चिट्ठी विच लिख दिता भई 33-33 इंच दियां साडे कोल कृपाना आ, तेरे जोधियां ने साडे कोल लड़ना नहीं ते खड़ना नहीं साडे मोहरे। पर इधर जब चिट्ठी पहुंचनी है, इन्हें हुण सारे राजे कट्ठे करने सारियां रियासतां दे, जिन्नियां भी रियासतां आ, नाभे दी, जींद दी, कैंथल दी, सारियां रियासतां कट्ठियां करके हैगे सारे। ये इक्को ही आ, इक्को ही परिवार वा। है इन्हां परिवारां नूं बख्शिश गुरु गोबिंद सिंह महाराज जी दी, छेवें पातशाह गुरु हरगोबिंद सिंह महाराज जदों महाराज का जंग लड़िया सी। इन्हां दे बजुर्गां ने उह च तेगां मारियां आ। आ जिहड़ा आला सिंह पटियाले वाला, इहदे बाप ने शहीदां दा चमकौर जिहड़ा जंग होया उहनां दा संस्कार कीता। भाई रामे ने, ते रामे दा बाप वा भाई फूल, जिहदे नां ते ओ महल विच फूल महाराज वसदे। कि नहीं दो पिंड लागे लागे जिथे छेवें पातशाह ने जंग लड़िया सी। दूजा जंग जब बाबा बिधी चंद घोड़े कढ के लैके आया सी, दस्सिया सी एड्रैस सारा ही, वह फिर जंग महाराज ने छेवें पातशाह ने इत्थे लड़िया सी। महाराज लला बेग मारिया गया, काबली बेग मारिया गया, छमश बेग मारिया गया, 35,000 मुगलों के छक्के छुटा दिते। इहदा हुण इतिहास का कलू रिजल्ट कढांगे। इतिहास रीढ़ की हड्डी है, गुरबाणी जिंद जान है। सतगुरु कृपा करे, इतिहास भी वह चाहिए जिहड़ा गुरबाणी की कसबट्टी च ढुकदा होवे। सतगुरु कृपा करे, तुसीं कदम कदम चल के आए हो। गुरु ग्रंथ साहिब महाराज तुहानूं सोझी मत बख्शिश करन, सानूं भी बख्शिश करन। अज जेठ का महीना आरंभ होया, यह गुरु के गुण गाउंदियां दा, कीर्तन सरवण करदियां दा, बाणी पढ़दियां दा, सेवा करदियां दा बतीत होवे। कोशिश करिया करो गुरु घर आउण दी जिन्ना क समा मिलदा। वाहेगुरु कृपा करे। बुलाओ फतेह। वाहेगुरु जी का खालसा, वाहेगुरु जी की फतेह।
1: तू ठाकुर तुम पहरदास, जियो पिंड सब तेरी, तुम मात पिता हम बारक तेरे, तुमरी कृपा में कोई न जाने तुमरा अंत, ऊचे ते ऊचा सगल समगरी तुमरे सूत्र तारी, तुम ते हो एसो तुमरी गत मित तुम्हें जाने, नानक दास एक ओंकार। वाहिगुरु जी की फतेह। श्री भगवती जी सहाय वार, श्री भगवती जी की पातशाही दसवीं, प्रथम भगवती समर कै गुरु नानक लई ते आए, फिर अंगद गुरते अमरदास रामदासे हुए सहाय, अर्जन हर गोबिंद नौ समरो श्री हर राय, श्री हर कृष्ण त्याये, जिस डिठे सब दुख जाए, तेग बहादुर सिमरै करना नितावे ताए, सब थाई हुए सहाय। दसवां पातशाह श्री गुरु गोबिंद सिंह साहब जी, सब थाई हुए सहाय। दसां पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी। पंजा प्यारियां, चौहां साहिबजादियां, चालियां मुक्तियां, हठियां जपियां तपियां, जिन्हां नाम जपिया वंड छकिया, देख चलाई तेग वाही, देख के अंडिठ कीता तिन्हां प्यारियां सच्यारियां दी कमाई दा ध्यान तरके बोलो जी। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਤੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਤਾ ਰੱਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਬਾਦਸ਼ਾਹ ਜੀਓ, ਖਾਲਸਾ ਪੰਥ ਨੂੰ ਬਖਸ਼ਿਸ਼ ਕਰਨਾ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅੰਦਰ ਪਿਛਲਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ। ਪਾਤਸ਼ਾਹ ਜੀਓ ਅੱਜ ਆਪ ਜੀ ਦੇ ਹੁਕਮ ਅੰਦਰ ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵਾਨ ਦੇ ਮਹਾਂਵਾਕਾਂ ਅਨੁਸਾਰ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਸੰਧਿਆ ਸਮੇਂ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਅੰਦਰ ਪਾਤਸ਼ਾਹ ਜੀਓ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ। ਪਾਤਸ਼ਾਹ ਜੀਓ ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਹੈ, ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰਿ ਸ਼ੋਭਾ, ਚਿੰਤਾ ਲਾਹੇ ਹਮਾਰੀ। ਧੰਨ ਵਾਹਿਗੁਰੂ ਸਾਹਿਬ ਜੀ। ਸੁਰਠ ਮਹਲਾ ਨਾਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਹੈ। ਆਪ ਸਮੂਹ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਕਿਰਪਾ ਕਰਨ, ਆਉਣ ਵਾਲਾ ਸਮਾਂ ਆਪ ਸਮੂਹ ਸੰਗਤਾਂ ਲਈ ਖੁਸ਼ੀਆਂ ਅਤੇ ਖੇੜਿਆਂ ਭਰਿਆ ਹਜ਼ੂਰ ਬਤੀਤ ਕਰਾਉਣ। ਯਤਨ ਕਰਿਆ ਕਰੀਏ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਜ਼ਰੂਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ 5-10 ਮਿੰਟ ਬੈਠ ਕੇ ਰੋਜ਼ਾਨਾ ਹੀ ਨਿਯਮ ਦੇ ਅਨੁਸਾਰ, ਜਿਵੇਂ ਆਪਣਾ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਕੰਮ ਕਾਜ ਕਰਦੇ ਹਾਂ, ਜ਼ਰੂਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਬਾਣੀ ਦੇ ਨਾਲ ਜੁੜਨ ਦਾ, ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਅਤੇ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ, ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਕੌੜੀ ਦੀਪ ਕੀ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੁ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕੌਣ ਸ਼ੁਮਾਰ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣਿਆ ਸੀ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਨਾਨਕ ਸੇ ਤੇ ਅਵਨ, ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸੋਏ ਚਸਿਆਂ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਵਾ ਸੂਰਜ ਕੋ ਰੋਤੇ ਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮਹਿ ਥਾਲ ਰਵ ਚੰਦੀ ਬਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਾਲਿਆਣ ਲੋ ਪਵਨ ਚਵਰੋ ਕਰੇ, ਸਗਰ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਮ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੁ ਵੰਦਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਹੇ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਵਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚੱਲੈ ਚੁਬੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਪਵ ਖੰਡਾ ਹੈ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਸ਼ੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨਤੀ ਸੁਨੋ ਮੇਰੇ ਮੀਤਾ, ਸੰਤ ਟਹਿਰ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਆਉਦ ਘਟੇ ਦਿਨ ਸਰੈਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹ ਸੰਸਾਰ ਬਿਕਾਰ ਸਹਿਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪੀਆਵੇ ਇਹ ਰਸ, ਅਕਥ ਕਥਾ ਤੇਰੇ ਜਾਨੀ। ਜਾ ਕੋ ਵਾਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨੋਹੀ ਗੋਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਦਸਾ ਮਹਲਾ ਪਹਿਲਾ ਵਾਰ ਸਲੂਕਾਂ ਨਾਲ ਸਲੂਪੀ ਮਹਲੇ ਪਹਿਲੇ ਕੀ ਲਿਖੇ ਟੂੰਡੇ ਅਸਰਾਜੇ ਕੀ ਤੁਨੀ

ਵੱਡੀ ਵਡਿਆ ਜਾਣੇ ਚਲ ਥਾਓ, ਵੱਡੀ ਵਡਿਆ ਜਾਣੇ ਆ ਲਾਓ, ਵੱਡੀ ਵਡਿਆ ਬੁੱਝੇ ਸਭਾਓ, ਵੱਡੀ ਵਡਿਆ ਜਾਂ ਪੁੱਛਣ ਦਾ, ਵੱਡੀ ਵਡਿਆ ਜਾਂ ਪਿਆ, ਨਾਨਕ ਕਾਰਨ ਕਥਨੇ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਵੀ ਆਖਣਾ ਜਾਪੇ ਜੇ ਕਿਸੇ ਨੇ ਰਾਸ ਨਾਨਕ।

ਸਿੱਖ ਨਾਵੇ ਤੁਰ ਬਹਾਲਿਆ, ਉੱਥੇ ਸੱਚੇ ਹਿੱਸਾ ਨਿਬੜੈ ਚੁਣ ਮਕੜੇ ਚ ਜਮਾਲਿਆ, ਥਾਉ ਨਾ ਪੈਨ ਕੁੜਿਆ ਮੋਹ ਕਾਲੇ ਦੋ ਜਗ ਚੱਲਿਆ, ਤੇਰੇ ਨਾਏ ਰਤੇ ਸਿੱਜਣ ਗਏ ਹਾਰ ਗਜ ਠੱਗਣ ਵਾਲਿਆ, ਲਿਖਣਾ ਵੇ ਤੁਰ ਬਹਾਲਿਆ, ਲਿਖਣਾ ਵੇ

ਰਹਿ ਜਾਂਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਡਾਣੇ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲੱਗਾ ਹੈ ਪੁਰਾਣੇ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾ

ਕੁਦਰਤ ਦਿਸੈ, ਕੁਦਰਤ ਸੁਣਿਆ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਗ, ਸਭ ਤੇਰੀ

ਸੇਵਕ ਸੇਵਾ ਕਰਮ ਚੜਾਓ, ਭਿੰਨੀ ਰਹਿਣ ਜਨਾਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਨ, ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹਾਂ ਪੰਕੀ ਪਾਉਂਦੀਆਂ ਲੈ ਨਸਾਹਾ, ਸੂਹੇ ਚਾੜ ਪਵਾਈਐ ਜੰਤ, ਨਾਨਕ ਪੌਦਿਆ ਗਣਤ ਨਾ ਅੰਤ, ਬੰਧਨ ਬੰਦ ਪਵਾਏ ਸੋਏ ਪਿਆ ਕਿਰਤਨ ਚੈ ਸਭ ਕੋਏ, ਨੱਚ ਨਾ ਚਹ ਸਹਿ ਚਲੈ ਸਿਰੋਏ, ਉੱਡ ਨਾ ਜਾਈ ਸਿੱਧ ਨਾ ਹੋਏ, ਨੱਚਣ

ਨਾਲ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਭਵਿੱਚ ਬੰਦੀ ਵੇਖਣ ਕੋ ਦੇਦਾ ਹਿੰਦੂ ਸਲਾ ਇਸਲਾ ਹੰਦਰ ਸੰਰੂਪ ਅਪਾਰ ਤੀਰਥ ਨਾਵਾਰ ਚ ਪੂਜਾ ਗਿਰਵਾ ਸਵੇਕਾਰ ਜੋਗੀ ਸੁਨ ਧਿਆਵਨ ਜੇ ਤੇਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆ ਮਨ ਸੰਤੋਖ।

ਪਹਾੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਓਨਕਾਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਉਪਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹੂੰ ਵਿੱਚ ਖੱਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸਚਿਆਰ ਕੁੜਿਆਰ, ਹੂੰ ਵਿੱਚ ਪਾਪੁਨ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਐ, ਹੂੰ ਵਿੱਚ ਤੋਵੈ, ਹੂੰ ਵਿੱਚ ਜਾਤੀ ਜਿਨਸੀ ਖੋਵੈ, ਹੂੰ ਵਿੱਚ ਮੂਰਖ, ਹੂੰ ਵਿੱਚ ਸਿਆਣਾ, ਮੁਖ ਮੁਕਤ ਕੀ ਸਾਰ ਨਾ ਜਾਣਾ, ਹੂੰ ਵਿੱਚ ਮਾਇਆ, ਹੂੰ ਵਿੱਚ ਛਾਇਆ, ਹੂੰ ਮੈਂ ਕਰ ਕਰ ਜੰਤੂ ਪਾਇਆ, ਹੂੰ ਮੈਂ ਬੂਝੈ ਤਾਂ ਦਰਸੂ ਜੈ, ਗਿਆਨ ਹੁਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖਿਆ ਲੇਖ, ਜੇ ਹਾ ਵੇਖੈ ਤੇ ਹਾ ਵੇਖ ਮਹਲਾ ਦੂਜਾ।
1: ਹੁਣ ਮੈਂ ਇਹ ਜਾਤ ਹੈ, ਹੁਣ ਮੈਂ ਕਰਮ ਕਮਾਏ, ਹੁਣ ਮੈਂ

ਕੌੜੀ ਸਿਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਤਿਆਇਆ ਓਨੀ ਮੰਦੇ ਪੈਰ ਰੱਖਿਓ ਓਨ ਕਸ ਕੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੰਦੇ ਬੈਚੜੇ ਸਵਾਇਆ ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ।

ਸਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਤਾ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਜੇਰ ਜੋਤ ਬਜਾ ਖਾਣੀ ਸੇਤ ਜਾ ਸੋ ਮਤ ਜਾਣੈ ਨਾਨਕਾ ਸਰਮ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੈ ਸਭਨਾ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿੰਨੇ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚ ਤੇ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ।

0: ਸੀ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ, ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ, ਪੜੀ ਹੈ ਜੇਤੇ ਵਰਸ ਵਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਯਾਰ ਜਾ, ਪੜੀ ਹੈ ਜੇਤੇ ਸਾਸ। ਨਾਨਕ ਲਿਖਿਆ ਇੱਕ ਗੱਲ, ਔਰ ਹੁਣ ਮੈਂ ਚਖਣਾ ਚਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇ ਕੀਆ ਦੇਹੀ ਦੁਖ ਦੀਆ, ਸੁਖ ਵੇ ਜੀ ਆਪਣਾ ਕੀਆ, ਅੰਨ ਖਾਇਆ ਸਾਧ ਗਵਾਇਆ, ਬਹੁ ਦੁਖ

ਖਾਈ ਸਿਰ ਸ਼ਾਹੀ ਪਾਈ, ਮੂਰਖੰਦੈ ਪਦ ਗਵਾਈ। ਵਿਣ ਨਾ ਵੈ ਕਿਛ ਥਾਈ ਨਾ ਪਾਈ, ਰਹਿ ਬਿਵਾਣੀ ਬਣੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰੂ ਭੇਟੀ ਸੁਸੁਖ ਪਾਏ, ਹਰ ਕਾ ਨਾ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸੇ ਤੇ ਨੇ ਕੇਵਲ ਹੋ ਮੈਂ ਸਬਦ ਜਲਾਏ ਕੋੜੀ।

ਔੜੀ ਭਗਤ ਤਿਰਮਨ ਪਾਵਦੇ ਦਰਸੋਹਨ ਕੀਤ ਗਾਵਦੇ ਨਾਨਕ ਕਰਮਾ ਬਾਹਰੇ ਦਟੋ ਨ ਲੈਣੀ ਤਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣ ਹੁੰਦਾ ਆਪ ਗਣਾਏ ਦੇ ਹੋ ਟਾਡੀ ਕੰਨੀ ਜਾਤ ਰੁਤਮ ਜਾ ਸਦਾਏ ਦੇ ਤਿੰਨ ਮੰਗਾਂ ਜਿਤ ਜੈ ਧਿਆਏ ਦੇ ਤਿੰਨ ਮੰਗਾਂ ਜਿਤ ਜੈ ਧਿਆਏ ਦੇ

0: ਸਤਮੁਚ ਉਹ ਜੇ ਆਵੈ ਆਸ ਕਰ ਜਾਇ ਨਿਰਾਸੈ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਉਪਰ ਕੋ ਨਿਵੈ ਨਾ ਕੋਏ ਤਰਤ ਰਾਜੂ ਤੋਲੀ ਐ ਨਿਵੈ ਸੁਗੋਰਾ ਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾਏ ਸੇਸ ਨਿਵੈ ਕਿਆ ਥੀਆ ਜਾਂ ਹਿਰਦੈ ਕੁਸੁਤੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ

ਸ਼ਲੋਕ ਮਹਲਾ ਪਹਿਲਾ। ਦਿਆਗ ਪਾ ਸੰਤੋਖ ਸੂਤ ਜਤ ਕੰਡੀ ਸਤ ਵਟ ਇਹੋ ਜਨੇ ਜੀ ਕਾ ਹਜ ਤਪਾਂਡੇ ਕਤ ਨਾ ਏ ਟੁੱਟੈ ਨਾ ਮਨ ਲੱਗੈ ਨਾ ਏ ਜਲੇ ਨਾ ਜਾਏ ਧਨ ਸੂ ਮਾਨਸ ਨਾਨਕਾ ਜੁਗਲ ਚੱਲੇ ਪਾਏ ਚੌਕੜ ਮੂਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰਬ੍ਰਹਮ।

0: ਨਾ ਜਾਏ। ਧੋਤੀ ਟਿਕਾ ਤੈ ਜਪਮਾ ਲਈ ਧਾਨ ਮਲੇਸ਼ਾ ਖਾਏ। ਆਂਤਰ ਪੂਜਾ ਪੜ੍ਹਕ ਤੇ ਬਾਲ ਸੰਜਮ ਤੁਰਕਾ ਭਾਈ। ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਿਰੰਗਾ ਮਹੱਲਾ ਪਹਿਲਾ।
1: ਮਾਨਸ ਗਾਣੇ ਕਰੇ ਨਿਵਾਸ ਸ਼੍ਰੀ ਵਿਗਾਇਨ ਤਿੰਨ ਗਲਤਾ ਤਿੰਨ ਕਰਮ ਬ੍ਰਾਹਮਣ ਪੂਰੇ।

ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਲੇ ਪੂਜਹਿ ਪੁਰਾਣ, ਆਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ, ਮੱਤ ਪਿੱਟੈ ਵੇ ਮੱਤ ਪਿੱਟੈ, ਇਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਵੇੜ ਕਰੇਨ, ਮਨ ਜੂਠੈ ਚੁੱਲੀ ਪਰੇਨ, ਕਹੋ ਨਾਨਕ ਸੱਚ ਦਿਆਈਏ ਸੁੱਚ ਹੋ।

0: ਪਾਣੀ ਜੋ ਹੈ ਜਿਤ ਹਰਿਆ ਸਭ ਕੋਏ ਸੂਤਕ ਉਕਰ ਰੱਖੀ ਹੈ ਸੂਤਕ ਪਵੈਰ ਸੋਏ ਨਾਨਕ ਸੂਤਕ ਇਹ ਬਿਨਾ ਉਤਰੈ ਗਿਆਨ ਉਤਾਰੈ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਓੜ ਅੱਖੀ

ਸਭੋ ਸੂਤਕ ਭਰਮੈ ਦੂਜਾ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ, ਪਾਣਾ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸਵਾਏ ਨਾ

ਆਈਆਂ ਸਹਿ ਮੇਲੇ ਦੀ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਗੱਡੀਆਂ ਬੁਰੀ ਆਈਆਂ ਸਹਿ ਤੁੱਠੇ ਨੌ ਨਿੰਦ ਪਾਈਆਂ।

ਲੱਗਾ ਪੜੰਸਲੋ ਕੋ ਹੱਤੇ ਜਾਏ ਸੁੱਟਿਆ ਕਿਸੇ ਲੱਗਾ ਦੋ ਆਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲਾਉਣ ਪੰਜਵਾਂ ਪਾਇਆ ਕਿਰਤਾ ਹੋ ਆਪਾ ਪਵਿੱਤ ਪਾਪੀ ਸੋ ਤਨ ਗੱਡੀਆਂ ਥੁੱਕਾਂ ਪਾਈਆਂ ਤਿੱਤ ਜਦ ਮੁੱਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਏ ਨਾਨਕ ਕਿਵੇਂ ਜਾਣੀ ਆਏ।

0: ਹਿੱਕਾ ਮੂਰਖ ਆਖੀਐ ਆਣੇ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੈ ਨਾ ਮੈਲ। ਜਿਨ ਪਟੰਦਰ ਬਾਹਰ ਗੁਦੜ ਤੇ ਪਲੇ ਸੰਸਾਰ, ਤਿੰਨ ਨੇ ਹੁ ਲਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ।

0: ਤਿਸ ਮਿਲੇ ਲੱਗਾ ਸੁਪਰਵਾਣ ਮਹੱਲਾ ਦੂਜਾ।
1: ਜੋ ਜੇ ਹੋਏ ਸੋ ਗਵੈ ਮੋਹਕਾ ਕਹਿਆ ਵਾਉ, ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ ਮਹੱਲਾ ਦੂਜਾ। ਨਾਲ ਇਹ ਆਣੇ ਦੋਸਤੀ ਕਦੇ ਨਾ ਆਵੈ ਰਾਸ, ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ। ਸਾਹਿਬ ਸੇ

0: ਸੰਭਾਏ ਸਾਈ ਕਰ ਕਮਾਵਣੀ ਤੁਰ ਛੋਡੀ ਤੇ ਨੈ ਪਾਏ ਨਾਨਕੇ ਕੀ ਬਾਹਰੀ ਹੋ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ऊच सगल सुमगृहितुमर तुम ते हो सो तुमरे गात मेत नानक दास तुमरे गात मेत तुम ही जा नानक दास बोलो जी सतनाम श्री वाहिगुरु वाहिगुरु जी क्यों ओंकार वाहिगुरु जी की फतेह श्री भौत जी सहाय वार श्री भौत जी की पातशाही दसवें प्रथम भगवती सिमरक गुरु नानक लई त्याए फिरंगत गुर ते अमरदास रामदास होनी सहाय अर्जन हर गोबिंद नो सिमरो श्री हर राय श्री हर कृष्ण त्याई है जिस डिठै सब दुख जाए तेग बहादुर सिमरां करलाउन दे आवताए सब थाई होई सहाय दसवें पातशाह तन तन श्री गुरु गोबिंद सिंह साहिब जी ओ सब थाई होई सहाय दसों पातशाही की जोत श्री गुरु ग्रंथ साहिब दे पवित्र पाठ दरार दा ध्यान तर खालसे बोलो जी वाहे पंजा प्यारिया चौं सब जादिया चालिया मुक्तिया अठिया जपिया तपिया शहीद सिंह सिंघणिया जिन्हां नाम जपिया वंड छकिया देख चलाई तेग वाही देख के अंडट कीता तिन्हां गुरमां प्यारिया सच्यारिया दी कमाई दा ध्यान तर खालसे बोलो जी वाहे जिन्हां सिंघां सिंघणियां धर्मे सीत दिते बांध बांध कटवाए चरखड़ियां ते चढ़े आरिया नाल तन चरवाए उबल दियां देगां विचों बाले गए खोपरियां लुहाइयां गुरद्वारियां दी सेवा संभाल ली कुरबानियां कीतियां तेरे भाणे नूं मिठा करके मन्निया असहे ते कहिगा सहार दे शीदो सिकिद केसां सवासां संगन वाही तरमनी हारिया तेना समूह शहीद सिंह सिंघणिया की कमाई का ध्यान तर खालसे बोलो जी वाह पंजा तख्ता सरबत गुरुद्वार जी का ध्यान तर खालसे बोलो जी वाह प्रथम खालसे जी की अरदास है जी सरबत खालसे जी को वाहिगुरु वाहिगुरु वाहिगुरु चेतावे चेतावन का सदका सर्व सुख होवै जहां जहां खालसा जी साहेब तहां तहां रचिया रहा देह ते फतेह बिरद की पैज पंथ की जी श्री साहेब जी सहाय खालसे जी के बोल बाले खालसे सब बोलो जी वाह सिखा नू सिखी दान केस दान रह दान विवेक दान वसाह दान भरोसा दान दाना सरदान नाम दान श्री अमृतसर साहब जी के इशनान चौंकियां झंडे बोंगे जुगा जुगा टल धर्म गा जाकर खालसे जी के बोल बाले खालसे सब बोलो जी वाह सिखा दा मन नीवा मत उची मादे राखे आप अकाल पुरख अंतर जामी गुरु गरीब निवास जी पातशाह पांदे सदा सहाय दतार पिता जी ओ श्री ननकाणा साहब होर गुरुद्वारे गुरुधामा तो जिन्हों तो पंथ नूं छोड़ा गया सेवा संभाल अपने खालसा जी नूं बख्शो जी ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਉਹ ਆਸਰੇ ਦੇ ਆਸਰੇ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆਪ ਦਾ ਕੋਟਾਨ ਕੋਟ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਮਤ ਹੋਲੇ ਸ਼ਬਦ ਚੌਂਕੀ ਵਿੱਚ ਆਪ ਦੀ ਲਾਹੀ ਬਾਣੀ ਸ੍ਰੀ ਆਸ ਸਜੀ ਵਾਰ ਕੀਰਤਨ ਜੀ ਭੋਗ ਜੀ ਕੀ ਅਰਦਾਸ ਭੁੱਲ ਜੋ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਦਸਤਾਂ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀ ਆ ਪੰਥ ਦੇ ਸਿਰ ਤੇ ਮਿਹਰ ਭਰਿਆ ਰਾਤ ਰੱਖਣਾ ਬੀਬੀ ਦਲਜੀਤ ਕੌਰ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਦਿਆਂ ਅਰਦਾਸ ਪਿੰਡ ਮਾਇਆ ਦਾਤਾ ਬਿੰਦ ਮਾਇਆ ਦੇਗਾਂ ਵਾਸਤੇ ਅਰਦਾਸ ਕਰਾਉਂਦੇ ਨੇ ਮਿਹਰ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਪਰਿਵਾਰ ਨੂੰ ਛੱਡੀਆਂ ਕਲਾ ਬਖਸ਼ਿਸ਼ ਕਰਨੀ ਆ ਆਪ ਦੇ ਦਰੋਂ ਘਰੋਂ ਵਰਸਾਏ ਨਗਰ ਸੂਸਾਂ ਅਤੇ ਦਾਤਾ ਜੀ ਭਾਈ ਕੁਲਦੀਪ ਸਿੰਘ ਸੋਈ ਸਿੰਘ ਐਕਸਾਵਿਕਟਿੰਗ ਕੰਪਨੀ ਅਤੇ ਪਿੰਡ ਲੋਹੀਆਂ ਅਤੇ ਦਰੋਂ ਕਰੋਂ ਸਾਹਿਬ ਭਾਈ ਕੁਲਿੰਦਰ ਸਿੰਘ ਧਾਲੀਵਾਲ ਪਰਿਵਾਰਾਂ ਵੱਲੋਂ ਦਾਤਾ ਜੀ ਭਰਾ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ
ਕਾਰੋਬਾਰ ਦੀਆਂ ਬਰਕਤਾਂ, ਨਗਰਾਂ ਦੀ ਚੜ੍ਹਦੀ ਕਲਾ ਲਈ, ਇਲਾਕੇ ਦੀ ਚੜ੍ਹਦੀ ਕਲਾ ਅਤੇ ਬਾਬਾ ਜਵਾਹਰਦਾਸ ਦਾ ਜੋੜ ਮੇਲਾ ਮਨਾਉਂਦਿਆਂ ਹੋਇਆਂ ਸੂਸਾ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਅਤੇ ਦਾਤਾ ਜੀ ਪਿੰਡ ਲੋਹੀਆਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਸ਼ੁਕਰਾਨੇ ਵਜੋਂ ਭਾਈ ਕੁਲਦੀਪ ਸਿੰਘ ਸੋਹਰੀ ਪਰਿਵਾਰ ਵੱਲੋਂ ਬੱਚੀ ਰੀਤ ਕੌਰ ਦਾ ਜਨਮ ਦਿਨ ਮਨਾਉਂਦਿਆਂ ਅਤੇ ਕੰਪਨੀ ਦੀ ਚੜ੍ਹਦੀ ਕਲਾ ਲਈ ਅਤੇ ਭਾਈ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਦਾਤਾ ਜੀ ਬੱਚੀ ਦੇ ਨਾਂ ਦੇ ਕਾਰਜ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਅਤੇ ਬੱਚੀ ਦੇ ਜੀਵਨ ਦੀਆਂ ਖੁਸ਼ੀਆਂ ਦੀ ਜਾਂਚ ਕਰਨ ਦਾ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਰਾਮਬਨ ਸੱਚੇ ਪਾਤਸ਼ਾਹ ਮਿਹਰ ਕਰਨੀ ਸਰਬੱਤ ਪਰਿਵਾਰਾਂ ਨਗਰਾਂ ਨਿਵਾਸੀਆਂ ਇਲਾਕਾ ਨਿਵਾਸੀਆਂ ਸੇਵਾ ਥਾਏ ਪਾਉਣੀ, ਨਗਰਾਂ ਦੇ ਸਿਰ 'ਤੇ ਮਿਹਰ ਭਰਿਆ ਥਕਣਾ, ਸਮੂਹ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥਕਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਬਾਬਾ ਜਵਾਹਰਦਾਸ ਦੀ ਯਾਦ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ, ਸਿੰਘ ਐਗਜ਼ਾਬੈਕਟਿੰਗ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ, ਬੱਚੀ ਰੀਤ ਕੌਰ ਦੇ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਸ਼ੁਭ ਗੁਣ ਬਖਸ਼ਿਸ਼ ਕਰਨੇ, ਲੋਹੀਆਂ ਨਗਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਮਿਹਰ ਕਰਨੀ ਧਾਲੀਵਾਲ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਬੱਚੀ ਦੇ ਕਾਰਜ ਆਪਣੇ ਅੰਗ ਸੰਗ ਸਾਹਿਤ ਕੋਲ ਸੰਪੂਰਨ ਕਰਨੇ, ਬੱਚੇ ਨੂੰ ਪ੍ਰੇਮ ਪਿਆਰ ਇਤਫਾਕ ਅਤੇ ਚੜ੍ਹਦੀ ਕਲਾ ਅਤੇ ਖੁਸ਼ੀਆਂ ਮਰਿਆਉਣ ਵਾਲਾ ਸਮਾਂ ਜੀਵਨ ਬਖਸ਼ ਕੇ ਨਿਹਾਲ ਕਰਨਾ, ਸੇਵਾ ਥਾਏ ਪਾਉਣੀ, ਪਾਠੀ ਸਿੰਘ ਸਿੰਘਣਾ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਸ਼ੁੱਧ ਸੇਵਾ ਕਰਨ ਦਾ ਬਲ ਬਖਣੇ, ਆਪਣੇ ਕਾਰਜ ਨੂੰ ਮਿਹਰ ਭਰਿਆ ਹੱਥ ਰੱਖੇ ਸੰਪੂਰਨ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਇਲਾਕਾ ਨਿਵਾਸੀਆਂ ਨਗਰ ਨਿਵਾਸੀਆਂ ਦੇ ਹਿਰਦਿਆਂ ਵਿੱਚ ਵਸਾਉਣ, ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰਾਂ ਵੱਲੋਂ ਕੁਰਤ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ, ਪਵਿੱਤਰ ਹਜ਼ੂਰੀ ਵਿੱਚ ਸਮੂਹ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਉ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਰਾਜ ਕਰੇਗਾ ਖਾਲਸਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰਪੂਰਾ ਭੇਟੀ ਹੋ ਵੱਡ ਭਾਗੀ ਮਨੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰੇ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪੈਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਆ ਤੁਦ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਤਨਾਮ ਧੰਨ ਵਾਹਿਗੁਰੂ ਜੀ ਵਡਹੰਸ ਮਹਲਾ ਤੀਜਾ ਸੁਣਿਓ ਕੰਤ ਮਹਿਲੀਓ ਫਿਰ ਸੇਵੋ ਸ਼ਬਦ ਵਿਚਾਰ ਔਗਣਵੰਤੀ ਪਿਰ ਨਾ ਜਾਣੀ ਮੂਠੀ ਰੋਵੈ ਕੰਤ ਵਸਾਰ ਸੁਣਿਓ ਕੰਤ ਮਹਿਲੀਓ ਫਿਰ ਸੇਵੋ ਸ਼ਬਦ ਵਿਚਾਰ ਔਗਣਵੰਤੀ ਪਿਰ ਨਾ ਜਾਣੀ ਮੂਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸਮਾਸ ਦਾ ਗੁਣਸਾਰ ਨਾ ਪਿਰ ਮਰੇ ਨਾ ਜਾਏ ਗੁਰਮਹ ਜਾਤਾ ਸ਼ਬਦ ਪਛਾਤਾ ਸਾਚੇ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਦਾਤਾ ਕੂੜ ਮੁੱਠੀ ਕੁੜਿਆਰੇ ਸੁਣਿਓ ਕੰਤ ਮਹਿਲੀਓ ਪਿਰ ਸੇਵੋ ਸ਼ਬਦ ਵਿਚਾਰੇ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰਾ ਮਾਇਆ ਮੋਖ ਵਾਇਨ ਮਰ ਜੰਮੇ ਵਾਰੋ ਵਾਰਾ ਮਰ ਜੰਮੇ ਵਾਰੋ ਵਾਰਾ ਵਧੇ ਬੇਕਾਰਾ ਗਿਆਨ ਵਿਹੂਣੀ ਮੁਠੀ ਬਿਨ ਸ਼ਬਦੇ ਪਿਰ ਨਾ ਪਾਇਓ ਜਨਮ ਗਵਾਇਓ ਰੋਵੇ ਔਗਣ ਯਾਰੀ ਝੂਠੀ ਫਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੇ ਕੰਤ ਵਿਸਾਰੈ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰੇ ਜੋ ਪਿਰ ਸੱਚਾ ਸਦੀ ਸਾਚਾ ਹੈ ਨਾ ਉਹ ਮਰੇ ਨਾ ਜਾਏ ਭੋਲੀ ਫਿਰੇ ਤਾਨੇ ਆਣੀਆਂ ਰੰਡ ਬੈਠੀ ਦੂਜੇ ਪਾਏ ਰੰਡ ਬੈਠੀ ਦੂਜੇ ਪਾਏ ਮਾਇਆ ਮੋਹ ਦੁੱਖ ਪਾਏ ਆਪ ਘਟੇ ਤਨ ਸੀਜੈ ਜੋ ਕੁਛ ਆਇਆ ਸਭ ਕੇ ਜਾਸੀ ਦੁੱਖ ਲਾਗਾ ਪਾਏ ਦੂਜੈ ਜਮਕਾਲ ਨ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚਿੱਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੇ ਨਾ ਜਾਏ ਇੱਕ ਰੋਵੈ ਪਿਰੇ ਵਿਸ਼ੁਨੀਆਂ ਅੰਦੀ ਨਾ ਜਾਣੇ ਪਿਰ ਨਾਲੇ ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਨਾਲੇ ਗੁਰਮੁਖ ਜਾਤਾ ਦੂਰੇ ਇਹ ਤਨ ਰੁਲੇ ਰਲਾਇਆ ਕਾਮ ਨਾਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਤਨ ਮਿਲੇ ਮਲਾਈ ਫਿਰ ਅੰਤਰ ਸਦਾ ਸੰਭਾਲੇ ਇੱਕ ਰੋਵੈ ਪਿਰੇ ਵਿਸ਼ੁਨੀਆਂ ਅੰਦੀ ਨਾ ਜਾਣੇ ਪਿਰ ਹੈ ਨਾਲੇ
ਨਾਨਕ ਸਾ ਤਨ ਮਿਲੇ ਮਲਾਈ, ਫਿਰ ਅੰਤਰ ਸਦਾ ਸੁਮਲੇ, ਇੱਕ ਰੋਵਹਿ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੀ ਸਤਸੰਗ ਜੀ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਾਂ ਅੰਮ੍ਰਿਤ ਵੇਲੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਸਵਾਸ ਭਾਵ ਪ੍ਰਾਪਤ ਹੋਇਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਏ ਪਰਮ ਗਤ ਮੇਰੀ। ਇਲਾਹੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ, ਰਸ ਪ੍ਰਭਾਵਿਤ ਕੀਤਾ ਉਪਰੰਤ ਸਬਾਦੇ ਭਲੇ ਲਈ ਪੰਦੀ ਚੜ੍ਹਦੀ ਕਲਾਪ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਨਗਰ ਸੂਸਾ ਭਾਈ ਕੁਲਦੀਪ ਸਿੰਘ ਸੋਹੀ ਪਰਿਵਾਰ ਸਿੰਘ ਐਗਜ਼ਾਮਿਨਿੰਗ ਕੰਪਨੀ ਅਤੇ ਲੋਹੀਆਂ ਨਗਰ ਅਤੇ ਭਾਈ ਕੁਲਵਿੰਦ ਸਿੰਘ ਧਾਲੀਵਾਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਔਰ ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਬਖਸ਼ੇ ਆਪ ਦੇ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁੱਖ ਵਾਕ ਦੀ ਕਥਾ ਗਿਆਨੀ ਨਿਸ਼ਾਨ ਸਿੰਘ ਜੀ ਆਪ ਨੂੰ ਸਰਵਣ ਕਰਾਉਣਗੇ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਨਗਰ ਸੂਸਾ ਸੋਹੀ ਪਰਿਵਾਰ ਨਗਰ ਲੋਹੀਆਂ ਅਤੇ ਧਾਲੀਵਾਲ ਪਰਿਵਾਰ ਵੱਲੋਂ ਖਾਣ ਪਾਠ ਆਰੰਭ ਨੇ, ਕੱਲ੍ਹ ਨੂੰ ਭੋਗ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ ਆਪ ਜੀ ਨੇ ਦਰਸ਼ਨ ਦੇਣੇ ਔਰ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਨੂੰ ਬੇਨਤੀ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਬੇਨਤੀ ਹੈ ਕਿ 23 ਤਰੀਕ ਨੂੰ ਖਾਮਾ ਗੱਟਾ ਮਾਰੂ ਗੁਰੂ ਨਾਨਕ ਜਹਾਜ ਦੀ 112ਵੇਂ ਵਰ੍ਹੇਗੰਢ ਯਾਦਗਾਰੀ ਮਨਾਈ ਜਾ ਰਹੀ ਹੈ ਹਾਰਬਰ ਗ੍ਰੀਨ ਪਾਰਕ ਦੇ ਵਿੱਚ, ਜਿੱਥੇ ਉਹ ਸਾਈਨ ਬੋਰਡ ਲੱਗਾ ਸਮੁੰਦਰ ਦੇ ਕੰਢੇ ਦੇ। ਆਪ ਜੀ ਨੂੰ ਬੇਨਤੀ ਹੈ 2 ਤੋਂ 5 ਵਜੇ ਦਾ ਟਾਈਮ ਹੈ ਦਰਸ਼ਨ ਦੇਣੇ। ਸੋ ਆਓ ਹੁਣ ਸਰਵ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ, ਚੇਤਵਾਉ ਆਨੰਦ ਨੀਤ

ਨੇ ਗੁਰੂ ਦਰ ਦੇ ਸਤਿਕਾਰਤ ਕੀਰਤਨੀ ਜਥੇ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਤੋਂ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਕੀ ਬਖਸ਼ਿਸ਼ ਮਿਹਰਮਤ ਸਾਡੇ ਜੀਵਾਂ ਤੇ ਕਰਦੇ ਨੇ। ਗੁਰਮਤ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਦਰ ਦੀ ਅਸੂਲਨ ਮਰਿਆਦਾ ਨੂੰ ਬਹਾਲ ਕਰਦਿਆਂ ਕਲਗੀਧਰ ਸਵਾਮੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਮੁਬਾਰਕ ਗੁਰੂ ਫਤਿਹ ਨਾਲ ਸਾਂਝ ਬਣਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਮੁੱਖ ਵਾਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਵਡਹੰਸੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ਨੰਬਰ 583 ਅਤੇ 584 ਉੱਪਰ ਸੁਭਾਇਮਾਨ ਹੈ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਸਿੱਖ ਵਾਸਤੇ ਇੱਕ ਹੁਕਮ ਹੈ, ਇੱਕ ਉਪਦੇਸ਼ ਹੈ, ਪਰ ਹਰ ਇੱਕ ਚੀਜ਼ ਦਾ ਇੱਕ ਪ੍ਰੋਟੋਕੋਲ, ਇੱਕ ਨਿਯਮ, ਇੱਕ ਕਾਨੂੰਨ ਨਿਰਧਾਰਿਤ ਕੀਤਾ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਜਿਸ ਨੂੰ ਬਣਾਉਣ ਲਈ ਸਾਡੇ ਬਜ਼ੁਰਗਾਂ ਨੇ ਬੜੀਆਂ ਘਾਲਣਾਵਾਂ ਘਾਲੀਆਂ ਔਰ ਤਕਰੀਬਨ 70-80 ਸਾਲ ਪੁਰਾਣਾ ਉਹ ਖਰੜਾ ਜਿਹੜਾ ਅੱਜ ਵੀ ਸਾਡੇ ਕੋਲ ਮੌਜੂਦ ਹੈ, ਪਰ ਅਸੀਂ ਉਹਦੀ ਸਾਰ ਨਹੀਂ ਜਾਣਦੇ। ਜਦੋਂ ਉਸਨੂੰ ਅਸੀਂ ਪੜ੍ਹਦੇ ਹਾਂ ਤੇ ਉਸ ਵਿੱਚ ਹੁਕਮ ਲੈਣ ਦੀ ਵਿਧੀ ਬਿਲਕੁਲ ਸਪਸ਼ਟ ਤਰੀਕੇ ਨਾਲ ਲਿਖੀ ਹੋਈ ਹੈ। ਹੁਕਮ ਜਾਂ ਆਵਾਜ਼ਾਂ ਲੈਣਾ, ਇਸ ਨੂੰ ਆਵਾਜ਼ਾਂ ਲੈਣਾ ਵੀ ਕਹਿੰਦੇ ਸਨ। ਉਹਦੇ ਲਈ ਨਿਰਧਾਰਤ ਆ ਵੀ ਜਿਹੜਾ ਹੁਕਮਨਾਮਾ ਆ ਇਹ ਬਹੁਤ ਉੱਚੀ ਸੁਰ ਦੇ ਵਿੱਚ ਲੈਣਾ ਚਾਹੀਦਾ, ਜਿਤਨਾ ਵੀ ਮੈਂ ਵੱਧ ਤੋਂ ਵੱਧ ਉੱਚੀ ਸੁਰ 'ਚ ਬੋਲ ਸਕਦਾ। ਗੁਰੂ ਦੇ ਬੋਲ ਮੇਰੇ ਕੰਨ ਦੇ ਅੰਦਰ ਤੱਕ ਜਾਣੇ ਚਾਹੀਦੇ ਆ, ਇੰਨੀ ਉੱਚੀ ਸੁਰ ਦੇ ਵਿੱਚ ਹੁਕਮਨਾਮਾ ਹੋਵੇ। ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਅੰਕ ਤੋਂ ਸ਼ੁਰੂ ਕੀਤਾ ਜਾਵੇ। ਜੇ ਉੱਥੇ ਲਿਖਿਆ ਹੋਇਆ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੋ ਕੇ ਆ ਰਿਹਾ ਤੇ ਉਸਨੂੰ ਪੰਨਾ ਪਰਤ ਕੇ ਪਿਛਲੇ ਪਾਸਿਓਂ ਪੜ੍ਹੋ ਤੇ ਉਹ ਸਾਰਾ ਹੀ ਸ਼ਬਦ ਪੜ੍ਹੋ ਜਿਸ ਪੰਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਤੋ ਉਦਾਹਰਣ ਵਾਸਤੇ ਜਦੋਂ ਪ੍ਰਕਾਸ਼ ਕੀਤਾ ਗਿਆ, ਖੱਬੇ ਪਾਸੇ 584 ਨੰਬਰ ਪੰਨਾ ਸੀ, ਸੱਜੇ ਪਾਸੇ 585 ਨੰਬਰ ਪੰਨਾ ਸੀ ਤੇ ਸ਼ਬਦ ਖੱਬੇ ਹੱਥ ਤੋਂ ਸ਼ੁਰੂ ਹੋ ਰਿਹਾ ਸੀ। ਪਰ ਜਿਹੜਾ ਖੱਬੇ ਹੱਥ ਦੇ ਉਤਰੇ ਪਾਸੇ ਸ਼ਬਦ ਲਿਖਿਆ ਸੀ ਉਹ ਸ਼ੁਰੂ ਪਿਛਲੇ ਪੰਨੇ ਤੋਂ ਹੋ ਰਿਹਾ ਸੀ। ਤੋ ਪੰਨਾ ਪਰਤਿਆ ਤੇ ਉਹਨੂੰ ਪਿੱਛੋਂ ਪੜ੍ਹ ਕੇ ਆਏ ਤੇ ਫਿਰ ਉਹ ਸਾਰਾ ਹੀ ਸ਼ਬਦ ਪੜ੍ਹਿਆ ਜੋ ਇੱਥੇ ਲਿਖਿਆ ਸੀ। ਇਹਨੂੰ ਹੁਕਮਨਾਮਾ ਲੈਣਾ ਕਹਿੰਦੇ। ਇਹ ਲੋੜ ਕਿਉਂ ਪਈ, ਇਹਦੇ ਪਿੱਛੇ ਕੀ ਕਾਰਨ ਸਨ? ਬਹੁ ਗਿਣਤੀ ਉਦੋਂ ਵੀ ਤੇ ਅੱਜ ਵੀ ਜਿੱਥੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਐਜੂਕੇਸ਼ਨ ਨਹੀਂ ਹੈਗੀ, ਪਿੰਡਾਂ ਦੇ ਵਿੱਚ, ਥਾਵਾਂ ਦੇ ਵਿੱਚ ਬਹੁਤ ਸਾਰੇ ਉਹ ਸੱਜਣ ਗ੍ਰੰਥੀ ਸਿੰਘਾਂ ਦੀਆਂ ਸੇਵਾਵਾਂ ਨਿਭਾ ਰਹੇ ਆ ਜਿਨ੍ਹਾਂ ਨੇ ਗੁਰਮਤ ਦੀ ਵਿੱਦਿਆ ਹਾਸਲ ਨਹੀਂ ਕੀਤੀ। ਉਹ ਹੁਕਮਨਾਮਾ ਸਮੇਂ ਦੇ ਮੁਤਾਬਕ ਲੈਣਾ ਪਸੰਦ ਕਰਦੇ। ਬੱਚੇ ਦਾ ਜਨਮ ਹੋਇਆ, ਕੋਈ ਮੱਥਾ ਟਿਕਾਉਣ ਆਇਆ ਤੇ ਹੁਕਮਨਾਮਾ ਲੈਣਗੇ। ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ। ਹਾਲਾਂਕਿ ਉਹਦੇ ਅਰਥ ਕੁਝ ਹੋਰ ਆ, ਉੱਥੇ ਸ਼ਬਦ ਬੰਨਾ ਨਹੀਂ ਹੈਗਾ, ਉੱਥੇ ਸ਼ਬਦ ਬੰਨਾ ਆ। ਬੰਨਾ ਦਾ ਮਤਲਬ ਜਿਵੇਂ ਦਰਿਆਵਾਂ ਦੇ ਬੰਨ ਹੁੰਦੇ ਸੀ, ਰੋਕ ਲਾਉਣੀ। ਜਦੋਂ ਤੋਂ ਗੁਰੂ ਨੇ ਮੇਰੇ ਦੁੱਖਾਂ ਦੇ ਵਿੱਚ ਰੋਕ ਲਾਈ ਆ, ਦੁੱਖ ਰੋਗ ਕਾ ਡੇਰਾ ਭੰਨਾ, ਹੁਣ ਦੁੱਖ ਮੇਰੀ ਜ਼ਿੰਦਗੀ 'ਚ ਆਉਂਦੇ ਨਹੀਂ ਹੈਗੇ, ਦੁੱਖਾਂ 'ਤੇ ਰੋਕ ਲੱਗ ਗਈ। ਤੋ ਉਹ ਉਹਨਾਂ ਨੂੰ ਜਿੰਨੀ ਕੁ ਸਮਝ ਸੀ ਵਿਚਾਰਿਆਂ ਨੂੰ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹ ਹੁਕਮਨਾਮਾ ਲਿਆ। ਲੋਕ ਮੁਤਾਸਰ ਹੋਏ, ਖੁਸ਼ ਹੋਏ, ਪ੍ਰਭਾਵਿਤ ਹੋਏ। ਭਾਈ ਸਾਹਿਬ ਨੇ ਹੁਕਮਨਾਮਾ ਬੜਾ ਵਧੀਆ ਸੁਣਾਇਆ, ਮਰਗ ਦਾ ਪ੍ਰੋਗਰਾਮ ਹੈ, ਹੁਕਮਨਾਮਾ ਲੈਣਗੇ। ਰਹਿਣ ਨਾ ਭਾਵੇਂ ਸੁਰ ਨਰ ਦੇਵਾ, ਜੋ ਦਿਨ ਆਵੇਂ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਿਰ ਨਾਹੀ। ਖੁਸ਼ੀ ਦਾ ਪ੍ਰੋਗਰਾਮ ਹੈ ਉਸ ਹਿਸਾਬ ਨਾਲ, ਫਿਰ ਉਹ ਮੈਟਰ ਨਹੀਂ ਕਰਦਾ ਵੀ ਉਹ ਵਿਚਲੇ ਪਾਸਿਓਂ ਲੈ

0: ਸੱਜੇ ਪਾਸਿਓਂ ਲੈ ਰਹੇ ਆ ਕਿ ਥਰੜੇ ਪਾਸਿਓਂ ਲੈ ਰਹੇ ਆ। ਹੁਕਮਨਾਮਾ ਸਮੇਂ ਦੇ ਮੁਤਾਬਕ ਢੁਕਣਾ ਚਾਹੀਦਾ, ਸਮੇਂ ਦੇ ਮੁਤਾਬਕ। ਇੱਥੇ ਅਰਦਾਸ ਕਰਾਉਣ ਇੱਕ ਪਰਿਵਾਰ ਆਇਆ ਅਤੇ ਉਹ ਕਹਿਣ ਲੱਗੇ ਵੀ ਬੱਚੇ ਦਾ ਨਾਮ ਰਖਾਉਣਾ। ਹੁਕਮਨਾਮਾ ਲਿਆ ਅਤੇ ਦੱਸਿਆ ਵੀ ਆਹ ਹੁਕਮਨਾਮਾ। ਕਹਿਣ ਲੱਗੇ ਵੀ ਇਹ ਕਿੱਦਾਂ ਦਾ ਹੁਕਮਨਾਮਾ ਹੋਇਆ, ਤੁਸੀਂ ਚੁੱਭੀ ਤਾਂ ਮਾਰੀ ਨਹੀਂ, ਚੁੱਭੀ ਦਾ ਕੀ ਭਾਵ ਆ? ਉਹ ਕਹਿਣ ਲੱਗੇ ਤੁਹਾਨੂੰ ਦੋਵਾਂ ਸਾਈਡਾਂ ਤੋਂ ਇੱਦਾਂ ਪੰਨੇ ਫੜ ਕੇ ਤਾਂ ਕਰਨੇ ਚਾਹੀਦੇ ਸੀ, ਫਿਰ ਖੋਲ੍ਹਣਾ ਚਾਹੀਦਾ ਸੀ, ਜਿਹੜਾ ਹੁਕਮਨਾਮਾ ਆਉਂਦਾ ਸੀ ਉਹ ਨਾਮ ਰੱਖਣਾ ਸੀ। ਤੁਸੀਂ ਕਦੇ ਇਤਿਹਾਸਕ ਗੁਰਦੁਆਰਿਆਂ 'ਚ ਜਾਓ, ਦਾਸ ਨੇ ਸੇਵਾ ਨਿਭਾਈ ਆ, ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਇਹਦਾ ਹੁਕਮਨਾਮਾ ਨਹੀਂ ਦਿੰਦੇ ਹੋ। ਤੁਸੀਂ ਜਾਓ, ਨਮਸਕਾਰ ਕਰੋ, ਵਾਈਟ ਬੋਰਡ ਦੇ ਉੱਤੇ ਜਾਂ ਬਲੈਕ ਬੋਰਡ ਦੇ ਉੱਤੇ ਜਿਹੜਾ ਵੀ ਹੁਕਮਨਾਮਾ ਲਿਖਿਆ, ਤੁਸੀਂ ਆਪਣਾ ਨਾਮ, ਬੱਚੇ ਦਾ ਨਾਮ ਉੱਥੋਂ ਰੱਖਣਾ ਆ, ਤੁਹਾਡੀ ਮਰਜ਼ੀ ਆ, ਨਹੀਂ ਰੱਖਣਾ ਤੁਹਾਡੀ ਮਰਜ਼ੀ। ਹੁਣ ਕੋਈ ਦਰਬਾਰ ਸਾਹਿਬ ਜਾ ਕੇ ਆਖੇ ਜੀ ਮੈਂ ਨਾਮ ਰਖਾਉਣਾ ਆ, ਮੇਰੇ ਬੱਚੇ ਦਾ ਨਾਮ ਹੁਕਮਨਾਮਾ ਕੱਢ ਕੇ ਰੱਖੋ, ਨਹੀਂ। ਹੁਕਮ ਗੁਰੂ ਨੇ ਅੱਜ ਦੇ ਦਿਨ ਵਾਸਤੇ ਜਿਹੜਾ ਦੇਣਾ ਸੀ ਨਾ ਉਹ ਦੇਤਾ, ਸਿੱਖ ਨੂੰ ਹੁਕਮ ਬਖਸ਼ਿਆ ਗਿਆ। ਮੈਂ ਉਸ ਹੁਕਮ ਨੂੰ ਕਿਸ ਰੂਪ 'ਚ ਮੰਨਣਾ ਹੈ ਇਹ ਹੁਣ ਮੇਰੀ ਮਰਜ਼ੀ। ਹੁਣ ਇਕੱਲਾ ਇਕੱਲਾ ਬੰਦਾ, ਅਜੇ ਪ੍ਰਚਲਿਤ ਆ ਇਹ ਚੀਜ਼ਾਂ। ਜਿਸ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਸਾਂ ਉੱਥੇ ਰਵਾਇਤ ਹੁੰਦੀ ਸੀ ਵੀ ਸਵੇਰੇ ਨਿਤਨੇਮ ਤੋਂ ਬਾਅਦ ਵਿੱਚ ਇਕੱਲੇ ਇਕੱਲੇ ਜੀ ਨੇ ਆਉਣਾ ਆ, ਕੋਈ 7 ਵਜੇ ਆ ਰਿਹਾ, ਕੋਈ 7:30 ਆ ਰਿਹਾ, ਕੋਈ 7:45 ਆ ਰਿਹਾ, ਇੱਦਾਂ ਗੈਪ ਪਾ ਕੇ ਤੁਰੇ ਆਉਣਾ। ਔਰ ਹਰ ਬੰਦੇ ਦੀ ਇਹ ਸ਼ਬਦ ਹੁੰਦੇ ਸਨ ਭਾਈ ਸਾਹਿਬ ਸਾਨੂੰ ਦਰਸ਼ਨ ਕਰਾਓ। ਉਹਨਾਂ ਲਈ ਦਰਸ਼ਨ ਦਾ ਭਾਵ ਸਿਰਫ ਇਹ ਸੀ ਵੀ ਭਾਵੇਂ ਸਾਨੂੰ ਰਮਾਲਾ ਚੁੱਕ ਕੇ ਵਿਖਾ ਦਿਓ ਇੱਕ ਵਾਰੀ ਮਹਾਰਾਜ, ਪਰ ਵਿਖਾਓ ਜ਼ਰੂਰ ਕੀ ਵੇਖ ਰਹੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਪੱਤਰੇ ਵੇਖਣਾ ਚਾਹੁੰਦੇ ਹਾਂ ਕਿ ਸਿਆਹੀ ਨਾਲ ਲਿਖੇ ਹੋਏ ਅੱਖਰ ਵੇਖਣੇ ਚਾਹੁੰਦੇ ਹਾਂ? ਬਾਬੇ ਦੀ ਬਾਣੀ ਨੂੰ ਪੜ੍ਹੋ, ਹਜ਼ੂਰ ਨੇ ਆਖਿਆ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਵੀ ਜੇ ਅੱਖਾਂ ਨਾਲ ਵੇਖਣ ਦੀ ਗੱਲ ਆ ਤੇ ਗੁਰੂ ਨੂੰ ਸਾਰਾ ਸੰਸਾਰ ਹੀ ਵੇਖ ਰਿਹਾ। ਤੇ ਗੁਰਬਾਣੀ ਕਹਿੰਦੀ ਆ ਵੀ ਜਿਸ ਬੰਦੇ ਨੇ ਗੁਰੂ ਦੇ ਦਰਸ਼ਨ ਕਰ ਲਏ ਉਹਦੀ ਤਨ ਦੀ, ਉਹਦੀ ਮਨ ਦੀ ਪਿਆਸ ਬੁੱਝ ਜਾਂਦੀ ਆ। ਕਿੰਨੇ ਸ਼ਬਦ ਗੁਰਬਾਣੀ ਦੇ ਵਿੱਚ ਆ? ਹਜ਼ੂਰ ਨੇ ਆਖਿਆ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾਰਾ ਵਿਚਰਾਂ ਜਨ ਨਾਨਕ ਦਾਸ, ਤੁਹਾਰੇ ਜੀਓ ਹਉ ਘੋਲੀ ਹਉ ਘੋਲ ਘੁਮਾਈ, ਜਨ ਨਾਨਕ ਦਾਸ ਤੁਹਾਰੇ। ਇਹ ਦਰਸ਼ਨ ਦੀ ਫਿਲੋਸਫੀ ਆ ਸਾਰੀ, ਵੀ ਜਦੋਂ ਦਰਸ਼ਨ ਬੰਦਾ ਕਰ ਲੈਂਦਾ ਉਹਦੇ ਅੰਦਰ ਦੀ ਪਿਆਸ ਬੁੱਝ ਜਾਂਦੀ ਤੇ ਬੰਦਾ ਸ਼ਾਂਤ ਹੋ ਜਾਂਦਾ। ਪਰ ਜੇ ਅੱਖਾਂ ਨਾਲ ਵੇਖਣਾ ਦਰਸ਼ਨ, ਤੇ ਜਿਹੜਾ ਬੰਦਾ ਗੁਰਦਿੱਤਾ ਭੜਭੂੰਜਾ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਸਾਹਿਬ ਦੇ ਸੀਸ 'ਚ ਪਾ ਰਿਹਾ, ਉਹ ਵੇਖ ਕੇ ਪਾ ਰਿਹਾ, ਬਿਨਾਂ ਵੇਖੇ ਥੋੜ੍ਹੀ ਪਾ ਰਿਹਾ, ਸਾਹਮਣੇ ਮਹਾਰਾਜ ਬੈਠਿਆ, ਉਹਦੀ ਕੋਈ ਫਰਕ ਨਹੀਂ ਪਿਆ ਉਹਨੂੰ। ਇੱਦਾਂ ਸਾਹਮਣੇ ਬੈਠਿਆਂ ਥੋੜ੍ਹੀ ਫਰਕ ਪੈਣਾ। ਜੇ ਉਹ ਗੁਰੂ ਅਰਜਨ ਸਾਹਿਬ ਨੂੰ ਜਾਣ ਲੈਂਦਾ ਵੀ ਮਹਾਰਾਜ ਕਿਹੜੀ ਕਰਾਮਾਤ ਦੇ ਮਾਲਕ ਆ, ਕਿਹੜੀ ਅਜ਼ਮਤ ਦੇ ਮਾਲਕ ਆ, ਆਪੇ ਨਹੀਂ ਸੀ ਉਹਨੇ ਪਾਉਣੀ, ਪਰ ਉਹ ਜਾਣ ਨਹੀਂ, ਸਾਹਮਣੇ ਖਲੋ ਕੇ ਵੀ ਨਹੀਂ ਜਾਣ ਸਕਿਆ। ਜਿਨ੍ਹਾਂ ਨੇ ਜਾਣਨਾ ਸੀ ਉਹ ਆਪਣੇ ਇਲਾਕੇ ਤੋਂ ਉੱਠੇ ਤੇ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਨੇ ਨਹੀਂ ਜਾਣਨਾ ਸੀ ਉਹ ਗੁਰੂ ਨਾਨਕ ਦੇ ਘਰ ਵਿੱਚ ਬੈਠੇ ਆ, ਉਹਨਾਂ ਨਹੀਂ ਜਾਣਿਆ। ਤੇ ਸਿੱਖਾਂ ਨੇ ਉਹਦੇ ਲਈ ਸ਼ਬਦ ਵਰਤਿਆ, ਪੁੱਤਰੀ ਕੌਲ ਨਾ ਪਾਲਿਓ। ਸ਼੍ਰੀ ਚੰਦ ਨੇ ਤੇ ਲਖਮੀ ਦਾਸ ਨੇ ਗੁਰੂ ਨਾਨਕ ਸਾਹਿਬ ਦੇ ਕੌਲ ਨੂੰ ਪਾਲਿਆ ਨਹੀਂ ਹੈਗਾ, ਭਾਵ ਗੁਰੂ ਨਾਨਕ ਦੀ ਕੋਈ ਗੱਲ ਨਹੀਂ ਮੰਨੀ। ਵੈਸੇ ਇਹ ਸਮਝਣ ਦਾ ਵਿਸ਼ਾ ਹੈ, ਬਹੁਤ ਸਾਰੀਆਂ ਸੰਪਰਦਾਵਾਂ, ਬਹੁਤ ਸਾਰੀਆਂ ਸੰਸਥਾਵਾਂ, ਈਵਨ ਸਾਡੇ ਸਿੱਖ ਪੰਥ ਦੇ ਵੱਡੇ ਨੁਮਾਇੰਦੇ ਜਿਹੜੇ ਆ, ਜਿਹੜੇ ਆਪਣੇ ਆਪ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ, ਉਹ ਵੀ ਸ਼੍ਰੀ ਚੰਦ ਦੀ ਗੱਦੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ। ਪਰ ਗੁਰੂ ਨਾਨਕ ਮਹਾਰਾਜ ਦੀ ਬਾਣੀ ਕਹਿੰਦੀ ਵੀ ਉਹਨੇ ਹਜ਼ੂਰ ਦੇ ਹੁਕਮ ਨੂੰ ਪਾਲਿਆ ਨਹੀਂ, ਉਹਦੇ ਲਈ ਸ਼ਬਦ ਵਰਤਿਆ, ਪੁੱਤਰੀ ਕੌਲ ਨਾ ਪਾਲਿਓ। ਕਰ ਪੀਰੋਂ ਕੰਨ ਮੁਰਟੀਏ ਦਿਲ ਖੋਟੇ, ਸ਼੍ਰੀ ਚੰਦ ਦਿਲ ਦਾ ਖੋਟਾ ਹੈ, ਉਹਦੇ ਦਿਲ ਵਿੱਚ ਖੋਟ ਹੈ। ਜੇ ਨਾ ਹੁੰਦੀ, ਗੁਰੂ ਨਾਨਕ ਮਹਾਰਾਜ ਜਿਹੜੇ ਮਤ ਨੂੰ ਭੰਡ ਰਹੇ ਆ ਉਹੀ ਮਤ ਸ਼੍ਰੀ ਚੰਦ ਨੇ ਸ਼ੁਰੂ ਕਰ ਲਿਆ, ਆਪਣੇ ਵਾਲ ਖਿਲਾਰ ਕੇ ਸਿਰ 'ਚ ਸਵਾਹ ਪਾਰੀ, ਪਿੰਡੇ 'ਤੇ ਸਵਾਹ ਮੜ ਲਈ, ਅਤੇ ਬਾਬਾ ਜੀ ਬਾਣੀ 'ਚ ਕਹਿੰਦੇ ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਏ ਸਤਿਗੁਰੂ ਕਹੇ ਉਪਦੇਸ਼। ਰੱਬ ਦਾ ਰਾਹ ਤੇ ਬੰਦੇ ਨੂੰ ਘਰ ਬੈਠਿਆਂ ਮਿਲ ਸਕਦਾ ਜੇ ਉਹ ਗੁਰੂ ਦੇ ਉਪਦੇਸ਼ ਵਿੱਚ ਰਵੇ। ਪਿੰਡੇ 'ਤੇ ਸਵਾਹ ਮੜਨ ਤੋਂ ਤੇ ਮਹਾਰਾਜ ਯੋਗੀਆਂ ਨੂੰ ਮਨਾ ਕਰਦੇ ਵੀ ਨਹੀਂ, ਮੁੰਦਾ ਸੰਤੋਖ, ਕੰਨ 'ਚ ਮੁੰਦਰਾ ਨਾ ਪਾਓ, ਆਪਣੇ ਜੀਵਨ 'ਚ ਸੰਤੋਖ ਲੈ ਕੇ ਆਓ। ਆ ਅਸਲੀ ਪਰਿਭਾਸ਼ਾ ਜਿਹੜੀ ਆ। ਹੁਣ ਜੇ ਯੋਗੀ ਨੂੰ ਮਹਾਰਾਜ ਪੁੱਛਦੇ ਵੀ ਕੰਨ 'ਚ ਮੁੰਦਰ ਕਿਉਂ ਪਾਏ, ਕਹਿਣ ਲੱਗੇ ਜੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਜੀਵਨ 'ਚ ਸੰਤੋਖ ਬਹੁਤ ਆ। ਬਾਬਾ ਜੀ ਕਹਿਣ ਲੱਗੇ ਤੁਸੀਂ ਜੀਵਨ 'ਚ ਸੰਤੋਖ ਲੈ ਕੇ ਹੀ ਆਓ, ਹਾਂ, ਤਾਂ ਕਿ ਤੁਹਾਡੇ ਵਿਹਾਰ ਤੋਂ ਪਤਾ ਲੱਗੇ ਵੀ ਨਹੀਂ ਇਸ ਬੰਦੇ 'ਚ ਬਹੁਤ ਸਬਰ ਸੰਤੋਖ। ਹੁਣ ਮੰਨ ਲਓ ਕਿਸੇ ਦੇ ਘਰ 'ਚ 3 ਧੀਆਂ ਵਾ, ਵਹਿਆਂ ਗਈਆਂ, ਹੁਣ ਵਾਰੀ ਵਾਰੀ ਜਿਹੜੇ ਜਵਾਈ ਭਾਈ ਆ ਉਹ ਆਪਣੇ ਸਹੁਰੇ ਪਿੰਡ ਗੇੜਾ ਮਾਰਨ ਆਉਂਦੇ ਆ, ਅਤੇ ਇੱਕ ਜਿਹੜੀ ਛੋਟੀ ਬੱਚੀ ਆ ਉਹਨੂੰ ਕਿਸੇ ਨੇ ਪੁੱਛਿਆ ਪੁੱਤ ਜਿਹੜਾ ਤੈਨੂੰ ਤਿੰਨਾਂ ਭੂਆ ਦੇ ਵਿੱਚੋਂ ਤਿੰਨਾਂ ਫੁੱਫੜਾਂ ਦੇ ਵਿੱਚੋਂ ਕਿਹੜਾ ਫੁੱਫੜ ਚੰਗਾ ਲੱਗਦਾ? ਉਹ ਕਹਿੰਦੀ ਜਿਹੜਾ ਸਾਡਾ ਵੱਡਾ ਫੁੱਫੜ ਆ ਨਾ, ਉਹ ਜਦੋਂ ਵੀ ਸਾਡੇ ਘਰ ਆਵੇ ਉਹਨੇ ਮੇਰੇ ਦਾਦਾ ਜੀ ਨੂੰ, ਮੇਰੇ ਡੈਡੀ ਨੂੰ ਤਾਨੇ ਮਾਰਨੇ ਵੀ ਤੁਸੀਂ ਮੈਨੂੰ ਕੀ ਦਿੱਤਾ। ਜਿਹੜਾ ਮੇਰਾ ਵਿਚਕਾਰਲਾ ਫੁੱਫੜ ਆ, ਉਹ ਜਦੋਂ ਵੀ ਸਾਡੇ ਘਰ ਆਉਂਦਾ ਉਹ ਹਮੇਸ਼ਾ ਹੀ ਕਲੇਸ਼ ਕਰਦਾ ਵੀ ਅਸੀਂ ਆਏ ਹਾਂ, ਸਾਨੂੰ ਹਰ ਗੇੜੇ 'ਚ ਕੁਝ ਨਾ ਕੁਝ ਦੇ ਕੇ ਤੋਰਿਆ ਕਰੋ। ਜਿਹੜਾ ਸਾਡਾ ਸਾਰਿਆਂ ਤੋਂ ਛੋਟਾ ਫੁੱਫੜ ਆ ਨਾ, ਉਹ ਜਦੋਂ ਵੀ ਆਉਂਦਾ ਮੇਰੇ ਡੈਡੀ ਦੇ, ਭਾਵੇਂ ਕਿ ਉਹਦੇ ਹਾਣ ਦਾ ਹੀ ਆ, ਮੇਰੇ ਦਾਦੂ ਜੀ ਦੇ, ਉਹ ਪੈਰੀਂ ਹੱਥ ਲਾਉਂਦਾ, ਦਾਦੂ ਜੀ ਕੁਝ ਦੇਣ ਵੀ ਲੱਗਣ 100-200 ਰੁਪਈਆ, ਤੇ ਉਹ ਕਹਿੰਦਾ ਵੀ ਨਹੀਂ ਬਾਪੂ ਜੀ, ਜਿਹਨੇ ਧੀ ਦੇਤੀ ਉਹਨੇ ਮਗਰ ਕੀ ਰੱਖਿਆ। ਜਿਹੜਾ ਮੇਰਾ ਛੋਟਾ ਫੁੱਫੜ ਹੈ ਨਾ, ਉਹਦੇ ਜੀਵਨ 'ਚ ਬੜਾ ਸੰਤੋਖ ਹੈ। ਹੁਣ ਉਹਨੇ ਕੰਨ 'ਚ ਮੁੰਦਰ ਥੋੜ੍ਹੀ ਪਾਈ ਆ, ਉਹਦੇ ਬਿਹੇਵੀਅਰ ਨੇ ਦੱਸਿਆ ਵਿੱਚ ਸੰਤੋਖ ਬਹੁਤ ਹੈ। ਬਾਬੇ ਨੇ ਕਿਹਾ ਮੁੰਦਾ ਸੰਤੋਖ, ਸ਼ਰਮ ਪੱਤ ਝੋਲੀ। ਵੀ ਜੋਗੀ ਜੀ ਤੁਸੀਂ ਝੋਲੀ ਲੈ ਕੇ ਲੋਕਾਂ ਕੋਲ ਮੰਗਦੇ ਜੂ ਜੇ, ਲੋਕਾਂ 'ਤੇ ਬੋਝ ਬਣਦੇ ਜੇ, ਮੈਂ ਚਾਹੁੰਦਾ ਵਾ ਤੁਸੀਂ ਮਿਹਨਤ ਕਰੋ, ਲੋਕਾਂ 'ਤੇ ਬੋਝ ਬਣਨ ਦੀ ਬਜਾਏ ਲੋਕਾਂ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕੋ। ਸ਼ਰਮ, ਸ਼ਰਮ ਦਾ ਮਤਲਬ ਆ ਮਿਹਨਤ ਕਰੋ, ਮਿਹਨਤ ਨੂੰ ਝੋਲੀ ਬਣਾਓ, ਝੋਲੀ 'ਚ ਪਵਾਓ ਨਾ ਲੋਕਾਂ ਦੇ ਕੋਲੋਂ, ਭੀਖ ਨਾ ਮੰਗੋ, ਮਿਹਨਤ ਨੂੰ ਝੋਲੀ ਬਣਾਓ ਤਾਂ ਕਿ ਲੋਕਾਂ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕੋ। ਧਿਆਨ ਕੀ ਕਰੇ ਵਿਭੂਤ, ਤੁਸੀਂ ਪਿੰਡੇ 'ਤੇ ਸਵਾਹ ਮਿਲੀ ਆ, ਕਿਉਂ ਮਿਲੀ? ਕਹਿਣ ਲੱਗੇ ਜੀ ਸਾਨੂੰ ਮੌਤ ਚੇਤੇ ਰਵੇ। ਬਾਬਾ ਜੀ ਕਹਿੰਦੇ ਇਹਦੇ ਨਾਲ ਮੌਤ ਕੀ ਚੇਤੇ ਰਹਿਣੀ ਆ, ਤੁਸੀਂ ਮੌਤ ਨੂੰ ਆਪਣੀ ਸੁਰਤ ਵਿੱਚ ਰੱਖੋ। ਇਹ ਗੱਲ ਮਹਾਰਾਜ ਸ਼੍ਰੀ ਚੰਦ ਨੂੰ ਵੀ ਕਹਿਣਗੇ ਵੀ ਸ਼੍ਰੀ ਚੰਦ ਜੀ ਪਿੰਡੇ 'ਤੇ ਸਵਾਹ ਮਿਲਣ ਦੀ ਕੀ ਲੋੜ ਆ, ਜੇ ਮਸਲਾ ਸਿਰਫ ਧਿਆਨ ਦਾ ਹੀ ਆ, ਮਸਲਾ ਸਿਰਫ ਮੌਤ ਦਾ ਹੀ ਆ, ਅਤੇ ਮੌਤ 'ਤੇ ਸੁਰਤ ਵਿੱਚ ਵੀ ਬੰਦਾ ਰੱਖੇ ਵੀ ਬੰਦਿਆ ਤੂੰ ਇੱਕ ਦਿਨ ਮਰ ਜਾਣਾ ਵਾ, ਐਵੇਂ ਬੇਈਮਾਨੀਆਂ ਨਾ ਕਰਿਆ ਕਰ, ਇੰਨੀ ਕੁ ਬਸ ਗੱਲ ਆ ਸਾਰੀ, ਅਤੇ ਲੈ ਮੈਂ ਪਿੰਡੇ 'ਤੇ ਸਵਾਹ ਮਿਲੀ ਫਿਰਦਾ। ਪ੍ਰੈਕਟੀਕਲ ਜੀਵਨ ਜੀਣ ਦੀ ਕੋਸ਼ਿਸ਼ ਕਰੀਏ, ਪ੍ਰੈਕਟੀਕਲ ਜੋ ਉਪਦੇਸ਼ ਮਹਾਰਾਜ ਨੇ ਸਾਨੂੰ ਏਦਾਂ ਰੁਮਾਲੇ ਚੁੱਕਿਆ, ਨਾ ਦਰਸ਼ਨ ਹੋਣੇ ਆ ਨਾ ਮੱਥਾ ਟੇਕਿਆ। ਦਰਸ਼ਨ ਦਾ ਮਤਲਬ ਆ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਜੀਵਨ ਦੇ ਵਿੱਚ ਢਾਲਣਾ। ਸੇਵਾ ਦਾ ਅਰਥ ਤਾਤਪਰਯ ਹੈ ਗੁਰੂ ਦੇ ਸ਼ਬਦ ਨੂੰ ਵਿਚਾਰ ਨੂੰ ਜੀਵਨ ਦੇ ਵਿੱਚ ਢਾਲਣਾ। ਇਹ ਉਪਦੇਸ਼ ਮਹਾਰਾਜ ਨੇ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਬਖਸ਼ਿਆ। ਬਾਬੇ ਨੇ ਕਿਹਾ ਵਡਹੰਸ ਮਾਲਾ ਤੀਜਾ, ਸੁਣਿਓ ਕੰਤ ਮਹੇਲੀਓ। ਮਹੇਲੀਓ ਸ਼ਬਦ ਅਰਥ ਹੈ ਸਹੇਲੀਓ। ਆਪਾਂ ਜਿੰਨੇ ਵੀ ਬੈਠੇ ਹਾਂ ਆ ਸਿੱਖ ਸੰਗਤ ਦੇ ਰੂਪ ਦੇ ਵਿੱਚ, ਆਪਾਂ ਸਾਰੀਆਂ ਸਹੇਲੀਆਂ ਹੀ ਹਾਂ, ਅਤੇ ਸਾਡਾ ਸਾਰਿਆਂ ਦਾ ਸਾਂਝਾ ਖਸਮ ਕਿਹੜਾ ਆ? ਅਕਾਲ ਪੁਰਖ ਵਾਹਿਗੁਰੂ, ਅਸੀਂ ਸਾਰੀਆਂ ਉਹਦੀਆਂ ਪਤਨੀਆਂ। ਸੁਣਿਓ ਕੰਤ ਮਹੇਲੀਓ ਪਰ ਸੇਵਿਓ ਸ਼ਬਦ ਵਿਚਾਰ। ਗੁਰੂ ਦੀ ਸੇਵਾ ਕਰਨੀ ਆ ਨਾ ਤੇ ਕੰਮ ਕਰ, ਸ਼ਬਦ ਦੀ ਵਿਚਾਰ ਕਰ। ਅੱਛਾ ਮਹਾਰਾਜ ਮੈਨੂੰ ਤਾਂ ਕਥਾ ਨਹੀਂ ਕਰਨੀ ਆਉਂਦੀ, ਮੈਂ ਸ਼ਬਦ ਦੀ ਵਿਚਾਰ? ਬਾਬਾ ਜੀ ਕਹਿੰਦੇ ਨੇ ਸ਼ਬਦ ਵਿਚਾਰ ਦਾ ਮਤਲਬ ਕਥਾ ਕਰਨਾ ਨਹੀਂ ਹੁੰਦਾ, ਸ਼ਬਦ ਵਿਚਾਰ ਦਾ ਮਤਲਬ ਆ ਆਪਣੇ ਸੁਰਤ ਨੂੰ, ਆਪਣੇ ਖਿਆਲਾਂ ਨੂੰ ਬਦਲਣ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰ। ਆਹ ਸਭ ਤੋਂ ਵੱਡੀ ਸੇਵਾ ਹੈ। ਇਹ ਇਹ ਸਮਝੋ, ਸ਼ਬਦ ਵਿਚਾਰ ਦਾ ਮਤਲਬ ਗੁਰਬਾਣੀ 'ਚ ਕਥਾ ਕਰਨਾ ਨਹੀਂ ਹੈਗਾ, ਸ਼ਬਦ ਵਿਚਾਰ ਦਾ ਮਤਲਬ ਆ ਆਪਣੇ ਆਪਣੇ ਥੋਟ ਪ੍ਰੋਸੈਸ ਨੂੰ ਚੇਂਜ ਕਰਨਾ। ਮੈਂ ਕੀ ਵੇਖਦਾ, ਮੈਂ ਕੀ ਸੁਣਦਾ, ਮੈਂ ਕੀ ਬੋਲਦਾ, ਜਦੋਂ ਮੇਰਾ ਜੀਵਨ ਦਾ ਢਾਂਚਾ ਹੀ ਬਦਲ ਗਿਆ, ਮਾਨੋ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ। ਬਾਬੇ ਨੇ ਬਾਣੀ ਜਾ ਕੇ ਨਾ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ। ਵੀ ਉਹ ਸੇਵਾ ਕਰ ਜਿਹਦੇ ਨਾਲ ਗੁਰੂ ਦਾ ਮਨ ਮੰਨੇ। ਆਖਿਆ ਮਹਾਰਾਜ ਕਿੱਦਾਂ ਪਤਾ ਲੱਗੇ ਵੀ ਗੁਰੂ ਦਾ ਮਨ ਮੰਨਿਆ? ਹਰ ਬੰਦਾ ਇਹ ਕਹਿੰਦਾ ਵੀ ਮੈਂ ਜਿਹੜਾ ਕੰਮ ਕਰ ਰਿਹਾ ਨਾ ਇਹਦੇ ਨਾਲ ਗੁਰੂ ਬਹੁਤ ਖੁਸ਼ ਆ। ਮਲਕ ਭਾਗੋ ਕਹਿੰਦਾ ਮੈਂ ਲੋਕਾਂ ਦਾ ਹੱਕ ਮਾਰ ਕੇ ਬ੍ਰਹਮ ਭੋਜ ਕਰਵਾ ਦਿੰਦਾ, ਇਹਦੇ ਨਾਲ ਗੁਰੂ ਬਹੁਤ ਖੁਸ਼ ਆ। ਇੱਕ ਬੰਦਾ ਕਹਿੰਦਾ ਜੀ ਮੈਂ ਕਿਸੇ ਨਾਲ 1,00,000 ਰੁਪਏ ਦੀ ਠੱਗੀ ਮਾਰੀ, ਮੈਂ 10,000 ਗੁਰਦੁਆਰੇ ਦੀ ਗੋਲਕ 'ਚ ਪਾ ਦਿੱਤਾ, ਗੁਰੂ ਖੁਸ਼ ਆ। ਨਹੀਂ ਇਹ ਤਾਂ ਗੁਰੂ ਤੈਅ ਕਰੂਗਾ ਨਾ ਵੀ ਉਹ ਖੁਸ਼ ਆ ਕਿ ਨਹੀਂ ਖੁਸ਼ ਆ, ਮੈਂ ਥੋੜ੍ਹੀ ਤੈਅ ਕਰੂੰਗਾ, ਕਸਵੱਟੀ ਤਾਂ ਗੁਰੂ ਦੀ ਆ। ਉੱਥੇ ਪਰਖਿਆ ਪਤਾ ਲੱਗਣਾ ਵੀ ਗੁਰੂ ਕਿੰਨਾ ਖੁਸ਼ ਆ। ਗੁਰੂ ਨਾਨਕ ਸਾਹਿਬ ਦਾ ਸਲੋਕ ਪੜ੍ਹ ਲਈ ਨੇ ਵੀ ਮਹਾਰਾਜ ਇਸ ਕੰਮ ਤੋਂ ਖੁਸ਼ ਆ। ਬਾਬੇ ਨੇ ਆਖਿਆ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ। ਮੁਸਲਮਾਨ ਵੀਰ ਚਿੱਟੇ ਕੱਪੜੇ ਪਾ ਕੇ ਨਮਾਜ਼ ਪੜ੍ਹਨ ਵਾਸਤੇ ਕਾਲੇ ਕਾਲੇ ਕਦਮਾਂ ਨਾਲ ਤੁਰਿਆ ਜਾ ਰਿਹਾ, ਦੌੜਿਆ ਜਾ ਰਿਹਾ ਬੜੀ ਤੇਜ਼ੀ ਨਾਲ। ਜਦੋਂ ਮਸਜਿਦ ਦੇ ਬਾਹਰ ਪਹੁੰਚਾ, ਵਜੂ ਸਾਜਣ ਲੱਗਾ। ਵਜੂ ਦਾ ਮਤਲਬ ਹੁੰਦਾ ਵੀ ਕੂਹਣੀਆਂ ਤੱਕ ਆਪਣੇ ਹੱਥ ਧੋਣੇ, ਗਿੱਟਿਆਂ ਤੱਕ ਪੈਰ ਧੋਣੇ, ਅੱਖਾਂ 'ਚ ਪਾਣੀ ਪਾਉਣਾ, ਮੂੰਹ ਧੋਣਾ, ਕੰਨਾਂ 'ਚ ਪਾਣੀ ਪਾਉਣਾ, ਉਹਨੂੰ ਸਾਫ਼ ਕਰਨਾ, ਉਹਨੂੰ ਕਹਿੰਦੇ ਉੱਜੂ ਸਾਜਣਾ। ਬਾਬਾ ਸ਼ੇਖ ਫਰੀਦ ਸਾਹਿਬ ਉਹਨੂੰ ਠੇਠ ਪੰਜਾਬੀ 'ਚ ਕਹਿਣਗੇ ਉੱਜੂ। ਉੱਠ ਫਰੀਦਾ, ਉੱਜੂ ਸਾਜ, ਸੁਬਾ ਨਿਵਾਜ਼ ਗੁਜ਼ਾਰ। ਸਵੇਰੇ ਉੱਠ ਕੇ ਤੇ ਨਮਾਜ਼ ਪੜ੍ਹਿਆ ਕਰ। ਮਹਾਰਾਜ ਕਮਾਲ ਦੀ ਗੱਲ, ਤੁਸੀਂ ਕਹਿੰਦੇ ਨਮਾਜ਼ ਪੜ੍ਹਨੀ ਤੇ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ ਵੀ ਸਿੱਖ ਨੇ ਨੇਤਰੇਮ ਕਰਨਾ, ਦੱਸੋ ਮੈਂ ਕੀ ਕਰਿਆ ਕਰਾਂ? ਅੱਛਾ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਜਿਹੜੀ ਹੈ ਨਾ ਉਹ ਬਹੁਤ ਸੋਹਣੇ ਤਰੀਕੇ ਨਾਲ ਕਰਦੀ। ਜਦੋਂ ਕਹਾਣੀ ਇੱਥੇ ਆ ਕੇ ਖਲੋਗੀ ਨਾ ਵੀ ਉੱਠ ਫਰੀਦਾ, ਉਜੂ ਸਾਜ, ਸੁਬਾ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾਨਵੇਂ ਸੋ ਸਿਰ ਕੱਪ ਉਤਾਰ। ਜਿਹੜਾ ਜਿਹੜਾ ਸਿਰ ਇੱਥੇ ਨੀਵਾਂ ਨਹੀਂ ਤੈਨੂੰ ਹੋਣ ਦਿੰਦਾ, ਉਹ ਸਿਰ ਲਾਹ ਕੇ ਸੁੱਟ ਦੇ। ਅੱਛਾ ਬਾਬਾ ਜੀ ਕਿਹੜੀ ਨਮਾਜ਼ ਪੜ੍ਹੀਏ? ਅਤੇ ਗੁਰੂ ਨਾਨਕ ਸਾਹਿਬ ਦੀ ਵਿਆਖਿਆ ਕਰਦਿਆਂ ਕਹਿਣਗੇ, ਦੇਹੀ ਮਸਜਿਦ, ਸਰੀਰ ਮਸਜਿਦ ਆ, ਮਨ ਮੌਲਾਨਾ, ਮਨ ਮੌਲਵੀ ਆ, ਸਹਿਜ ਨਿਵਾਜ ਗੁਜ਼ਾਰੇ, ਅਤੇ ਬੰਦਿਆ ਸਹਿਜ ਵਾਲੀ ਨਮਾਜ਼ ਪੜ੍ਹਿਆ ਕਰ। ਹੁਣ ਬਾਬਾ ਸ਼ੇਖ ਫਰੀਦ ਕੀ ਕਹਿਣਾ ਚਾਹੁੰਦੇ ਸੀ? ਉਹ ਇਹੀ ਕਹਿਣਾ ਚਾਹੁੰਦੇ ਸੀ ਵੀ ਉੱਠ ਫਰੀਦਾ, ਸਵੇਰੇ ਉੱਠ, ਉਜੂ ਸਾਜ, ਆਪਣੇ ਹਿਰਦੇ ਨੂੰ ਪਵਿੱਤਰ ਕਰ, ਜਿਵੇਂ ਮੁਸਲਮਾਨ ਕੁਣੀਆਂ ਧੋਂਦਾ ਆ, ਹੱਥ ਧੋਂਦਾ ਆ, ਆਪਣੇ ਹਿਰਦੇ ਨੂੰ, ਆਪਣੇ ਇੰਦਰੀਆਂ ਨੂੰ ਸਾਫ਼ ਕਰ, ਪਵਿੱਤਰ ਕਰ, ਅਤੇ ਫਿਰ ਸਹਿਜ ਦੀ ਨਮਾਜ਼ ਪੜ੍ਹ। ਸਹਿਜ ਦੀ ਨਮਾਜ਼, ਸੁਬਹ ਨਮਾਜ਼ ਗੁਜ਼ਾਰ, ਸਵੇਰੇ ਸਵੇਰੇ ਸਹਿਜ ਰੱਖਿਆ ਕਰ ਜੀਵਨ ਦੇ ਵਿੱਚ, ਕਿਉਂਕਿ ਜਿੰਨੀਆਂ ਵਾਸ਼ਨਾਵਾਂ ਤੇਰੇ ਅੰਦਰ ਪ੍ਰਬਲ ਹੁੰਦੀਆਂ ਨਾ, ਉਹ ਉੱਠਦੀਆਂ ਹੁੰਦੀਆਂ। ਅੱਜ ਆਹ ਕਰ ਲਈਏ, ਅੱਜ ਇਸ ਬੰਦੇ ਦਾ ਹੱਕ ਮਾਰਨਾ, ਇਹਦੇ ਕੋਲ ਪੈਸੇ ਲੈਣੇ, ਇਹਦੇ ਨਾਲ ਚੀਟਿੰਗ ਕਰਨੀ, ਸਵੇਰੇ ਸਵੇਰੇ ਲਾਹੌਰ ਸ਼ਹਿਰ ਜ਼ਹਿਰ ਕਹਿਰ, ਸਵਾ ਪੈਰ ਰਾਤ ਦਿਨ ਦੇ ਬੰਦੇ ਦੇ ਫੁਰਨੇ ਸ਼ੁਰੂ ਹੋ ਜਾਂਦੇ ਆ। ਗੁਰੂ ਨਾਨਕ ਕਹਿਣਗੇ, ਬੰਦਾ ਅਜੇ ਮੰਜੇ ਤੋਂ ਪੈਰ ਥੱਲੇ ਨਹੀਂ ਪਾਉਂਦਾ, ਵੀ ਕੁੱਤਾ ਅਤੇ ਦੋ ਕੁੱਤੀਆਂ ਬੰਦੇ ਦੇ ਸਰਾਣੇ ਬੈਠੀਆਂ ਹੁੰਦੀਆਂ, ਏਕ ਸਵਾਨ ਦੋਏ ਸਵਾਨੀ ਨਾਲ, ਲਾਲਚ ਰੂਪ ਕੁੱਤਾ ਅਤੇ ਆਸਾ ਅਤੇ ਤ੍ਰਿਸ਼ਨਾ ਕੁੱਤੀਆਂ ਬੰਦੇ ਦੇ ਸਰਾਣੇ ਬਹਿ ਕੇ ਅਤੇ ਭੌਂਕਣਾ ਸ਼ੁਰੂ ਕਰ ਦਿੰਦੀਆਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ। ਤੂੰ ਏਦਾਂ ਪੜ੍ਹਨਾ ਹੈ। ਹੁਣ ਹਜ਼ੂਰ ਮਹਾਰਾਜ ਨੇ ਆਖਿਆ, ਫਿਰ ਸੇਵਿਓ ਸ਼ਬਦ ਵਿਚਾਰ, ਅਤੇ ਸ਼ਬਦ ਦੀ ਵਿਚਾਰ ਕੀ ਆ? ਆਪਣੇ ਥੋਟ ਪ੍ਰੋਸੈਸ ਨੂੰ ਚੇਂਜ ਕਰਨਾ, ਆਪਣੇ ਆਪ ਨੂੰ ਬਦਲਣਾ, ਆਪਣੇ ਆਪ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਨਾ। ਜੇ ਮੈਂ ਆਪਣਾ ਜੀਵਨ ਨਹੀਂ ਬਦਲਦਾ, ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਨਹੀਂ ਕਰਦਾ, ਇਹਦਾ ਮਤਲਬ ਮੈਂ ਸ਼ਬਦ ਦੀ ਵਿਚਾਰ ਨਹੀਂ ਕੀਤੀ। ਮੈਂ ਜਿੱਥੋਂ ਸ਼ੁਰੂ ਕੀਤਾ ਸੀ ਆਪਣਾ ਸਫ਼ਰ, ਉੱਥੇ ਆਣ ਕੇ ਮੇਰਾ ਸਫ਼ਰ ਖਤਮ ਹੋ ਗਿਆ। ਗੁਰਬਾਣੀ ਦੇ ਵਿੱਚ ਮਹਾਰਾਜ, ਹੁਣ ਗੁਰੂ ਨਾਨਕ ਜੀ ਕਹਿੰਦੇ ਵੀ ਮੌਲਵੀ ਤੁਰਿਆ ਜਾ ਰਿਹਾ ਕਾਹਲੇ ਕਾਹਲੇ ਕਦਮਾਂ ਦੇ ਨਾਲ ਮਸਜਿਦ ਵਾਲੇ ਪਾਸੇ ਨੂੰ, ਉਜੂ ਸਾਜਣ ਲੱਗਾ ਅਤੇ ਉਹਦਾ ਧਿਆਨ ਆਪਣੇ ਕੁੜਤੇ 'ਤੇ ਪਿਆ, ਕਹਿਣ ਲੱਗਾ ਵੀ ਦਾਗ ਲੱਗ ਗਿਆ ਖੂਨ ਦਾ। ਮੁਸਲਮਾਨ ਜਦੋਂ ਨਮਾਜ਼ ਪੜ੍ਹਨਗੇ ਨਾ, ਧਿਆਨ ਨਾਲ ਵੇਖਿਓ, ਉਹਨਾਂ ਦੇ ਕੱਪੜੇ 'ਤੇ ਕੋਈ ਦਾਗ ਨਹੀਂ ਹੁੰਦਾ, ਅਤੇ ਜੇ ਦਾਗ ਹੋਵੇ ਉਹ ਨਮਾਜ਼ ਨਹੀਂ ਪੜ੍ਹਦੇ। ਉਹ ਕਹਿੰਦੇ ਇਹਨਾਂ ਕੱਪੜਿਆਂ ਨਾਲ ਪੜ੍ਹੀ ਹੋਈ ਨਮਾਜ਼ ਅੱਲਾ ਪ੍ਰਵਾਨ ਹੀ ਨਹੀਂ ਕਰਦਾ। ਉਹਦੇ ਲਈ ਚੋਗਾ ਬਿਲਕੁਲ ਸਾਫ਼ ਚਾਹੀਦਾ, ਬਿਲਕੁਲ ਨੀਟ ਐਂਡ ਕਲੀਨ, ਸਾਫ਼ ਸੁਥਰਾ। ਟਾਈਮ ਵੇਖਿਆ ਤਾਂ ਕਹਿੰਦਾ ਵੀ ਮੈਂ ਜੇ ਕੋਸ਼ਿਸ਼ ਕਰਾਂ ਤਾਂ ਦੌੜ ਕੇ ਕੱਪੜੇ ਬਦਲ ਕੇ ਆ ਸਕਦਾ। ਫਟਾਫਟ ਘਰ ਵੱਲ ਨੂੰ ਦੌੜਿਆ। ਜਦੋਂ ਨੇੜੇ ਆਇਆ ਨਾ, ਤਾਂ ਸਾਥ ਵਿੱਚ ਨੌਜਵਾਨ ਬਜ਼ੁਰਗ ਸਾਰੇ ਬੈਠੇ ਸਨ। ਇੱਕ ਸੱਜਣ ਉਹਨੂੰ ਕਹਿਣ ਲੱਗਾ ਵੀ ਮੌਲਵੀ ਸਾਹਿਬ, ਅੱਜ ਤਾਂ ਨਮਾਜ਼ ਦੇ ਵਿੱਚ ਵਕਤ ਹੈਗਾ, ਤੁਸੀਂ ਤਾਂ ਨਮਾਜ਼ ਪੜ੍ਹਨ ਗਏ ਸੀ ਅਤੇ ਮੁੜ ਵੀ ਆਏ, ਕੀ ਗੱਲ ਹੋਈ? ਕਹਿਣ ਲੱਗਾ, ਗੱਲ ਕੀ ਹੋਣੀ ਹੈ, ਮੈਂ ਤਾਂ ਉਜੂ ਸਾਜਿਆ ਅਤੇ ਮੈਨੂੰ ਪਤਾ ਲੱਗਾ ਕਿ ਮੇਰੇ 'ਤੇ ਕੱਪੜੇ 'ਤੇ ਖੂਨ ਦੇ ਦਾਗ ਲੱਗ ਗਏ, ਝਟਕੇ ਨੇ, ਕਿਤੇ ਬੱਕਰਾ ਵੱਢਿਆ ਹੋਣਾ, ਬਾਜ਼ਾਰ 'ਚੋਂ ਲੰਘਣ ਡਿਆ ਸੀ ਅਤੇ ਖੂਨ ਦੇ ਛਿੱਟੇ ਪੈ ਗਏ ਅਤੇ ਜਾਮਾ ਪਲੀਤ ਹੋ ਗਿਆ। ਅਤੇ ਤੈਨੂੰ ਤਾਂ ਪਤਾ ਹੀ ਆ ਵੀ ਜਾਮੇ ਪਲੀਤ ਜਾਮੇ ਨਾਲ ਪੜ੍ਹੀ ਹੋਈ ਨਮਾਜ਼ ਅੱਲਾ ਪ੍ਰਵਾਨ ਨਹੀਂ ਕਰਦਾ। ਅੱਛਾ, ਇੱਕ ਗੱਲ ਨਾ ਧਿਆਨ ਨਾਲ ਕਦੇ ਸੋਚਿਓ ਵੀ ਜਿਹੜੇ ਥਾਂ 'ਚ, ਜਿਹੜੇ ਇਲਾਕੇ 'ਚ ਆਪਾਂ ਰਹਿੰਦੇ ਹਾਂ ਨਾ, ਸਾਨੂੰ ਸਾਰਿਆਂ ਨੂੰ ਇਹ ਭੁਲੇਖਾ ਹੁੰਦਾ, ਸਮੇਤ ਮੇਰੇ, ਵੀ ਸਾਡੇ ਬਾਰੇ ਕੋਈ ਨਹੀਂ ਜਾਣਦਾ। ਪਰ ਸੱਚ ਹੁੰਦਾ ਵੀ ਸਾਡੇ ਬਾਰੇ ਸਾਰੇ ਜਾਣ ਦਿੰਦੇ। ਕੁਝ ਹੁੰਦੇ ਜਿਹੜੇ ਤੁਹਾਡੇ ਮੂੰਹ 'ਤੇ ਕਹਿ ਜਾਂਦੇ ਆ, ਕੁਝ ਹੁੰਦੇ ਤੁਹਾਨੂੰ ਕਦੇ ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਇਹ ਕਰੂਗਾ ਅਤੇ ਆਪੇ ਭਰੂਗਾ, ਸਾਨੂੰ ਕਾਹਦੀ ਪਰਵਾਹ। ਅੱਛਾ, ਜਦੋਂ ਇੰਨੀ ਗੱਲ ਕਹੀ ਨਾ ਵੀ ਤੈਨੂੰ ਤਾਂ ਪਤਾ ਹੀ ਆ ਵੀ ਅੱਲਾ ਪਲੀਤ ਹੋਏ ਜਾਮੇ ਨਾਲ ਪੜ੍ਹੀ ਨਮਾਜ਼ ਪ੍ਰਵਾਨ ਨਹੀਂ ਕਰਦਾ, ਉਹ ਹੱਸ ਪਿਆ, ਕਹਿੰਦਾ ਮੌਲਵੀ ਸਾਹਿਬ, ਅੱਲਾ ਇਕੱਲੇ ਕੱਪੜੇ ਵੇਖਦਾ ਕਿ ਮਨ ਵੀ ਵੇਖਦਾ? ਮੇਰੇ ਗਰੀਬ ਦੇ ਪੈਸੇ ਮਾਰੇ ਉਹਨੂੰ 4 ਸਾਲ ਹੋ ਗਏ, ਉਹੀ ਦੇ ਦਿਓ, ਮੋਲ ਨਹੀਂ ਦੇਣਾ ਤਾਂ ਵਿਆਜ ਹੀ ਮੋੜ ਦਿਓ। ਅੱਲਾ ਮਨ ਵੀ ਵਹਿੰਦਾ ਆ। ਬਾਬੇ ਨਾਨਕ ਨੇ ਕੀ ਆਖਿਆ? ਜੇ ਰੱਤ ਲੱਗੇ ਕੱਪੜੇ, ਜੇ ਕੱਪੜੇ 'ਤੇ ਖੂਨ ਲੱਗਾ ਅਤੇ ਜਾਮਾ ਪਲੀਤ ਹੋ ਗਿਆ ਅਤੇ ਨਮਾਜ਼ ਪ੍ਰਵਾਨ ਨਹੀਂ। ਜੇ ਰੱਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਖੂਨ ਦੇ ਛਿੱਟਿਆਂ ਨਾਲ ਜੇ ਜਾਮਾ ਪਲੀਤ ਹੋ ਸਕਦਾ, ਅਤੇ ਬੰਦਿਆ ਜਿਹੜਾ ਲਬਾ ਲਬ ਲੋਕਾਂ ਦਾ ਲੀਟਰਾਂ ਦੇ ਹਿਸਾਬ ਨਾਲ ਖੂਨ ਪੀਤਾ ਹੀ ਹੱਕ ਮਾਰ ਮਾਰ ਕੇ, ਜੋ ਰੱਤ ਪੀਵੇਂ ਮਾਣਸਾਂ, ਜਿਹੜਾ ਤੂੰ ਬੰਦਿਆਂ ਦਾ ਖੂਨ ਪੀਤਾ, ਤੈਨੂੰ ਕਿਉਂ ਨਿਰਮਲ ਜੀਤ, ਤੇਰਾ ਹਿਰਦਾ ਕਿੱਥੇ ਨਿਰਮਲ ਰਹਿ ਗਿਆ? ਇਹ ਤੇ ਇੱਕ ਬੂੰਦ ਖੂਨ ਦੀ ਪਈ ਆ। ਕਿਤੇ ਇਕੱਲਾ ਬਹਿ ਕੇ ਸ਼ੀਸ਼ੇ ਦੇ ਸਾਹਮਣੇ ਆਪਣੀ ਅੱਖ ਚੱਕ ਪਾ ਕੇ ਖੁਦ ਨਾਲ ਗੱਲ ਕਰਕੇ ਵੇਖੀ, ਆਪਣੀ 20 ਸਾਲ ਦੀ ਉਮਰ 'ਚ, 50 ਸਾਲ ਦੀ ਉਮਰ 'ਚ, 80 ਸਾਲ ਦੀ ਉਮਰ 'ਚ ਕਿੰਨੇ ਲੋਕਾਂ ਦਾ ਹੱਕ ਮਾਰ ਕੇ ਖਾਧਾ। ਹੁਣ ਦੱਸ ਵੀ ਤੇਰੀ ਸੇਵਾ ਗੁਰੂ ਨੇ ਪ੍ਰਵਾਨ ਕੀਤੀ ਹੈ? ਹਾਂ, ਕਹਿੰਦੇ ਸਾਰੇ ਹੀ ਆ ਵੀ ਮੈਂ ਜੋ ਕਰ ਰਿਹਾ ਨਾ, ਆਪਣੇ ਵੱਲੋਂ ਭਾਈ ਸਾਹਿਬ ਪੂਰੀ ਕੋਸ਼ਿਸ਼ ਕਰੀ ਦੀ ਵੀ ਕਿਸੇ ਦਾ ਹੱਕ, ਜਿਹੜਾ ਇੱਦਾਂ ਕਹਿੰਦਾ ਨਾ ਉਹ ਸਭ ਤੋਂ ਵੱਧ ਮਰਦਾ ਹੁੰਦਾ, ਜਿਹੜਾ ਇੱਦਾਂ ਕਹੇ ਵੀ ਮਹਾਰਾਜ ਬੁਰੇ ਕੰਮਾਂ ਤੋਂ ਬਚਾਵੇ ਆਪਾਂ। ਜਿਹੜਾ ਬੰਦਾ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ, ਮੈਂ ਹਮੇਸ਼ਾ ਗੱਲ ਕਰਦਾ ਵੀ ਗੁਰਬਾਣੀ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਆ, ਆਤਮਾ ਦੀ ਅੰਦਰ ਦੀ ਆਵਾਜ਼ ਆ, ਅਤੇ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਗਲਤ ਨਹੀਂ ਹੋ ਸਕਦੀ। ਬਾਬੇ ਦਾ ਤਜਰਬਾ ਬਹੁਤ ਵੱਡਾ। ਹਜ਼ੂਰ ਨੇ ਆਖਿਆ, ਜਿਹੜਾ ਬੰਦਾ ਗੁਰੂ ਦੇ ਸਾਹਮਣੇ ਆਣ ਕੇ ਦੋਹਰਾ ਹੋ ਕੇ ਲਿਫ ਲਿਫ ਕੇ ਨਿਊ ਨਿਊ ਕੇ ਮੱਥਾ ਟੇਕੇ, ਸਮਝੋ ਇਹ ਬੰਦੇ ਦੇ ਅੰਦਰ ਖੋਟ ਇੰਨੀ ਆ ਜਿੰਨਾ ਨਿਊ ਕੇ ਮੱਥਾ ਟੇਕ ਰਿਹਾ। ਅਪਰਾਧੀ ਦੂਣਾ ਨਿਵੇਂ, ਆਮ ਬੰਦਾ ਨਹੀਂ ਨਿਉਂਦਾ, ਉਹ ਕਹਿੰਦਾ ਸਾਡਾ ਇੱਦਾਂ ਪ੍ਰਵਾਨ ਆ, ਬਾਬੇ ਨਾਲ ਆਪਣੀ ਯਾਰੀ ਆ, ਇੱਦਾਂ ਪ੍ਰਵਾਨ ਆ ਸਾਡਾ। ਉਹ ਸਧਾਰਨ ਬੰਦਾ ਇੱਦਾਂ ਕਹਿ ਦਿੰਦਾ ਵੀ ਆਪਣਾ ਇੱਥੇ ਪ੍ਰਵਾਨ ਹੋ ਗਿਆ। ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ, ਮਿਰਗਾ ਸ਼ਿਕਾਰੀ ਜਦੋਂ ਹਿਰਨ ਦਾ ਸ਼ਿਕਾਰ ਖੇਡਦਾ ਨਾ, ਸਭ ਤੋਂ ਵੱਧ ਚੰਚਲ ਜੀਵ ਆ ਹਿਰਨ। ਕਈ ਵਾਰੀ ਉਹ ਚੀਤੇ ਦੇ ਹੱਥੋਂ, ਸ਼ੇਰ ਦੇ ਹੱਥੋਂ ਵੀ ਬਚ ਜਾਂਦਾ, ਇੰਨਾ ਚੰਚਲ, ਇੰਨਾ ਫੁਰਤੀਲਾ ਹੁੰਦਾ। ਤੇ ਸ਼ਿਕਾਰੀ ਜਦੋਂ ਉਹਨੂੰ ਘਾਤ ਲਾਉਂਦਾ ਨਾ, ਤੇ ਲੰਮਾ ਪੈ ਕੇ ਐਂ ਚੁਫਾਲ ਲੰਮਾ ਪੈ ਜਾਂਦਾ ਤੇ ਫਿਰ ਉਹਨੂੰ ਘਾਤ ਲਾਉਂਦਾ। ਹੁਣ ਮੇਰੇ ਵਰਗਾ ਬੰਦਾ ਵੇਖ ਕੇ ਆਖੇ, ਵੇਖੋ ਜੀ ਇਹ ਬੰਦਾ ਕਿੰਨਾ ਕੁਦਰਤ ਪ੍ਰੇਮੀ ਆ, ਹਿਰਨ ਵੇਖ ਕੇ ਲੰਮਾ ਪੈ ਗਿਆ। ਬਾਬੇ ਨੇ ਕਿਹਾ ਨਹੀਂ ਲੰਮਾ ਨਹੀਂ ਪਿਆ, ਇਹ ਘਾਤ ਲਾ ਰਿਹਾ ਆ, ਇਹਨੇ ਹਿਰਨ ਦਾ ਸ਼ਿਕਾਰ ਖੇਡਣਾ ਆ, ਇਹ ਹਿਰਨ ਨੂੰ ਧੋਖਾ ਦੇ ਰਿਹਾ ਆ। ਜਦੋਂ ਮੈਂ ਲੰਮਾ ਪੈ ਕੇ ਮੱਥਾ ਟੇਕਦਾ, ਬਾਬਾ ਜੀ ਕਹਿੰਦੇ ਇਹ ਲੋਕਾਂ ਦੀਆਂ ਭਾਵਨਾਵਾਂ ਦਾ ਸ਼ਿਕਾਰ ਕਰ ਰਿਹਾ, ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਵੀ ਲੋਕ ਇਹ ਸਮਝਣ ਵੀ ਬੰਦਾ ਧਾਰਮਿਕ ਬਹੁਤ ਆ, ਐਕਚੁਅਲ ਲੈਵਲ ਦੇ ਉੱਤੇ ਇਹ ਬੰਦਾ ਇਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ। ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਿਰਗਾ, ਜਿਵੇਂ ਸ਼ਿਕਾਰੀ ਮਿਰਗ ਦਾ ਹਿਰਨ ਸ਼ਿਕਾਰ ਕਰਨ ਲੱਗਿਆ ਲਿਖਦਾ ਨਾ, ਏਦਾਂ ਲਿਖਿਆ ਗੁਰੂ ਸਾਹਮਣੇ ਆਣ ਕੇ। ਅੱਛਾ ਜੇ ਪੁੱਛੋ ਵੀ ਤੁਸੀਂ ਏਦਾਂ ਮੱਥਾ ਕਿਉਂ ਟੇਕ, ਨਹੀਂ ਜੀ ਵੇਖੋ ਗੁਰੂ ਅਰਜਨ ਸਾਹਿਬ ਨੇ ਬਾਣੀ ਚ ਆਖਿਆ ਡੰਡੌਤ ਬੰਧਨ, ਬੋਲੋ ਡੰਡੌਤ ਬੰਧਨ। ਉਹ ਬਾਬੇ ਨੇ ਆਖਿਆ ਵਾ, ਪਰ ਬਾਬੇ ਨੇ ਇਹ ਥੋੜੀ ਆਖਿਆ ਵੀ ਸਰੀਰ ਨੂੰ ਡੰਡੇ ਵਾਂਗੂ ਸਿੱਧਾ ਕਰ, ਬਾਬੇ ਨੇ ਆਖਿਆ ਬੰਦਿਆ ਆਪਣੇ ਮਨ ਨੂੰ ਡਾਂਗ ਵਾਂਗੂ ਸਿੱਧਾ ਕਰ, ਸਰੀਰ ਨੂੰ ਨੀ ਮਨ ਨੂੰ ਡਾਂਗ ਵਾਂਗੂ ਸਿੱਧਾ ਕਰ। ਮਨ ਚ ਤੇ ਵਲ ਪਏ, ਮਨ ਚ ਤੇ ਵਿੰਗ ਵਲੇਵੇਂ ਆ, ਤੇਰੇ ਮਨ ਚ ਵਲ ਹੀ ਬਹੁਤ ਆ, ਇੰਨਾ ਵਲ ਆ ਜਿਹੜਾ ਬੰਦਾ। ਅੱਛਾ ਉਦਾਂ ਅਸੀਂ ਕਿਸੇ ਨੂੰ ਬਖਸ਼ਦੇ ਨਹੀਂ ਹੈਗੇ, ਹਰ ਬੰਦੇ ਨਾਲ ਚੀਟਿੰਗ, ਹਰ ਬੰਦੇ ਨਾਲ ਜਾਲਸਾਜੀ, ਹਰ ਬੰਦੇ ਨਾਲ, ਜ਼ਰੂਰੀ ਨਹੀਂ ਸਾਰੇ ਕਰਦੇ ਹੋਣ, ਕੁਝ ਲੋਕ ਕਰਦੇ, ਸਾਰੇ ਕੁਝ ਉਹ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਬਹੁਤ ਸਾਰਾ ਦਸਵੰਡ ਕੱਢ ਕੇ ਲੋੜਵੰਦਾਂ ਦੀ ਹੈਲਪ ਵੀ ਕੀਤੀ, ਇੱਦਾਂ ਦੇ ਵੀ ਹੈਗੇ, ਉਹਨਾਂ ਅੱਗੇ ਸਿਰ ਝੁਕਦਾ। ਪ੍ਰਭੂ ਤੇ ਮੇਰੇ ਵਰਗੇ ਆ ਜਿਹੜੇ ਪਹਿਲਾਂ ਖਾ ਲੈਣਗੇ ਤੇ ਫਿਰ ਗੁਰਦੁਆਰੇ ਦੀ ਇਕੱਲੀ ਇਕੱਲੀ ਪੌੜੀ ਤਣ ਕੇ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਬਾਬੇ ਨੇ ਆਖਿਆ ਨਹੀਂ, ਗੁਰੂ ਦੇ ਭਾਣੇ 'ਚ ਤੇ ਹੈਗਾ ਸਰਬੱਤ ਦਾ ਭਲਾ, ਤੇਰੇ ਭਾਣੇ 'ਚ ਨਹੀਂ ਹੈਗਾ, ਤੇਰਾ ਤੇ ਵੱਸ ਨਹੀਂ ਚੱਲਦਾ, ਤੂੰ ਤੇ ਬੰਦਾ ਸਮੁੱਚਾ। ਜਿਹੜੀ ਗੱਲ ਕਬੀਰ ਜੀ ਨੇ ਆਖੀ ਨਾ ਵੀ ਇਹ ਆਮ ਬੰਦੇ ਨਹੀਂ ਹੈਗੇ, ਉਹਨਾਂ ਨੇ ਕਾਸ਼ੀ ਦੇ ਪੰਡਤਾਂ ਬਾਰੇ ਗੱਲ ਕਹੀ ਵੀ ਇਹ ਨਾ ਸਮਝੋ ਵੀ ਆਮ ਪੰਡਿਤ ਆ, ਇੱਕ ਸਧਾਰਨ ਪੰਡਿਤ ਹੁੰਦਾ ਜਿਹੜਾ ਸਟਰੀਟ ਦੇ ਉੱਤੇ, ਗਲੀਆਂ ਦੇ ਉੱਤੇ ਲੋਕਾਂ ਦੀਆਂ ਪੱਤਰੀਆਂ ਖੁੱਲ੍ਹ ਕੇ ਵੇਖਦਾ, ਉਹ ਹੋਰ ਹੁੰਦਾ, ਇਹ ਆਮ ਬੰਦੇ ਨਹੀਂ ਹੈਗੇ, ਇਹ ਖਾਸ ਬੰਦੇ ਆ। ਔਰ ਇਹਨਾਂ ਦੀ ਖਾਸੀਅਤ ਇਹ ਆ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉਂ ਪੇਡਾ ਗਟਕਾਵੇਂ, ਗਲੀਆਂ ਮੁਹੱਲਿਆਂ 'ਚ ਬੈਠੇ ਹੋਏ ਜੋਤਸ਼ੀ ਪੰਡਿਤ ਤੇ ਸਿਰਫ ਫਲ ਖਾਂਦੇ ਆ, ਰੁੱਖ ਦੇ ਫਲ ਤੋੜ ਕੇ, ਯਾਨੀ ਕਿ ਥੋੜ੍ਹੀ ਬਹੁਤ ਦਾਨ ਦਸ਼ਣਾ ਲੈਂਦੇ ਆ, ਪਰ ਜਿਹੜੇ ਆਹ ਪੰਡਿਤ ਆ ਨਾ ਇਹ ਫਲ ਨਹੀਂ ਖਾਂਦੇ, ਇਹ ਪੱਤੇ ਵੀ ਖਾ ਜਾਂਦੇ ਆ, ਟਾਹਣੀਆਂ ਵੀ ਖਾ ਜਾਂਦੇ ਆ, ਅਤੇ ਪੂਰੇ ਦਾ ਪੂਰਾ ਰੁੱਖ ਹੀ ਨਾਲ ਖਾ ਜਾਂਦੇ ਆ, ਇਹ ਉਹ ਬੰਦੇ ਆ। ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ, ਗਲੇ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਬੱਗ, ਉਹ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉਂ, ਡਾਲੀਆਂ ਸਮੇਤ ਟਾਹਣੀਆਂ ਸਮੇਤ ਪੇਡਾ ਗਟਕਾਵੇਂ, ਪੂਰੇ ਦਾ ਪੂਰਾ ਪੇੜ ਹੀ ਖਾ ਜਾਂਦੇ ਆ। ਇਹਨਾਂ ਕੋਲ ਬੰਦਾ ਆ ਜੇ ਸਹੀ, ਇਹਨਾਂ ਨੇ ਜਾਨ ਥੋੜ੍ਹੀ ਦੇਣਾ, ਤੁਹਾਡੇ 'ਤੇ ਜੀ ਮੰਗਲ ਗ੍ਰਹਿ ਆ ਗਿਆ, ਤੁਹਾਡੇ 'ਤੇ ਸ਼ਨੀ ਗ੍ਰਹਿ ਆ ਗਿਆ, ਤੁਸੀਂ ਮੰਗਲੀ ਕਹੋ, ਤੁਹਾਡੇ ਘਰ ਚਾਪ ਸ਼ਗਨ ਹੋ ਗਿਆ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਬੱਚੇ ਦੇ ਜੰਮਣ 'ਤੇ ਪਹਿਲਾਂ ਤੋਂ ਲੈ ਕੇ ਬੰਦੇ ਦੇ ਮਰਨ ਦੇ ਬਾਅਦ ਤੱਕ ਇਹ ਤੁਹਾਡਾ ਖਹਿੜਾ ਨਹੀਂ। ਜਿਸ ਘਰ 'ਚ ਪੰਡਿਤ ਵੜ ਗਿਆ ਨਾ, ਸਮਝੋ ਖਤਮ, ਉਹ ਨਹੀਂ ਬਚ ਸਕਦਾ। ਉਹ ਬੰਦੇ ਨੂੰ ਮੈਂਟਲੀ ਅਪਾਹਿਜ ਕਰਦੇ, ਇਹਨੂੰ ਕਹਿੰਦੇ ਆਤਮਿਕ ਮਾਨਸਿਕ ਸ਼ੋਸ਼ਣ ਕਰਨਾ, ਇੱਦਾਂ ਕਰਦੇ। ਗੁਰੂ ਨਾਨਕ ਦੀ ਵਿਚਾਰਨੀ ਦੇ ਵਿੱਚ ਬਾਹਰ ਕੱਢਿਆ, ਹਜ਼ੂਰ ਨੇ ਆਖਿਆ ਨਹੀਂ, ਸੇਵਾ ਦਾ ਇੱਕੋ ਅਰਥ ਆ ਜੇ ਗੁਰੂ ਦਾ ਮਨ ਮੰਨ ਗਿਆ, ਅਤੇ ਗੁਰੂ ਦੇ ਮਨ ਮੰਨੇ ਦੀ ਨਿਸ਼ਾਨੀ ਕੀ ਆ, ਜਿਹੜੇ ਮੈਂ ਬੁਰੇ ਕੰਮ ਕਰਦਾ, ਜਿਹੜੇ ਮੈਂ ਗਲਤ ਕੰਮ ਕਰਦਾ, ਜਿੱਦਣ ਮੇਰੇ ਅੰਦਰ ਦੀ ਇਹ ਪ੍ਰਵਿਰਤੀ ਖਤਮ ਹੋ ਗਈ ਨਾ, ਸਮਝੋ ਗੁਰੂ ਦਾ ਮਨ ਮੰਨ ਗਿਆ। ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਅੱਛਾ ਮਹਾਰਾਜ, ਗੁਰੂ ਦੇ ਮਨ ਮੰਨਣ ਦੀ ਨਿਸ਼ਾਨੀ ਕੀ ਆ? ਬਾਬਾ ਜੀ ਕਹਿੰਦੇ ਜਾਂ ਸਤਿਗੁਰ ਕਾ ਮਨ ਮੰਨਿਆ, ਜਦੋਂ ਗੁਰੂ ਦਾ ਮਨ ਮੰਨ ਜਾਂਦਾ ਨਾ ਬੰਦੇ ਨਾਲ, ਤਾਂ ਪਾਪ ਕਸੰਭਲ ਭੰਨੇ, ਫਿਰ ਬੰਦੇ ਦੇ ਅੰਦਰ ਇੱਦਾਂ ਦੇ ਫੁਰਨੇ ਜਨਮ ਹੀ ਨਹੀਂ ਲੈਂਦੇ। ਫਿਰ ਉਹ ਕਹਿੰਦਾ ਨਹੀਂ, ਆਪਾਂ ਆਪਣੇ ਬੱਚੇ ਪਾਲਣੇ ਆ, ਪਰ ਆਪਾਂ ਕਿਸੇ ਦਾ ਹੱਕ ਨਹੀਂ ਮਾਰਨਾ। ਫਿਰ ਸਮਝੋ ਵੀ ਹੁਣ ਗੁਰੂ ਦਾ ਮਨ ਮੰਨ ਗਿਆ। ਜਦੋਂ ਤੁਹਾਡਾ ਜੀਵਨ ਸਚਿਆਰਾ ਹੋ ਗਿਆ, ਤੁਹਾਨੂੰ ਤੁਹਾਡੇ ਸਰੀਰ ਨੇ ਦੱਸ ਦੇਣਾ, ਤੁਹਾਡੇ ਅੰਤਰਾਤਮਾ ਨੇ ਦੱਸ ਦੇਣਾ ਵੀ ਨਹੀਂ ਹੁਣ ਠੀਕ ਆ। ਹਰ ਬੰਦੇ ਨੂੰ ਆਪਣੇ ਆਪ ਦੇ ਬਾਰੇ ਸਭ ਕੁਝ ਪਤਾ ਹੁੰਦਾ, ਅੰਦਰ ਬੈਠਾ ਰੱਬ ਤੁਹਾਨੂੰ ਇਕੱਲੀ ਇਕੱਲੀ ਥਾਂ ਦੇ ਉੱਤੇ ਤੁਹਾਡਾ ਮਾਰਗਦਰਸ਼ਨ ਕਰਦਾ ਵੀ ਹੁਣ ਤੂੰ ਠੀਕ ਆ, ਹੁਣ ਤੂੰ ਗਲਤ ਆ, ਹੁਣ ਤੂੰ ਸਹੀ ਆ, ਹੁਣ ਤੂੰ ਗਲਤ ਆ। ਸੁਣਿਓ ਕੰਤ ਮਹਿਲੀਓ ਫਿਰ ਸੇਵਿਓ, ਆਪਣੇ ਗੁਰੂ ਦੀ ਸੇਵਾ ਕਰੋ। ਕਿੱਦਾਂ? ਆਪਣੇ ਜੀਵਨ ਨੂੰ ਸਚਿਆਰਾ ਬਣਾਓ, ਆਹੀ ਆ ਗੁਰੂ ਦੀ ਸੇਵਾ। ਆਪਣੇ ਅੰਦਰ ਦੀ ਹਉਮੈ ਨੂੰ ਛੱਡ ਦੇ, ਆਹ ਆ ਗੁਰੂ ਦੀ ਸੇਵਾ। ਸਾਨੂੰ ਜਦੋਂ ਪ੍ਰੈਕਟੀਕਲ ਰੂਪ 'ਚੋਂ ਕਹਿੰਦੇ ਵੀ ਗੁਰਦੁਆਰੇ ਆਣ ਕੇ ਝਾੜੂ ਲਾਇਆ ਕਰੋ ਜੀ, ਬਰਤਨ ਸਾਫ਼ ਕਰਿਆ ਕਰੋ, ਗੁਰੂ ਦੀ ਸੇਵਾ ਕਰਿਆ ਕਰੋ, ਬਰਤਨ ਸਾਫ਼ ਕਰਨ ਨਾਲ ਕੀ ਹੁੰਦਾ, ਤੁਸੀਂ ਕਦੇ ਪ੍ਰੈਕਟੀਕਲ ਕਰਕੇ ਜਿਨ੍ਹਾਂ ਨੇ ਕੀਤੇ ਆ ਉਹ ਉਹ ਉਹ ਜਾਣਦੇ ਹੋਣਗੇ, ਜਿਉਂ ਜਿਉਂ ਬੰਦਾ ਭਾਂਡਿਆਂ ਦੇ ਉੱਤੇ ਕੂਚਾ ਮਾਰੀ ਜਾਂਦਾ ਨਾ, ਭਾਂਡਿਆਂ ਦੀ ਜੂਠ ਉਤਰਦੀ ਜਾਂਦੀ ਆ, ਤੁਸੀਂ ਕਦੇ ਰਿਅਲਾਈਜ਼ ਕਰਿਓ ਡੀਪਲੀ ਜਾ ਕੇ ਬੰਦੇ ਦੇ ਅੰਦਰ ਈਗੋ ਦੀ ਜਿਹੜੀ ਮੈਲ ਜੂਠ ਲੱਗੀ ਹੁੰਦੀ ਹੈ ਨਾ, ਉਹ ਵੀ ਨਾਲ ਦੀ ਨਾਲ ਹੀ ਉਤਰਦੀ ਜਾਂਦੀ ਹੈ। ਇਹ ਪ੍ਰੈਕਟੀਕਲ ਗੱਲ ਆ, ਤੁਸੀਂ ਕਰਕੇ ਵੇਖੋ 15 ਦਿਨ 20 ਦਿਨ, ਤੁਹਾਨੂੰ ਪਤਾ ਲੱਗਣਾ ਵੀ ਨਹੀਂ ਗਲਤ ਕੋਈ ਹੈ, ਇਹ ਸਿਖਾਇਆ ਜਾਂਦਾ। ਨਹੀਂ ਤੇ ਜਿਸ ਬੰਦੇ ਦੇ ਅੰਦਰ ਹਉਮੈ ਆ ਉਹ ਕਿਸੇ ਦੇ ਜੂਠੇ ਭਾਂਡੇ ਨੂੰ ਲਾਗੇ ਨਹੀਂ ਬਹਿਣ ਦਿੰਦਾ, ਕਿਸੇ ਦੇ ਜੂਠੇ ਭਾਂਡੇ ਨੂੰ ਹੱਥ ਨਹੀਂ ਲਾਉਂਦਾ। ਪਰ ਜਿਹੜਾ ਬੰਦਾ ਕਿਸੇ ਦੀ ਜੁੱਤੀ ਪਾਲਿਸ਼ ਕਰ ਰਿਹਾ, ਕਿਸੇ ਦੇ ਜੂਠੇ ਬਰਤਨ ਸਾਫ਼ ਕਰ ਰਿਹਾ, ਕਿਸੇ ਦੇ ਹੱਥੋਂ ਪਲੇਟਾਂ ਫੜ ਰਿਹਾ, ਉਹਦੇ ਆਪਣੇ ਕੱਪੜੇ ਗੰਦਲੇ ਹੋ ਰਹੇ ਆ, ਇਹਦਾ ਮਤਲਬ ਇਸ ਬੰਦੇ 'ਚ ਹੁਣ ਹਉਮੈ ਨਹੀਂ, ਇਹਦੀ ਹਉਮੈ ਦੀ ਮੈਲ ਸਾਫ਼ ਹੋ ਰਹੀ ਆ। ਸੁਣਿਓ ਕੰਤ ਮਹੇਲੀਓ ਪਰ ਸੇਵਿਓ ਸ਼ਬਦ ਵਿਚਾਰ ਔਗਣਵੰਤੀ। ਜਿਸ ਬੰਦੇ 'ਚ ਔਗਣ ਬਹੁਤ ਆ, ਗੁਨਾਹ ਬਹੁਤ ਆ, ਜਿਹੜਾ ਨਫਸ ਦਾ ਗੁਲਾਮ ਹੋ ਗਿਆ, ਪਿਰ ਨਾ ਜਾਣੀ, ਉਹਨੇ ਆਪਣੇ ਪਿਰ ਪਰਮੇਸ਼ਰ ਦੀ ਕੋਈ ਸਾਰ ਨਹੀਂ ਜਾਣੀ। ਮੁੱਠੀ, ਮੁੱਠੀ ਦਾ ਮਤਲਬ ਆ ਠੱਗੀ ਗਈ ਆ, ਉਹਨੂੰ ਵਿਕਾਰਾਂ ਨੇ ਠੱਗ ਲਿਆ। ਔਗਣਵੰਤੀ, ਗੁਨਾਹ ਕਰਨ ਵਾਲਾ ਬੰਦਾ, ਪਿਰ ਨਾ ਜਾਣੀ, ਜਿਹਨੇ ਪਿਰ ਪਰਮੇਸ਼ਰ ਨੂੰ ਨਹੀਂ ਸੀ ਜਾਣਿਆ, ਉਹਦੀ ਸਾਰ ਨਹੀਂ ਜਾਣੀ, ਉਹਦੀ ਕੀਮਤ ਨਹੀਂ ਜਾਣੀ, ਮੁੱਠੀ ਉਹ ਠੱਗਿਆ ਗਿਆ, ਉਹਨੂੰ ਉਹਨੂੰ ਉਹਨੂੰ ਔਗਣਾਂ ਨੇ ਠੱਗ ਲਿਆ। ਪਤਾ ਨਹੀਂ ਲੱਗਾ ਬੰਦੇ ਨੂੰ, ਪਤਾ ਨਹੀਂ ਲੱਗਾ ਉਹਦੇ ਅੰਦਰ ਦੀ ਹਉਮੈ ਨੇ ਉਹਦੀ ਨਿਮਰਤਾ ਨੂੰ ਕਦੋਂ ਖਾਰਿਆ, ਪਤਾ ਨਹੀਂ ਲੱਗਾ ਉਹਦੇ ਅੰਦਰ ਦੇ ਕ੍ਰੋਧ ਨੇ ਉਹਦੇ ਦਇਆ ਵਰਗੇ ਗੁਣ ਨੂੰ ਕਦੋਂ ਖਾਰਿਆ। ਹਜ਼ੂਰ ਨੇ ਕਿਹਾ ਨਾ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ। ਕਿਹੜਾ ਅੰਮ੍ਰਿਤ ਲੁੱਟਿਆ ਜੀ? ਪੰਜਾਂ ਚੋਰਾਂ ਨੇ, ਕਾਮ ਕ੍ਰੋਧ ਨੇ। ਜਦੋਂ ਹੰਕਾਰ ਨੇ ਮੇਰੀ ਨਿਮਰਤਾ ਲੁੱਟ ਲਈ, ਸਮਝੋ ਮੇਰਾ ਅੰਮ੍ਰਿਤ ਦਾ ਸੋਮਾ ਖਾਲੀ ਹੋ ਗਿਆ। ਕ੍ਰੋਧ ਨੇ ਮੇਰੀ ਦਇਆ ਲੁੱਟ ਲਈ, ਮੇਰਾ ਅੰਮ੍ਰਿਤ ਖਾਧਾ ਗਿਆ, ਅੰਮ੍ਰਿਤ ਲੁੱਟਿਆ ਗਿਆ। ਮੋਹ ਨੇ ਮੇਰਾ ਪਿਆਰ ਖਾ ਲਿਆ, ਲਾਲਚ ਨੇ ਮੇਰੇ ਅੰਦਰ ਦਾ ਸਬਰ ਸੰਤੋਖ ਖਾ ਲਿਆ, ਅੰਮ੍ਰਿਤ ਲੁੱਟੈ ਮਨਮੁਖ ਨੇ ਬੂਝੇ, ਤੇ ਮਨਮੁਖ ਨੂੰ ਪਤਾ ਵੀ ਨਹੀਂ ਲੱਗਾ, ਕੋਈ ਨਾ ਸੁਣੇ ਪੁਕਾਰਾ, ਔਰ ਇਹਦਾ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਲੁੱਟਿਆ ਗਿਆ। ਮੁੱਠੀ ਰੋਵੇ ਕੰਤ ਵਿਸਾਰ, ਰੋਵੇ ਕੰਤ ਵਿਸਾਰ ਸਦਾ ਗੁਣਸਾਰ, ਨਾ ਪਿਰ ਮਰੇ ਨਾ ਜਾਏ। ਆਖਿਆ ਦੁਖੀ ਨਾ ਹੋ, ਜੇ ਤੇਰੇ ਜੀਵਨ 'ਚ ਅੱਜ ਗੁਣ ਨਹੀਂ ਨਾ ਹੈਗੇ, ਤੇ ਜੇ ਦੁਖੀ ਹੋਣ ਦੀ ਲੋੜ ਨਹੀਂ ਹੈਗੀ, ਕਿਉਂਕਿ ਰੱਬ ਅਜੇ ਮਰਿਆ ਨਹੀਂ ਹੈਗਾ, ਤੇਰੇ ਸਿਰ ਦਾ ਸਾਈਂ ਅਜੇ ਜਿਉਂਦਾ ਆ, ਤੇਰਾ ਖਸਮ ਅਜੇ ਜਿਉਂਦਾ ਆ। ਇਹਦਾ ਭਾਵ ਕੀ ਆ, ਜੇ ਅੱਜ ਤੇਰਾ ਜੀਵਨ ਔਗਣਿਆਰਾ ਵਾ, ਤੂੰ ਗੁਨਾਹੇ ਅਮਲ ਵਿੱਚ ਫਸ ਗਿਆ, ਤੂੰ ਨਫਸ ਦਾ ਗੁਲਾਮ ਹੋ ਗਿਆ, ਤੇਰੇ ਉੱਤੇ ਵਿਕਾਰਾਂ ਨੇ ਤੇਰੀ ਮੱਤ ਉੱਤੇ ਪਰਦਾ ਪਾ ਲਿਆ, ਤੇ ਦੁਖੀ ਹੋਣ ਦੀ ਲੋੜ ਨਹੀਂ ਹੈਗੀ। ਰੱਬੀ ਗੁਣ ਮਨੁੱਖ ਦੇ ਜੀਵਨ ਦੇ ਵਿੱਚੋਂ ਕਦੇ ਵੀ ਖਤਮ ਨਹੀਂ ਹੁੰਦੇ। ਹਾਂ, ਇੱਕ ਵਕਤ ਉੱਤੇ ਆਣ ਕੇ ਉਹਨਾਂ ਦਾ ਪ੍ਰਭਾਵ ਘੱਟ ਜਾਂਦਾ, ਜਿਵੇਂ ਕਬੀਰ ਜੀ ਪਾਣੀ 'ਚ ਕਹਿਣਗੇ, ਕਬੀਰ ਪ੍ਰਭਾਤੇ ਤਾਰੇ ਕਿਸੇ ਤਿਉਂ ਇਹ ਕਿਸੇ ਸਰੀਰ। ਸਵੇਰ ਹੁੰਦੀ ਹੈ ਨਾ, ਸੂਰਜ ਚੜ੍ਹਦਾ, ਜੋਬਨ ਤੇ ਹੁੰਦਾ ਚਮਕਦਾ, ਤੇ ਕਈ ਵਾਰੀ ਅਣਜਾਣ ਬੰਦਾ ਕਹਿੰਦਾ ਹੁਣ ਤਾਰੇ ਖਤਮ ਹੋ ਗਏ ਆ। ਕਬੀਰ ਜੀ ਕਹਿੰਦੇ ਤਾਰੇ ਖਤਮ ਨਹੀਂ ਹੋਏ, ਸੂਰਜ ਦੀ ਰੋਸ਼ਨੀ ਦੇ ਸਾਹਮਣੇ ਤਾਰਿਆਂ ਦੀ ਰੋਸ਼ਨੀ ਫਿੱਕੀ ਲੱਗਣ ਲੱਗ ਪਈ ਬਸ, ਪਰ ਤਾਰੇ ਸਟਿਲ ਅਜੇ ਵੀ ਬ੍ਰਹਿਮੰਡ ਵਿੱਚ ਆ, ਅਜੇ ਵੀ ਆਸਮਾਨ ਦੇ ਵਿੱਚ। ਜਦੋਂ ਰਾਤ ਹੋਣੀ ਆ, ਸੂਰਜ ਦੀ ਰੋਸ਼ਨੀ ਫਿੱਕੀ ਪੈਣੀ ਆ, ਤਾਰਿਆਂ ਨੇ ਆਪਣੇ ਜੋਬਨ ਤੇ ਫਿਰ ਚਮਕਾਉਣਾ। ਇੱਦਾਂ ਹੀ ਜਦੋਂ ਔਗਣ ਦਾ ਪ੍ਰਭਾਵ ਮਨੁੱਖ ਦੇ ਜੀਵਨ ਦੇ ਵਿੱਚ ਵੱਧਦਾ ਹੈ, ਤੇ ਗੁਣ ਫਿੱਕੇ ਲੱਗਣ ਲੱਗ ਪੈਂਦੇ, ਉਹਦਾ ਪ੍ਰਭਾਵ ਘੱਟ ਜਾਂਦਾ। ਹਰ ਬੇਈਮਾਨ ਬੰਦੇ ਦੇ ਵਿੱਚ ਇਮਾਨਦਾਰੀ ਵਾਲਾ ਗੁਣ ਹੁੰਦਾ, ਪਰ ਕਿਉਂਕਿ ਉਹ ਵਰਤੋਂ ਬੇਈਮਾਨੀ ਦੀ ਕਰ ਰਿਹਾ, ਇਮਾਨਦਾਰੀ ਵਾਲਾ ਗੁਣ ਪਿੱਛੇ ਪਿਆ ਉਹਦੇ। ਹਰ ਲਾਲਚੀ ਬੰਦੇ 'ਚ ਸੰਤੋਖ ਹੁੰਦਾ, ਪਰ ਕਿਉਂਕਿ ਉਹ ਵਰਤੋਂ ਲਾਲਚ ਦੀ ਕਰ ਰਿਹਾ, ਸੰਤੋਖ ਵਾਲਾ ਗੁਣ ਉਹਦੇ ਪਿੱਛੇ ਪਿਆ ਹੁੰਦਾ। ਜਿੱਦਣ ਉਹਨੇ ਸੰਤੋਖ ਦੀ ਵਰਤੋਂ ਸ਼ੁਰੂ ਕਰਤੀ, ਉਹਦਾ ਲਾਲਚ ਪਿੱਛੇ ਹੋ ਜਾਣਾ, ਉਹਦਾ ਲਾਲਚ ਦਾ ਪ੍ਰਭਾਵ ਘੱਟ ਜਾਣਾ। ਇੱਦਾਂ ਰੋਵੇ ਕੰਤ ਵਿਸਾਰ ਸਦਾ ਗੁਣਸਾਰ, ਨਾ ਫਿਰ ਮਰੇ ਨਾ ਜਾਏ। ਬਾਬੇ ਨੇ ਕਿਹਾ ਗੁਰਮੁਖ ਜਾਤਾ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਜਾਣ ਲਿਆ, ਸ਼ਬਦ ਪਛਾਤਾ, ਸ਼ਬਦ ਨੂੰ ਪਛਾਣ ਲਿਆ, ਸੱਚੇ ਪ੍ਰੇਮ ਸਮਾਏ, ਉਹ ਸੱਚੇ ਸੱਚ ਕਹਿੰਦੇ ਰੱਬ ਨੂੰ। ਗੁਰੂ ਅਮਰਦਾਸ ਕਹਿੰਦੇ ਇਹ ਸੱਚ ਸਭਨਾ ਕਾ ਖਸਮ ਹੈ, ਉਹ ਸੱਚ ਵਿੱਚ ਸਮਾ ਗਏ, ਇੱਕਮਿਕ ਹੋ ਗਏ। ਜਿਹੜੀ ਇੱਕਮਿਕਤਾ ਆ, ਇਹਦੇ ਲਈ ਬੰਦੇ ਨੂੰ ਐਡਜਸਟਮੈਂਟ ਕਰਨੀ ਪੈਂਦੀ। ਮੈਂ ਆਨੰਦ ਕਾਰਜ 'ਤੇ ਆਮ ਉਦਾਹਰਣ ਦਿੰਦਾ ਹੁੰਦਾ ਵੀ ਦੋ ਰੂਮਮੇਟ ਆ, ਇਕੱਠੇ ਰਹਿੰਦੇ ਆ, ਇੱਕ ਨੂੰ ਥੋੜ੍ਹਾ ਵੱਧ ਬੋਲਣ ਦੀ ਆਦਤ ਆ, ਦੂਜੇ ਨੂੰ ਘੱਟ ਸੁਣਨ ਦੀ ਆਦਤ ਆ, ਪਰ ਰਹਿੰਦੇ ਇਕੱਠੇ ਆ, ਔਰ ਇੱਦਾਂ ਉਹ ਦੋਵੇਂ ਜਣੇ ਬੋਦਰ ਹੋ ਰਹੇ। ਹੁਣ ਜੇ ਉਹ ਇਕੱਠੇ ਰਹਿਣਾ ਚਾਹੁੰਦੇ ਆ ਤੇ ਲਾਜ਼ਮੀ ਜੀ ਗੱਲ ਆ ਵੀ ਉਹਨਾਂ ਦੋਵਾਂ ਨੂੰ ਐਡਜਸਟਮੈਂਟ ਕਰਨੀ ਪੈਣੀ ਹੈ, ਜਿਹੜੀ ਕਿ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਆ ਵੀ ਜਾਂ ਤਾਂ ਜਿਹੜਾ ਪਹਿਲਾ ਬੰਦਾ ਆ ਉਹ ਥੋੜ੍ਹਾ ਘੱਟ ਬੋਲਣਾ ਸ਼ੁਰੂ ਕਰੇ ਤਾਂ ਰਹਿ ਸਕਦੇ, ਜਾਂ ਦੂਜਾ ਬੰਦਾ ਹੌਲੀ ਜਿਹੀ ਆਪਣੇ ਮਨ 'ਚ ਆ ਕੇ ਵੀ ਕੋਈ ਗੱਲ ਨਹੀਂ ਜੇ ਵੱਧ ਬੋਲ ਲੈਂਦਾ ਤਾਂ ਕੀ ਹੋ ਗਿਆ, ਹੈ ਤਾਂ ਮੇਰਾ ਮਿੱਤਰ ਹੀ ਆ ਨਾ, ਆਪਣੇ ਅੰਦਰ ਸੁਣਨ ਦਾ ਮਾਦਾ ਪੈਦਾ ਕਰ ਲਵੇ ਤਾਂ ਇਕੱਠੇ ਰਹਿ ਸਕਦੇ। ਐਡਜਸਟਮੈਂਟ ਕਰਨੀ ਪੈਣੀ, ਉੱਦਾਂ ਉਹ ਤੋਂ ਬਿਨਾਂ ਸਮਾਈ ਨਹੀਂ ਹੋ ਸਕਦੀ, ਇੱਕ ਕਮਰੇ 'ਚ ਸਮਾ ਨਹੀਂ ਸਕਦੇ ਦੋ ਜਾਣੇ, ਐਡਜਸਟਮੈਂਟ ਕਰਨੀ ਪੈਣੀ। ਬਾਬੇ ਨੇ ਆਖਿਆ ਜਿਹੜਾ ਗੁਰੂ ਦੇ ਦਰ 'ਤੇ ਆ ਰਿਹਾ ਨਾ ਉਹ ਇਹ ਕਹਿੰਦਾ ਮਹਾਰਾਜ ਮੈਂ ਆਪਣੀ ਹਉਮੈ ਨਹੀਂ ਛੱਡ ਸਕਦਾ, ਮੈਂ ਆਪਣਾ ਕੰਮ ਨਹੀਂ ਛੱਡ ਸਕਦਾ, ਮੈਂ ਔਗਣ ਨਹੀਂ ਛੱਡ ਸਕਦਾ, ਮੈਂ ਮਨਮਤ ਨਹੀਂ ਛੱਡ ਸਕਦਾ, ਮੈਂ ਕਰਮਕਾਂਡ ਨਹੀਂ ਛੱਡ ਸਕਦਾ। ਗੁਰੂ ਕਹਿੰਦਾ ਮੈਂ ਸੱਚ ਨਹੀਂ ਛੱਡ ਸਕਦਾ, ਨਿਮਰਤਾ ਨਹੀਂ ਛੱਡ ਸਕਦਾ, ਕਿੱਦਾਂ ਇੱਕ ਹੁਣ ਦੋਵੇਂ ਜਾਣੇ। ਹੁਣ ਜੇ ਆਪਾਂ ਆਖੀਏ ਵੀ ਗੁਰੂ ਐਡਜਸਟਮੈਂਟ ਕਰ ਲਿਓ ਵੀ ਚੱਲ ਠੀਕ ਆ, ਜੇ ਤੂੰ ਹਉਮੈ ਨਹੀਂ ਛੱਡਦਾ ਤਾਂ ਮੈਂ ਵੀ ਹਉਮੈ ਕਰਨੀ ਸ਼ੁਰੂ ਕਰ ਦਿੰਦਾ, ਏਦਾਂ ਏਦਾਂ ਆਹ ਹੋ ਨਹੀਂ ਸਕਦਾ। ਵੀ ਗੁਰੂ ਸਿੱਖ ਨੂੰ ਆਖਿਆ ਵੀ ਠੀਕ ਆ ਚੱਲ, ਜੇ ਤੂੰ ਮਨਮਤ ਨਹੀਂ ਛੱਡ ਸਕਦਾ ਤੇ ਮੈਂ ਗੁਰਮਤ ਛੱਡ ਦਿੰਦਾ, ਮੈਂ ਵੀ ਮਨਮਤ ਕਰਨੀ ਸ਼ੁਰੂ ਕਰ ਦਿੰਦਾ, ਏਦਾਂ ਹੋ ਨਹੀਂ ਸਕਦਾ। ਬਦਲਣਾ ਤਾਂ ਸਿੱਖ ਨੂੰ ਪੈਣਾ, ਕਿਉਂਕਿ ਸ਼ਰਤਾਂ ਗੁਰੂ ਦੀਆਂ, ਕਿਉਂਕਿ ਗੁਰੂ ਦੇ ਦਰ ਤੇ ਮੈਂ ਚੱਲ ਕੇ ਆਇਆ, ਗੁਰੂ ਮੇਰੇ ਦਰ ਤੇ ਚੱਲ ਕੇ ਨਹੀਂ ਆਇਆ, ਤੇ ਫਿਰ ਮੇਰਾ ਫਰਜ਼ ਬਣਦਾ ਵੀ ਮੈਂ ਆਪਣੀ ਹਉਮੈ ਦਾ ਸਿਰ ਨੀਵਾਂ ਕਰਾਂ ਤੇ ਗੁਰੂ ਦੀ ਸ਼ਰਤ ਨੂੰ ਕਬੂਲ ਕਰਾਂ। ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ, ਵੀ ਠੀਕ ਆ ਮਹਾਰਾਜ ਜੇ ਤੁਸੀਂ ਗੁਰਮਤ ਨਹੀਂ ਛੱਡਣੀ, ਮੈਂ ਆਪਣੀ ਮਨਮਤ ਦਾ ਤਿਆਗ ਕਰਦਾ ਤਾਂ ਕਿ ਆਪਾਂ ਇੱਕਮਿਕ ਹੋ ਸਕੀਏ, ਇੱਕ ਥਾਂ ਤੇ ਬਹਿ ਸਕੀਏ, ਸੱਚੇ ਪ੍ਰੇਮ ਸਮਾਏ। ਏਦਾਂ ਬੰਦਾ ਸੱਚ ਵਿੱਚ ਸਮਾਉਂਦਾ ਆ। ਗੁਰੂ ਕਹਿੰਦਾ ਮੈਂ ਤੇ ਸ਼ੁੱਧ ਆ, ਸਾਫ਼ ਆ, ਤੇ ਤੂੰ ਮੈਲਦਾ ਮਾਰਿਆ ਵਾ, ਜੇ ਮੈਂ ਤੈਨੂੰ ਏਦਾਂ ਹੀ ਆਪਣੇ ਵਿੱਚ ਸਮਾ ਲਵਾਂ ਤੇ ਫਿਰ ਇਹ ਮੈਲ ਮੇਰੇ 'ਚ ਵੀ ਆ ਸਕਦੀ ਆ, ਪਰ ਮੈਂ ਆਪਣੇ 'ਚ ਮੈਲ ਆਉਣ ਨਹੀਂ ਦੇਣੀ। ਗੁਰਬਾਣੀ 'ਚ ਇਹੀ ਆਖਿਆ ਨਾ ਹਜ਼ੂਰ ਨੇ, ਵਿੱਚ ਸੱਚੇ ਕੂੜ ਨਾ ਕੱਢੀ, ਸੱਚ ਦੇ ਵਿੱਚ ਕੂੜ ਰਲ ਨਹੀਂ ਸਕਦਾ। ਰੱਬ ਸੱਚ ਆ, ਮੈਂ ਕੂੜ ਆ, ਮੈਂ ਏਦਾਂ ਸਿੱਧਾ ਆਖਾਂ ਮੈਂ ਰਲ ਜਾਂ, ਮੈਂ ਰਲ ਨਹੀਂ ਸਕਦਾ। ਉਹਦੇ ਲਈ ਫਿਰ ਬੜਾ ਵਧੀਆ ਪ੍ਰੋਸੈਸ ਆ ਵੀ ਪਹਿਲਾਂ ਸੰਗਤ ਵਿੱਚ ਬਹਿ ਕੇ ਆਪਣੇ ਅੰਦਰ ਦੀ ਝੂਠ ਦੀ ਕੂੜ ਦੀ ਮੈਲ ਨੂੰ ਸਾਫ਼ ਕਰੋ, ਜਦੋਂ ਬੰਦਾ ਸਾਫ਼ ਹੋ ਜਾਂਦਾ ਫਿਰ ਰੱਬ ਨੂੰ ਆਪਣੇ ਵਿੱਚ ਆਪੇ ਸਮਾ ਲੈਂਦਾ, ਉਹ ਰੱਬ ਨਾਲ ਇੱਕਮਿਕ ਹੋ ਜਾਂਦਾ, ਸੱਚੇ ਪ੍ਰੇਮ ਸਮਾਏ। ਹਜ਼ੂਰ ਨੇ ਆਖਿਆ ਜਿਨ ਆਪਣਾ ਪਿਰ ਨਹੀਂ ਜਾਤਾ, ਜਿਸ ਮਨੁੱਖ ਨੇ ਆਪਣੇ ਪਤੀ ਪਰਮੇਸ਼ਰ ਨੂੰ ਨਹੀਂ ਜਾਣਿਆ, ਉਹਦੀ ਸਾਰ ਨਹੀਂ ਜਾਣੀ, ਕਰਮ ਵਿਧਾਤਾ, ਉਹ ਰੱਬ ਜਿਹੜਾ ਹਰ ਬੰਦੇ ਨੂੰ ਉਹਦੇ ਕੀਤੇ ਹੋਏ ਕਰਮ ਦੇ ਮੁਤਾਬਕ ਫਲ ਦਿੰਦਾ। ਹੋ ਗਿਆ ਨਾ, ਇਹ ਤੇ ਵੇਖੋ ਜੀ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਆ, ਐਗਜੈਕਟਲੀ ਹਰ ਚੀਜ਼ ਕੀਤੇ ਹੋਏ ਕਰਮ ਦਾ ਫਲ। ਇੱਕ ਬੱਚਾ ਆ, ਉਹਨੇ ਬੜਾ ਸਟਰਗਲ ਕੀਤਾ, ਅੱਜ ਉਹ ਵਧੀਆ ਹਸਪਤਾਲ ਦੇ ਵਿੱਚ ਸਰਜਨ ਆ, ਡਾਕਟਰ ਆ। ਉਹ ਡਾਕਟਰ ਕਿਉਂ ਆ? ਉਹਦੇ ਕਰਮ ਦਾ ਫਲ ਆ। ਕਿਹੜੇ ਕਰਮ ਦਾ ਫਲ ਆ? ਉਸ ਬੰਦੇ ਨੇ ਮੈਡੀਕਲ ਕਾਲਜ ਵਿੱਚ 10-12 ਸਾਲ ਲਾਏ ਆ, ਬੜੀ ਪ੍ਰੈਕਟਿਸ ਕੀਤੀ ਉਹਨੇ, ਬੜੀਆਂ ਡਿਗਰੀਆਂ ਕੀਤੀਆਂ ਉਹਨੇ, ਫਿਜੀਸ਼ੀਅਨ ਦੀ ਕੀਤੀ, MBBS ਦੀ ਕੀਤੀ, ਪਤਾ ਨਹੀਂ ਕਿੰਨੀਆਂ ਕੁ ਡਿਗਰੀਆਂ ਉਹਨੇ ਕੀਤੀਆਂ। ਫਿਰ ਕਿਤੇ ਜਾ ਕੇ ਉਹ ਸਰਜਨ ਬਣਿਆ, ਇਹ ਉਹਦੇ ਪਿਛਲੇ ਪਾਸਟ ਵਿੱਚ ਕੀਤੇ ਹੋਏ ਕਰਮ ਦਾ ਫਲ ਆ ਜਿਹੜਾ ਉਹਨੇ ਕੀਤਾ ਆ, ਅੱਜ ਡਾਕਟਰ ਆ। ਇੱਕ ਬੰਦਾ ਵਕੀਲ ਆ, ਇਹ ਉਹਦੀ ਕਰਨੀ ਦਾ ਫਲ ਆ, ਉਹਨੇ ਲਾਅ ਕਾਲਜ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਮੱਥਾ ਮਾਰਿਆ, ਕਿਤਾਬਾਂ ਨਾਲ ਵੱਡੇ ਵੱਡੇ ਗ੍ਰੰਥ ਫਰੋਲੇ ਆ, ਅੱਜ ਚੰਗਾ ਜੱਜ ਆ, ਚੰਗਾ ਵਕੀਲ ਆ। ਬਾਬਾ ਜੀ ਕਹਿੰਦੇ ਤੂੰ ਉਸ ਰੱਬ ਨੂੰ ਨਹੀਂ ਜਾਣਦਾ ਜਿਹੜਾ ਹਰ ਕੀਤੇ ਹੋਏ, ਕੁਦਰਤ ਇੱਦਾਂ ਦੀ ਆ, ਤੁਸੀਂ ਆਪਣੀ ਮੁੱਠ ਵਿੱਚ ਬੀਜ ਲੈ ਕੇ ਗਿਣ ਕੇ ਤੇ ਸੁੱਟ ਦਿਓ, ਤੁਹਾਡਾ ਇੱਕ ਇੱਕ ਬੀਜ ਪੈਦਾ ਹੋ ਜਾਂਦਾ, ਕੁਦਰਤ ਆ। ਬੰਦਾ ਕੰਮ ਕਰਨ ਲੱਗਿਆ ਨਹੀਂ ਸੋਚਦਾ ਵੀ ਜੇ ਮੈਂ ਕਿਸੇ ਦਾ ਹੱਕ ਮਾਰ ਰਿਹਾ, ਬੇਈਮਾਨੀ ਕਰ ਰਿਹਾ, ਇਹਦਾ ਵੀ ਮੈਨੂੰ ਏਦਾਂ ਹੀ ਫਲ ਮਿਲਣਾ ਜਿੱਦਾਂ ਬਾਕੀ ਚੀਜ਼ਾਂ ਦਾ ਮਿਲ ਰਿਹਾ, ਜਿਵੇਂ ਮੇਰੇ ਬੀਜੇ ਹੋਏ ਬੀਜ ਉੱਗ ਰਹੇ ਆ, ਇੱਦਾਂ ਜਿਹੜੇ ਕੰਡੇ ਮੈਂ ਬੀਜ ਰਿਹਾ ਇਹ ਵੀ ਉੱਗਣੇ ਆ ਤੇ ਮੇਰੇ ਪੈਰਾਂ 'ਚ ਹੀ ਵੱਜਣੇ ਆ। ਏਦਾਂ ਦਾ ਆ ਰੱਬ, ਜਿਨ ਆਪਣਾ ਪਿਰ ਨਹੀਂ ਜਾਤਾ, ਜਿਹਨੇ ਆਪਣੇ ਪਤੀ ਪਰਮੇਸ਼ਰ ਨੂੰ ਨਹੀਂ ਜਾਣਿਆ। ਕਿਹੜੇ ਪਤੀ ਪਰਮੇਸ਼ਰ ਨੂੰ? ਕਰਮ ਵਿਧਾਤਾ, ਜਿਹੜਾ ਮਨੁੱਖ ਦੇ ਕਰਮ ਦਾ ਵਿਧਾਤਾ ਆ, ਉਹਨੂੰ ਕੀਤੇ ਹੋਏ ਕਰਮ ਦਾ ਫਲ ਦੇਣ ਦਾ ਮਾਲਕ ਆ। ਬਾਬਾ ਜੀ ਕਹਿੰਦੇ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ, ਕੂੜ ਮੁੱਠੀ ਕੂੜਿਆਰੇ, ਮਨੁੱਖ ਉਹਦੇ ਨਾਲ ਸਾਂਝ ਤਾਂ ਨਹੀਂ ਬਣਾ ਪਾਉਂਦਾ ਕਿਉਂਕਿ ਮਨੁੱਖ ਔਗਣਾਂ ਦੇ ਵਿੱਚ, ਕੂੜ ਵਿੱਚ, ਗੁਨਾਹਾਂ ਦੇ ਵਿੱਚ, ਨਫਸ ਦੀ ਗੁਲਾਮੀ ਦੇ ਵਿੱਚ ਜਕੜਿਆ ਹੋਇਆ ਤੇ ਅੰਦਰੋਂ ਠੱਗਿਆ ਗਿਆ, ਇਹਦੇ ਪੱਲੇ ਕੱਖ ਨਹੀਂ ਹੈਗਾ। ਕੂੜ ਮੁੱਠੀ ਕੂੜਿਆਰੇ, ਸੁਣਿਓ ਕੰਤ ਮਹਿਲੀਓ, ਹੇ ਸਖੀਓ ਸਹੇਲੀਓ ਸੁਣੋ, ਫਿਰ ਸੇਵਿਓ ਉਸ ਪਤੀ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰੋ, ਸ਼ਬਦ ਵਿਚਾਰੇ, ਸ਼ਬਦ ਨੂੰ ਵਿਚਾਰ ਕੇ, ਜਿਹੜੇ ਸ਼ਬਦ ਨੂੰ ਵਿਚਾਰ ਕੇ ਆਪਣੇ ਜੀਵਨ ਨੂੰ ਬਦਲ ਕੇ ਆਪਣੇ ਔਗਣਾਂ ਨੂੰ ਮਾਰ ਕੇ ਉਹਦੇ ਨਾਲ ਇੱਕਮਿਕ ਹੋ ਜਾਂਦੇ ਆ, ਉਹੀ ਸੱਚਿਆਰੇ ਜੀਵਨ ਦੇ ਮਾਲਕ ਬਣਦੇ ਆ। ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਜੋ ਮਤ ਸਤਿਗੁਰਾਂ ਨੇ ਪਾਵਨ ਮੁੱਖ ਵਾਕ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਹੋਣਾ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਫਤਿਹ ਪ੍ਰਵਾਨੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਭਾਈ ਗਿਆਨੀ ਨਿਸ਼ਾਨ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਸਾਰਿਆਂ ਨੂੰ ਸਾਂਝੀ ਕਰਵਾਈ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਹਰਜੀਤ ਸਿੰਘ ਜੀ ਉਹਨਾਂ ਦਾ ਰਾਗੀ ਜਥਾ ਕੀਰਤਨ ਸੁਣ ਕਰੋਗੇ। ਸੋ ਭਾਈ ਨਗਰ ਸੂਸਾ ਅਤੇ ਨਗਰ ਲੋਹੀਆਂ, ਭਾਈ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਭਾਈ ਕੁਲਦੀਪ ਸਿੰਘ ਸੋਹੀ ਪਰਿਵਾਰਾਂ ਵੱਲੋਂ ਅਖੰਡ ਪਾਠ ਆਰੰਭ ਨੇ। ਕੱਲ੍ਹ ਨੂੰ ਭੋਗ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਆਪ ਜੀ ਨੇ ਸ਼ਬਦ ਦੀ ਕਿਰਪਾਲਤਾ ਕਰਨੀ ਜੀ। ਸੋ ਨਾਲ ਨਾਲ ਬੇਨਤੀ ਹੈ ਕਿ ਸ਼ੁੱਕਰਵਾਰ ਨੂੰ ਦਸਤਾਰ ਵੀ ਸਜਾਈ ਜਾਂਦੀ ਹੈ। ਸੋ ਆਪ ਜੀ ਨੂੰ ਬੇਨਤੀ, ਜਿਨ੍ਹਾਂ ਨੇ ਇਹ ਸਿੱਖਣੀ ਆ, ਉਹ ਸ਼ੁੱਕਰਵਾਰ ਨੂੰ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਜੀ। ਸੋ ਆਓ ਹੁਣ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਭੇ ਭੱਜ ਖੜੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ। ਚੇਤੇ ਆਵੈ ਓਸ ਪਾਰ ਬ੍ਰਹਮ, ਲਗੈ ਨ ਤੱਤੀ ਵਾਓ।

ਮੋਂਡ ਮੁੰਡਾਏ ਚੌ ਸਿੱਧ ਪਾਈ।

कौकबीर सुनो नर पाई।

परम सम्मान योग जुग जुग अटल चवर छतर सिंहासन दे मालक वाली कुल आलम सरवरे कायनात शब्द ब्रह्म सतगुरु निमाणिया दे माण नितानिया दे तान न्योटिया दी ओट धन धन गुरु ग्रंथ साहब महाराज सच्चे पातशाह जी तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के सतगुरु जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कारयोग सतसंगी जनों वड़ पागे हैं जिथे आप जिया ने गुरु दर दे सत्कारत कीर्तनी जथे पासों पावन बाणी दे शब्द कीर्तन सरवण कीते ने आओ कुछ घड़िया रल मिल के सतगुरां दी पावन बाणी दी विचार दी सांझ करन दा यतन करिए। गुरमत विचारां दी आरंभता करन तो पहला गुरु घर दी असूलन मर्यादा नूं बहाल करदिआं कलगीधर स्वामी अमृत के दाते बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाईए। आखो जी वाहिगुरु जी का खालसा वाहिगुरु जी की फतेह। रोजाना ही इन्हां दीवाना दे विच्चों आप जी जो लड़ीवार गुरु ग्रंथ साहिब जी दी पावन बाणी दी कथा विचार चलदी है ते इस नूं सरवण करदे हो तिस लड़ी दे तहत कबीर साहिब जी दी रसना तों उचारण कीता होया ये पावन शब्द गुरु ग्रंथ साहिब जी दे अंक नंबर 324 उपर सुभायमान है जो गौड़ी दी भगत बाणी विच कबीर जी दा लड़ीवार चौथा शब्द है। इस समुचे शब्द विच कबीर साहब जी ने वख-वख उदाहरणां दे के सानू समझाउण दा यतन कीता है कि कई बार मनुख फिजिकली कीते हुए कर्म दी विधि दे मुताबक ही रब दे नाल एक सुर होण दी कोशिश करदा है कि जे मैं इस तरह कर लवां शायद मेरी सांझ बन जाए जां जे मैं थोड़ा जिहा इस तरह करके वेखां शायद मेरी रब नाल सांझ बन जाए। तो उन्हां कर्मकांडां दा उन्हां पखंडां दा गुरमत ने किते भी उन्हां दी हमायत नहीं कीती बल्कि महाराज ने वख-वख उपदेश दे के उन्हां नूं बाणी दे विच खंडन करन दा यतन कीता है। ये नुकता चेते च रखना। गुरबाणी विच हजूर ने आख्या मनुख दी परमेश्वर नाल जे सांझ बनदी है ते केवल एक चीज करके रहाओ दे बंद विच महाराज उसनूं कहिंदे ने जब नहीं चीनस आत्म राम। आत्म राम नूं चीनण दा भाव है जिन्नी देर तक मनुख अपने कीते हुए कर्मां दी स्वै पड़चोल नहीं करदा कि मैं की कर रहा मैं सही कर रहा जां गलत कर रहा उन्नी देर तक अंदर जम्मी हुई परत जिहड़ी है मैल दी उह लसदी नहीं ते जिन्नी देर तक मैल दी परत नहीं साफ हुंदी सामने की है ये दिखाई नहीं देगा। तो परमेश्वर दा वासा अकाल पुरख वाहिगुरु दी होंद साडे जीवन दे विच ही पर जे मैं उसनूं फिर भी महसूस नहीं कर पा रहा इहदा मतलब मैल बहुत ज्यादा है मेरे अंदर मैनूं दिस नहीं रहा। गुरु तेग बहादुर महाराज इसनूं कहिंदे ने काहे रे बन खोजन जाई सर्ब निवासी सदा अलेपा तो ही संग समाई पोह पमत ज्यों बास बसत है मुकर माहे जैसे शाई तैसे ही हर बसे निरंतर घट ही खोजो पाई बाहर भीतर एको जानो ए गुर ज्ञान बताई जन नानक बिन आपा चीने। आपे नूं चीनण तो बिना क्योंकि अंदर कालक है अंदर मैल है अंदर हनेरा है ते हनेरे दे ही सारे रौले ने। गुरबाणी विच महाराज जदों उपदेश करदे ने भी गुरसाखी अंतर जागी तां चंचल मत त्यागी गुरसाखी का उजियारा तां मिटिया सगल अंधियारा
ਗੁਰੂ ਦੀ ਸਿੱਖਿਆ ਨਾਲ ਹੀ ਅੰਦਰ ਦੇ ਹਨੇਰੇ ਖਤਮ ਹੋਣਗੇ, ਲੁਪਤ ਹੋਣਗੇ, ਤੇ ਫਿਰ ਕਿਤੇ ਜਾ ਕੇ ਮਨੁੱਖ ਦੀ ਉਸ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਂਝ ਬਣਦੀ, ਨਹੀਂ ਤੇ ਨਹੀਂ ਬਣ ਸਕਦੀ। ਕਿਉਂਕਿ ਮੈਂ ਇੱਦਾਂ ਇੱਦਾਂ ਸਮਝੋ ਵੀ ਮੇਰੇ ਹਿਰਦੇ ਦੀ ਧਰਤੀ ਬਿਲਕੁਲ ਐਵੇਂ ਹੈ ਜਿਵੇਂ ਉਹ ਬੰਜਰ ਹੋਵੇ, ਕਲਰਾਠੀ ਧਰਤੀ, ਉਹਦੇ ਉੱਤੇ ਪਾਣੀ ਖਲੋਤਾ ਤੇ ਰਹਿ ਸਕਦਾ ਪਰ ਉਹ ਪਾਣੀ ਨੂੰ ਜ਼ੀਰ ਨਹੀਂ ਸਕਦੀ। ਇਹ ਉਹਦਾ ਨੁਕਸਾ, ਉਹਦੀ ਪ੍ਰੋਬਲਮ ਆ ਵੀ ਪਾਣੀ ਉੱਤੇ ਭਾਵੇਂ ਕਿੰਨਾ ਚਿਰ ਕਿੰਨੇ ਸਾਲ ਖੜਾ ਰਹੇ ਉਹਦੇ 'ਚ ਜ਼ੀਰ ਨਹੀਂ ਸਕਦਾ। ਤੁਸੀਂ ਵੇਖੋ ਜਿੰਨੇ ਇਹ ਟੋਭੇ ਆਪਾਂ ਵੇਖਦੇ ਹਾਂ, ਦਰਅਸਲ ਇਹ ਬਣੀ ਇਸੇ ਕਰਕੇ ਕਿਉਂਕਿ ਧਰਤੀ ਨੇ ਪਾਣੀ ਨੂੰ ਜੀਰਨਾ ਬੰਦ ਕਰਤਾ, ਕਲਰਾਠੀ ਹੋ ਗਈ ਜ਼ਮੀਨ। ਹੁਣ ਉਸ ਜ਼ਮੀਨ ਉੱਤੇ ਫਸਲ ਨਹੀਂ ਪੈਦਾ ਹੋ ਸਕਦੀ ਕਿਉਂਕਿ ਉਹ ਪਾਣੀ ਨੂੰ ਜੀਰਦੀ ਨਹੀਂ ਹੈਗੀ। ਇਸੇ ਤਰ੍ਹਾਂ ਮਨੁੱਖ ਦੀ ਜਿਹੜੀ ਸੁਰਤ ਹੈ, ਮਨੁੱਖ ਦਾ ਜਿਹੜਾ ਹਿਰਦਾ ਹੈ, ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਸਮਾਈ ਨਹੀਂ ਹੋ ਰਹੀ ਕਿਉਂਕਿ ਜ਼ਮੀਨ ਕਲਰਾਠੀ ਹੋ ਚੁੱਕੀ। ਮੈਂ ਮਿਹਨਤ ਕਰੀ ਜਾ ਰਿਹਾ, ਮੈਂ ਯਤਨ ਕਰੀ ਜਾ ਰਿਹਾ, ਮੈਂ ਕੋਸ਼ਿਸ਼ਾਂ ਕਰੀ ਜਾ ਰਿਹਾ ਪਰ ਰਿਜ਼ਲਟ ਕੋਈ ਨਹੀਂ ਨਿਕਲਦਾ ਕਿਉਂਕਿ ਪ੍ਰੋਬਲਮ ਕਿਤੇ ਹੋਰ ਨਹੀਂ, ਪ੍ਰੋਬਲਮ ਮੇਰੀ ਹਿਰਦੇ ਦੀ ਭੋਇੰ ਦੇ ਵਿੱਚ ਆ, ਜ਼ਮੀਨ ਦੇ ਵਿੱਚ ਆ। ਹੁਣ ਬਾਬਾ ਜੀ ਕਹਿੰਦੇ ਵੀ ਗੁਰਬਾਣੀ ਨੇ ਮਨੁੱਖ ਦੇ ਜੀਵਨ ਦੀ ਉਸ ਹਿਰਦੇ ਦੀ ਧਰਤੀ ਨੂੰ ਜ਼ਰਖੇਜ਼ ਕਰਨਾ ਹੈ, ਉਹਨੂੰ ਵੱਤਰ ਵਿੱਚ ਲੈ ਕੇ ਆਉਣਾ ਤਾਂ ਕਿ ਜਦੋਂ ਜ਼ਰਖੇਜ਼ ਹੋਈ ਉਸ ਜ਼ਮੀਨ ਵਿੱਚ ਸੁਰਤ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਜ ਡਿੱਗੇ ਤੇ ਉਗ ਪਵੇ, ਗੁਣਾਂ ਦਾ ਬੀਜ ਡਿੱਗੇ ਤੇ ਉਗ ਪਵੇ। ਤਾਂ ਉਧਰ ਹੀ ਬਾਬਾ ਜੀ ਕਹਿੰਦੇ ਜਬ ਨਹੀਂ ਚੀਨ ਸਤਿ ਮਰਾਮ, ਜਿੰਨੀ ਦੇਰ ਤੱਕ ਤੂੰ ਚੀਨਦਾ ਨਹੀਂ ਉਨੀ ਦੇਰ ਤੱਕ ਤੂੰ ਪਰਮੇਸ਼ਰ ਨਾਲ ਇੱਕ ਸੁਰ ਨਹੀਂ ਹੋ ਸਕਦਾ ਵੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸਿੰਘ ਪਾਣੀ ਵਾਲੀ ਅਵਸਥਾ ਤੇ ਨਹੀਂ ਪਹੁੰਚ ਸਕਦਾ। ਹੁਣ ਉਹਦੇ ਲਈ ਜਿਹੜੀਆਂ ਉਦਾਹਰਣਾਂ ਕਬੀਰ ਸਾਹਿਬ ਨੇ ਸ਼ਬਦ ਵਿੱਚ ਵਰਤੀਆਂ ਨੇ, ਰਹਾਓ ਦੇ ਬੰਦ ਵਿੱਚ ਉਹ ਕਹਿੰਦੇ ਨੇ ਕਿਆ ਨਾਂਗੇ ਕਿਆ ਬੰਦੇ ਚਾਮ। ਤੋਂ ਭਾਰਤ ਵਿੱਚ ਬਹੁਤ ਸਾਰੇ ਐਸੇ ਫਿਰਕੇ ਨੇ ਜੋਗੀਆਂ ਦੇ, ਸੰਨਿਆਸੀਆਂ ਦੇ, ਜਿਹੜੇ ਤਿਆਗ ਦੇ ਨਾਮ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਕੱਪੜਾ ਨਹੀਂ ਪਹਿਨਦੇ। ਉਹਨਾਂ ਦੀ ਧਾਰਨਾ, ਉਹਨਾਂ ਦੀ ਮਨੌਤ ਇਹ ਹੈ ਵੀ ਅਸੀਂ ਆਪਣੇ ਪਿੰਡੇ ਨੂੰ ਢੱਕਣਾ ਨਹੀਂ ਕੱਪੜੇ ਦੇ ਨਾਲ, ਕਿਉਂਕਿ ਜੇ ਅਸੀਂ ਪਿੰਡੇ ਨੂੰ ਕੱਪੜੇ ਦੇ ਨਾਲ ਢੱਕ ਲੈਂਦੇ ਹਾਂ ਫਿਰ ਇਹ ਦੁੱਖ ਮਹਿਸੂਸ ਨਹੀਂ ਕਰੇਗਾ। ਅਸੀਂ ਚਾਹੁੰਦੇ ਹਾਂ ਵੀ ਪਿੰਡਾ ਜਿਹੜਾ ਆ, ਸਰੀਰ ਜਿਹੜਾ ਆ, ਇਹ ਦੁੱਖ ਨੂੰ ਮਹਿਸੂਸ ਕਰੇ, ਇਹ ਪੀੜ ਨੂੰ ਮਹਿਸੂਸ ਕਰੇ, ਇਹ ਸਰਦੀ ਅਤੇ ਗਰਮੀ ਨੂੰ ਮਹਿਸੂਸ ਕਰੇ, ਇਹ ਮੌਸਮ ਦੀ ਹਰ ਰੁੱਤ ਨੂੰ ਆਪਣੇ 'ਤੇ ਮਹਿਸੂਸ ਕਰੇ। ਜਦੋਂ ਸਰੀਰ ਦੇ ਵਿੱਚ ਦੁੱਖ ਹੋਏਗਾ, ਤਕਲੀਫ ਹੋਏਗੀ, ਪੇਨ ਹੋਏਗੀ ਅਤੇ ਮਨ ਦਾ ਜਿਹੜਾ ਧਿਆਨ ਆ ਇਹ ਸਰੀਰ ਦੀ ਪੀੜ ਵਾਲੇ ਪਾਸੇ ਜਾਏਗਾ ਅਤੇ ਮਨ ਵਿੱਚ ਵਿਕਾਰ ਅਤੇ ਵਾਸ਼ਨਾਵਾਂ ਪੈਦਾ ਨਹੀਂ ਹੋਣਗੀਆਂ। ਅਤੇ ਜੇ ਅਸੀਂ ਕੱਪੜੇ ਦੇ ਨਾਲ ਪਿੰਡੇ ਨੂੰ ਢੱਕ ਲਿਆ ਅਤੇ ਜਿਸਮ ਨੂੰ ਪਿੰਡੇ ਨੂੰ ਕੋਈ ਤਕਲੀਫ ਨਹੀਂ ਹੋਏਗੀ, ਮਨ ਵਾਸ਼ਨਾਵਾਂ ਦੇ ਵਿੱਚ ਮੁਫਤਲਾ ਅਤੇ ਗ੍ਰਸਤ ਰਹੇਗਾ। ਇੱਕ ਤਾਂ ਅਸੀਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਪ੍ਰੇਰਨਾ ਦਿੱਤੀ, ਦੂਜਾ ਅਸੀਂ ਕੱਪੜੇ ਨੂੰ ਤਨ 'ਤੇ ਪਾਇਆ, ਫਿਰ ਇਕੱਲਾ ਕੱਪੜੇ ਦਾ ਮਸਲਾ ਨਹੀਂ ਡਹਿ ਜਾਣਾ, ਫਿਰ ਕਿਹੜੀ ਕੁਆਲਿਟੀ ਦਾ ਕੱਪੜਾ ਪਹਿਨੀਏ ਇਹ ਮਸਲਾ ਬਣੇਗਾ। ਤਾਂ ਇਸ ਕਰਕੇ ਇਸ ਝੰਝਟ ਨੂੰ ਹਮੇਸ਼ਾ ਵਾਸਤੇ ਖਤਮ ਕਰੀਏ ਅਤੇ ਆਪਣੇ ਪਿੰਡੇ ਨੂੰ ਨੰਗਾ ਰੱਖੋ, ਕੱਪੜਾ ਨਹੀਂ ਪਹਿਨਣਾ। ਹੁਣ ਉਹਨਾਂ ਦੇ ਵਿੱਚ ਹੀ ਕੁਝ ਲੋਕ ਐਸੇ ਵੀ ਸਨ ਜਿਨ੍ਹਾਂ ਨੇ ਆਖਿਆ ਵੀ ਕੱਪੜਾ ਤਾਂ ਨਹੀਂ ਪਹਿਨਣਾ ਪਰ ਜਿਹੜੇ ਕੁਝ ਇੱਕ ਸਰੀਰ ਦੇ ਅੰਗ ਆ ਜਿਹੜੇ ਆਪਾਂ ਸਮਾਜ ਵਿੱਚ ਲੈ ਕੇ ਵਿਚਰ ਨਹੀਂ ਸਕਦੇ ਉਹ ਢੱਕਣੇ ਵੀ ਲਾਜ਼ਮੀ ਨੇ। ਤੋ ਐਸਾ ਕਰੋ ਵੀ ਇੱਕ ਮ੍ਰਿਗਸ਼ਾਲਾ ਲੈ ਲਓ, ਕੋਈ ਚਮੜਾ ਲੈ ਲਓ, ਕੋਈ ਖਲ ਲੈ ਲਓ, ਉਹਨਾਂ ਦੇ ਨਾਲ ਹੀ ਚਮੜੇ ਨੂੰ ਚਮੜੇ ਦੇ ਨਾਲ ਹੀ ਢੱਕ ਦਿਓ, ਕੱਪੜਾ ਨਾ ਪਾਓ। ਹੁਣ ਇਹ ਦੋ ਕਿਸਮ ਦੇ ਫਿਰਕੇ ਆ, ਇੱਕ ਉਹ ਨੇ ਜਿਹੜੇ ਕੱਪੜਾ ਨਹੀਂ ਪਹਿਨਦੇ, ਦੂਜੇ ਉਹ ਨੇ ਜਿਹੜੇ ਕਹਿੰਦੇ ਥੋੜ੍ਹਾ ਪਾ ਲਓ ਪਰ ਪਾਓ ਚਮੜੇ ਦਾ ਤਾਂ ਕਿ ਸਰੀਰ ਨੂੰ ਚਮੜੇ ਨੂੰ ਚਮੜੇ ਨਾਲ ਢੱਕਿਆ ਜਾਏ, ਕੱਪੜਾ ਨਾ ਪਹਿਨਿਆ ਜਾਏ। ਕਿਉਂਕਿ ਜੇ ਕੱਪੜਾ ਪਹਿਨਾਂਗੇ ਤਾਂ ਪਰਮੇਸ਼ਰ ਨਾਲ ਸਾਂਝ ਨਹੀਂ ਬਣੇਗੀ, ਜ਼ਰੂਰਤਾਂ ਵਧਣਗੀਆਂ ਪਰ ਆਪਾਂ ਤਿਆਗ ਦੇ ਰਾਹ ਤੁਰੇ ਹੋਏ। ਹੁਣ ਕਬੀਰ ਜੀ ਬਾਣੀ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਮੋਹ ਆ, ਜਿਹੜੀ ਅਟੈਚਮੈਂਟ ਆ, ਇਹ ਇਕੱਲੀ ਕੱਪੜੇ ਦੀ ਥੋੜ੍ਹੀ ਆ। ਅਟੈਚਮੈਂਟ ਤੇ ਮਾਇਆ ਤੇ ਮਨੁੱਖ ਨੂੰ ਕਿਸੇ ਚੀਜ਼ ਦੀ ਵੀ ਹੋ ਸਕਦੀ ਆ। ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੇ ਮੈਂ ਦੁਨਿਆਵੀ ਦੌਲਤ ਛੱਡ ਦਿੱਤੀ ਆ ਤੇ ਕੀ ਹੋ ਗਿਆ ਵੀ ਮੈਂ ਆਖਾਂ ਜੀ ਮੈਂ ਤੇ ਵੇਖੋ ਘਰ ਛੱਡ ਆਇਆ ਆਪਣਾ, ਮੈਂ ਧਰਮ ਦੇ ਨਾਮ ਦੇ ਉੱਤੇ ਕਿੱਡਾ ਵੱਡਾ ਤਿਆਗ ਕੀਤਾ, ਮੈਂ ਆਪਣੇ ਬੱਚੇ ਛੱਡ ਆਇਆ, ਮੈਂ ਤਾਂ ਜੀ ਖਾਣਾ ਹੀ ਛੱਡਤਾ, ਮੈਂ ਤਾਂ ਜੀ ਵਸਤਰ ਪਹਿਨਣੇ ਛੱਡਤੇ ਤਿਆਗ ਦੇ ਨਾਮ ਉੱਤੇ। ਹੁਣ ਇਹ ਸਾਰਾ ਕੁਝ ਕੀ ਸੀ, ਇੱਕ ਮਾਣ, ਇੱਕ ਅਹੰਕਾਰ ਵੀ ਵੇਖੋ ਜੀ ਮੈਂ ਧਰਮ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ, ਕਿੱਡੇ ਵੱਡੇ ਜਿਗਰੇ ਦਾ ਮਾਲਕ ਹਾਂ, ਮੈਂ ਇੱਦਾਂ ਕੀਤਾ, ਮੈਂ ਉੱਦਾਂ। ਹੁਣ ਇਹ ਮਾਣ ਆ। ਤੋ ਬਾਬਾ ਜੀ ਕਹਿੰਦੇ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਣ ਤਜਿਆ ਨਹੀਂ ਜਾਏ,
ਮਾਣ ਤੇ ਫਿਰ ਵੀ ਰਹਿ ਗਿਆ। ਇੱਕ ਚੀਜ਼ ਤੋਂ ਮੈਂ ਛੁਟਕਾਰਾ ਪਾ ਰਿਹਾ ਵੀ ਮੈਂ ਵਿਸ਼ੇ ਵਿਕਾਰ ਨਹੀਂ ਭੋਗਣੇ, ਮੈਂ ਕਾਮ ਨਹੀਂ ਭੋਗਣਾ, ਮੈਂ ਕ੍ਰੋਧ ਨਹੀਂ ਭੋਗਣਾ, ਮੈਂ ਲਾਲਚ ਨਹੀਂ ਕਰਨਾ, ਮੈਂ ਹੰਕਾਰ ਨਹੀਂ ਕਰਨਾ, ਮੈਂ ਵਾਸ਼ਨਾਵਾਂ ਨਹੀਂ ਭੋਗਣੀਆਂ, ਮੈਂ ਜੀਵਨ 'ਚ ਝੂਠ ਨਹੀਂ ਬੋਲਣਾ। ਔਰ ਹੁਣ ਮੈਂ ਕੀ ਕਹਿ ਰਿਹਾ, ਮੈਂ ਤਾਂ ਜੀ ਕਦੇ ਜ਼ਿੰਦਗੀ 'ਚ ਹੰਕਾਰ ਨਹੀਂ ਕੀਤਾ, ਮੈਂ ਕਦੇ ਮੈਂ ਦਾਅਵੇ ਨਾਲ ਕਹਿ ਸਕਦਾ ਮੈਂ ਕਦੇ ਕ੍ਰੋਧ ਨਹੀਂ ਕੀਤਾ। ਇਹ ਕੀ ਹੈ? ਮਾਣ, ਅਹੰਕਾਰ। ਬਾਬਾ ਜੀ ਕਹਿੰਦੇ ਇਹ ਵੀ ਨਾਲ ਹੀ ਤਿਆਗਣਾ ਸੀ। ਮਾਣ ਤਜਿਆ ਨਹੀਂ ਜਾਏ, ਮਾਇਆ ਤਜੀ ਤੋਂ ਕਿਹਾ ਪਿਆ, ਜੋ ਮਾਣ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਇਸ ਮਾਨ ਨੇ ਤੇ ਕਬੀਰ ਜੀ ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ ਤਪੱਸਵੀ ਉਹਨਾਂ ਨੂੰ ਖਾ ਲਿਆ ਹੈ। ਇਸ ਅਹੰਕਾਰ ਨੇ ਉਹਨਾਂ ਦੇ ਸਰੀਰ ਨੂੰ ਪਾਣੀ ਨਾਲੋਂ ਪਤਲਾ ਬਣਾਤਾ। ਤੂੰ ਕਦਾ ਪਾਣੀ ਆ ਰਿਹਾ, ਤੂੰ ਕਿਵੇਂ ਬਚ ਸਕਦਾ ਇਹਦੇ ਕੋਲੋਂ? ਤੂੰ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਆਖਿਆ ਜੇ ਤਿਆਗਣਾ ਨਾ ਇੱਕ ਚੀਜ਼ ਦਾ ਤਿਆਗ ਕਰ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਆ ਛੱਡ, ਪਰਿਵਾਰ ਨਾ ਛੱਡ, ਗ੍ਰਿਹਸਥ ਨਾ ਛੱਡ, ਪਤਨੀ ਤੇ ਬੱਚੇ ਨਾ ਛੱਡ, ਜ਼ਿੰਮੇਦਾਰੀਆਂ ਨਾ ਛੱਡ, ਧਰਮ ਨਾ ਤਿਆਗ। ਤਿਆਗਣਾ ਆ ਤੇ ਵਾਸ਼ਨਾਵਾਂ ਤਿਆਗ, ਔਰ ਪਰਿਵਾਰ ਦੇ ਵਿੱਚ ਰਹਿ ਕੇ ਤਿਆਗ। ਸਵਾਦ ਇਸ ਗੱਲ ਵਿੱਚ ਹਜ਼ੂਰ ਨੇ ਕਮਲ ਫੁੱਲ ਦੀ ਜੇ ਉਦਾਹਰਣ ਦਿੱਤੀ, ਜਾਂ ਗੁਰਬਾਣੀ ਨੂੰ, ਜਾਂ ਗੁਰੂ ਨੂੰ, ਜਾਂ ਸ਼ਬਦ ਨੂੰ ਜੇ ਕਮਲ ਫੁੱਲ ਨਾਲ ਤਸ਼ਬੀਹ ਦਿੱਤੀ, ਉਹ ਸਿਰਫ ਇਸੇ ਕਰਕੇ ਵੀ ਗੁਰੂ ਵੀ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੇ ਨਾਲ ਸਾਂਝ ਬਣਾਉਂਦਾ। ਕਮਲ ਦਾ ਫੁੱਲ ਵੀ ਚਿੱਕੜ ਦੇ ਵਿੱਚ ਉੱਗ ਕੇ ਤੇ ਆਪਣੀਆਂ ਪੰਖੜੀਆਂ ਨੂੰ ਪਾਣੀ ਤੋਂ ਨਿਰਲੇਪ ਰੱਖਦਾ। ਤੇ ਬੰਦਿਆ ਤੂੰ ਕਿੰਨਾ, ਮੈਂ ਜੰਗਲ ਵਿੱਚ ਜਾ ਕੇ ਵੇਖੋ, ਮੈਂ ਤੇ ਜੀ ਕਦੇ ਕੰਮ ਹੀ ਨਹੀਂ ਕੀਤਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੰਗਲ ਦੇ ਵਿੱਚ ਕ੍ਰੋਧ ਕਦੇ ਨਾ ਕਰੇਗਾ। ਜੰਗਲ ਵਿੱਚ ਬਹਿ ਕੇ, ਪਹਾੜਾਂ ਦੀਆਂ ਕੰਧਾਂ 'ਚ ਬਹਿ ਕੇ, ਖਾਨਗਾਹਾਂ 'ਚ ਬਹਿ ਕੇ ਲਾਲਚ ਕਿਹਦੇ ਨਾਲ ਕਰੇਗਾ? ਇਹ ਤੇ ਸਮਾਜ ਵਿੱਚ ਵਿਚਰ ਕੇ ਤੂੰ ਫਿਰ ਇਸ ਗੱਲ ਦਾ ਦਾਅਵਾ ਕਰ ਜੀ, ਵੇਖੋ ਮੈਨੂੰ ਇੰਨਾ ਚਿਰ ਸੰਸਾਰ 'ਚ ਰਹਿੰਦਿਆਂ ਹੋ ਗਿਆ, ਮੇਰੇ ਜੀਵਨ 'ਚ ਚੀਜ਼ਾਂ ਨਹੀਂ ਆਈਆਂ, ਇੱਥੇ ਰਹਿ ਕੇ ਨਿਰਲੇਪੋ। ਤੋ ਕਬੀਰ ਜੀ ਨੇ ਦੋਵਾਂ ਪੱਖਾਂ ਤੋਂ ਜ਼ਿਕਰ ਕੀਤਾ, ਕਿ ਕਿਆ ਨੰਗੇ, ਕਿਆ ਬਾਂਧੇ ਚਾਮ, ਕੀ ਫਰਕ ਪਿਆ ਤੇਰੇ ਨੰਗੇ ਹੋਣ ਦੇ ਨਾਲ, ਨਗਨ ਹੋਣ ਦੇ ਨਾਲ, ਤੇ ਕਾਹਦਾ ਧਰਮ ਹੈ ਜੇ ਤੂੰ ਆਪਣੇ ਸਰੀਰ ਉੱਤੇ ਚਮੜੇ ਦੇ ਵਸਤਰ ਧਾਰਨ ਕਰ ਲਏ, ਵੀ ਚੰਮ ਨੂੰ ਚੰਮ ਨਾ ਢੱਕੋ, ਮ੍ਰਿਗਸ਼ਾਲਾ ਨਾ ਢੱਕੋ, ਵਸਤਰ ਨਾ ਧਾਰਨ ਕਰੋ, ਇਹ ਰੱਬ ਦੀ ਪ੍ਰਾਪਤੀ ਦੇ ਰਸਤੇ ਵਿੱਚ ਰੁਕਾਵਟ ਹੈ। ਬਾਬਾ ਜੀ ਕਹਿੰਦੇ ਜਬ ਨਹੀਂ ਚੀਨ ਸਿਆ ਤੁਮ ਰਾਮ, ਪਰ ਜਿਹੜਾ ਕਰਨ ਵਾਲਾ ਕੰਮ ਸੀ ਪਰਮੇਸ਼ਰ ਦੇ ਨਾਮ ਨੂੰ ਚੀਨਣਾ, ਆਪਣੇ ਅੰਤਰ ਆਤਮੇ ਦੇ ਵਿੱਚ ਉਹਦੀ ਜੋਤ ਨੂੰ ਪ੍ਰਗਟ ਕਰਨਾ, ਤੂੰ ਉਹ ਨਹੀਂ ਕੀਤਾ। ਹੁਣ ਸ਼ਬਦ ਦੇ ਪਹਿਲੇ ਬੰਦ ਵਿੱਚ ਕਬੀਰ ਜੀ ਕਹਿੰਦੇ ਆ, ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ। ਜੋਗ ਸ਼ਬਦ ਦਾ ਮਤਲਬ ਹੁੰਦਾ ਆ ਮਿਲਾਪ। ਜੋਗੀ ਸ਼ਬਦ ਦਾ ਮਤਲਬ ਹੁੰਦਾ ਆ ਜਿਹੜਾ ਉਸ ਮਿਲਾਪ ਦੇ ਰਸਤੇ ਤੇ ਤੁਰਿਆ ਹੋਇਆ, ਉਹਨੂੰ ਜੋਗੀ ਕਹਿੰਦੇ ਆ। ਜਿਹੜਾ ਉਸ ਰਸਤੇ ਤੇ ਪਹੁੰਚ ਚੁੱਕਾ ਹੈ ਤੇ ਜਿਹਨੇ ਮਿਲਾਪ ਹਾਸਲ ਕਰ ਲਿਆ, ਬਾਬੇ ਨੇ ਆਖਿਆ ਇਹ ਜੋਗ। ਤੋ ਜੋਗ ਦੀ ਜਦੋਂ ਗੱਲ ਗੁਰਬਾਣੀ ਵਿੱਚ ਆਈ, ਹਜ਼ੂਰ ਨੇ ਆਖਿਆ ਜੋਗ ਨਾ ਭਗਵੀਂ ਕੱਪੜੀ, ਭਗਵੇਂ ਕੱਪੜਿਆਂ 'ਚ ਵੀ ਜੋਗ ਨਹੀਂ। ਜੋਗ ਨਾ ਮੈਲੇ ਵੇਸ ਤੇ ਮੈਲੇ ਵਸਤਰ ਧਾਰਨ ਕੀਤਿਆਂ ਵੀ ਜੋਗ ਨਹੀਂ। ਜੋਗ ਤੇ ਹੈ ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕਹਿ ਉਪਦੇਸ਼। ਵੇਖੋ ਕਿੱਡਾ ਨਿਆਰਾ, ਕਿੱਡਾ ਨਿਰੋਲ, ਕਿੱਡਾ ਸੌਖਾ, ਕਿੰਨਾ ਈਜ਼ੀ ਵੇ ਦੇ ਨਾਲ ਆਪਾਂ ਵੇ ਆਫ ਲਾਈਫ ਨੂੰ, ਗੁਰਬਾਣੀ ਜੀਵਨ ਜਾਚ ਨੂੰ ਆਪਣੇ ਜੀਵਨ 'ਚ ਕਮਾ ਸਕਦੇ ਸੀ, ਜਿੱਥੇ ਰਿਸਟ੍ਰਿਕਸ਼ਨ ਕੋਈ ਨਹੀਂ, ਪਾਬੰਦੀ ਕੋਈ ਨਹੀਂ। ਬਾਬੇ ਨੇ ਬੜੇ ਸੌਖੇ ਤਰੀਕੇ ਨਾਲ, ਜਿੱਥੇ ਲੋਕ ਸਦੀਆਂ ਤੋਂ ਇਸ ਗੱਲ ਦਾ ਬੋਲਬਾਲਾ ਜਿੱਥੇ ਪ੍ਰਚਲਿਤ ਸੀ ਵੀ ਵੇਖੋ ਜੀ ਜੇ ਰੱਬ ਦੇ ਰਾਹ 'ਤੇ ਚੱਲਣਾ ਆ ਸਭ ਛੱਡਣਾ ਪੈਣਾ, ਸਾਨੂੰ ਇਹਦੇ ਕਹਿਣ ਸਿੱਖੀ ਬਹੁਤ ਔਖੀ ਹੈ ਜੀ। ਬਾਬੇ ਨੇ ਆਖਿਆ ਨਹੀਂ ਸਿੱਖੀ ਤਾਂ ਔਖੀ ਨਹੀਂ ਹੈਗੀ, ਹਾਂ ਔਖੀ ਇਸ ਕਰਕੇ ਕਿਉਂਕਿ ਬੰਦੇ ਨੂੰ ਆਪਣੇ ਆਪ ਨੂੰ ਬਦਲਣਾ ਔਖਾ ਲੱਗਦਾ। ਇਧਰ ਵੇਜ ਨੂੰ ਇਹਨੂੰ ਇੱਦਾਂ ਲੈ ਲਓ, ਆਪਾਂ ਕਹੇ ਵੀ ਸਿੱਖੀ ਇਸ ਕਰਕੇ ਔਖੀ ਆ ਕਿਉਂਕਿ ਇਹਦੇ ਲਈ ਬੰਦੇ ਨੂੰ ਆਪਣੀ ਆਦਤ ਛੱਡਣੀ ਪੈਂਦੀ, ਔਰ ਦੁਨੀਆਂ ਦੇ ਵਿੱਚ ਸਭ ਤੋਂ ਔਖਾ ਕੰਮ ਹੀ ਆਪਣੀ ਆਦਤ ਨੂੰ ਛੱਡਣਾ ਹੈ। ਸਿਆਣਾ ਬਜ਼ੁਰਗ ਹੀ ਘਰ 'ਚ ਹੁੰਦਾ ਤੇ ਮਾਂ ਕਈ ਵਾਰੀ ਕਹਿੰਦੀ ਵੀ ਸਰਦਾਰ ਸਾਹਿਬ ਹੁਣ ਤੇ ਪੋਤੇ ਪੋਤੀਆਂ ਵਾਲੇ ਹੋ ਗਏ, ਹੁਣ ਤੇ ਨਸ਼ਾ ਛੱਡ ਦਿਓ, ਮਤਲਬ ਨਹੀਂ ਬਣਦਾ। ਉਹ ਕਹਿੰਦਾ ਜਿੱਥੇ 80 ਸਾਲ ਬਰਦਾਸ਼ਤ ਕੀਤਾ 2-4 ਸਾਲ ਹੋਰ ਕਰੋ, ਮੈਂ ਕਿਹੜਾ ਬੈਠਿਆ ਰਹਿਣਾ। ਨਹੀਂ, ਆਦਤ ਨਹੀਂ ਛੱਡੀ ਜਾਂਦੀ। ਹਾਂ ਜੇ ਮੈਂ ਆਪਣੀ ਆਦਤ ਬਦਲਣਾ ਵਾ, ਬਾਬੇ ਨੇ ਆਖਿਆ ਇਹਨੂੰ ਸੁੱਖ ਹੈ ਕੁਝ ਨਹੀਂ, ਕਿਉਂਕਿ ਸਿਰਫ ਤੈਨੂੰ ਇਹੀ ਛੱਡਣਾ ਪੈਣਾ, ਪਰਿਵਾਰ ਨਹੀਂ ਛੱਡਣਾ ਪੈਣਾ। ਨਾਨਕ ਸਤਿਗੁਰ ਭੇਟੇ ਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਤੂੰ ਜੜ ਪੱਥਰ ਨਹੀਂ ਬਣਨਾ। ਜਿਵੇਂ ਕੋਈ ਕਹਿੰਦਾ ਜੀ ਤੁਸੀਂ ਤੇ ਰੱਬ ਦੇ ਬੰਦੇ ਹੋ, ਤੁਸੀਂ ਅੰਮ੍ਰਿਤ ਛਕ ਕੇ ਇੱਦਾਂ ਕਰਦੇ ਹੋ। ਨਹੀਂ ਫਿਰ ਕੀ ਹੋ ਗਿਆ ਜੇ ਮੈਂ ਅੰਮ੍ਰਿਤ ਛਕਿਆ ਤੇ?
ਜੇ ਮੈਂ ਅੰਮ੍ਰਿਤ ਛਕ ਲਿਆ, ਜੇ ਮੈਂ ਖੰਡੇ ਬਾਟੇ ਦੀ ਪੌਲ ਛਕ ਲਈ ਆ, ਇਹਦਾ ਮਤਲਬ ਇਹ ਥੋੜੀ ਵੀ ਮੈਂ ਕਿਤੇ ਸਟਰੀਟ ਤੇ ਖਲੋ ਕੇ ਮੈਂ ਹੁਣ ਬਰਗਰ ਵੀ ਨਹੀਂ ਖਾ ਸਕਦਾ, ਮੈਂ ਕੋਈ ਚੀਜ਼ ਨਹੀਂ ਖਾ ਸਕਦਾ, ਮੈਂ ਕਿਸੇ ਇੰਟਰਟੇਨਮੈਂਟ ਦਾ ਕੋਈ ਪ੍ਰੋਗਰਾਮ ਚੱਲ ਰਿਹਾ, ਮੈਂ ਉੱਥੇ ਆਪਣੀ ਸ਼ਮੂਲੀਅਤ ਨਹੀਂ ਕਰ ਸਕਦਾ, ਨਹੀਂ, ਇੰਨਾ ਇੰਨਾ ਜੜ ਪੱਥਰ ਜੀਵਨ ਨਹੀਂ ਹੈਗਾ ਮੇਰਾ। ਬਾਬੇ ਨੇ ਕਿਹਾ ਸਿੱਖ ਨੇ ਹੱਸਦਿਆਂ, ਖੇਡਦਿਆਂ, ਖਾਂਦਿਆਂ ਤੇ ਪੀਂਦਿਆਂ ਫਿਰ ਮੁਕਤ ਹੋਣਾ, ਉਪਦੇਸ਼ ਕਮਾਉਣਾ ਆ, ਜੀਵਨ ਜਾਚ ਆ ਗੁਰਬਾਣੀ, ਜ਼ਿੰਦਗੀ ਜ਼ਿੰਦਗੀ ਨੂੰ ਜੀਣਾ ਸਿਖਾਉਂਦੀ ਆ ਗੁਰਬਾਣੀ, ਜੜ ਪੱਥਰ ਨਹੀਂ ਹੈਗੀ ਗੁਰਬਾਣੀ। ਹੁਣ ਕਬੀਰ ਜੀ ਕਹਿੰਦੇ ਨਗਨ ਫਿਰਤ ਜੋ ਪਾਈਏ ਜੋਗ, ਜੇ ਤੁਸੀਂ ਕਹਿੰਦੇ ਵੀ ਮੈਂ ਕੱਪੜੇ ਨਹੀਂ ਪਾਉਂਦਾ ਕਿਉਂਕਿ ਕੱਪੜੇ ਨਾ ਪਾਉਣ ਵਾਲੇ ਨੂੰ ਰੱਬ ਛੇਤੀ ਮਿਲਦਾ, ਤੇ ਕਬੀਰ ਜੀ ਕਹਿੰਦੇ ਫਿਰ ਜੰਗਲ 'ਚ ਧਿਆਨ ਮਾਰ ਕੇ ਵੇਖੋ ਵੀ ਜਿੰਨੇ ਜਨੌਰ ਤੁਰੇ ਫਿਰਦੇ ਆ ਇਹ ਕੱਪੜੇ ਪਾਉਂਦੇ ਆ, ਇਹਨਾਂ ਨੂੰ ਤਾਂ ਰੱਬ ਨਹੀਂ ਮਿਲਿਆ। ਅੱਛਾ, ਸਾਡੀ ਮਹਾਨਤਾ ਦਾ ਸਰਟੀਫਿਕੇਟ ਇਹ ਹੁੰਦਾ, ਵੇਖੋ ਜੀ ਸਾਡੇ ਬਾਬਾ ਜੀ ਨਾ ਬੜੀ ਕਰਨੀ ਵਾਲੇ ਆ, ਕਿਉਂ? ਕਹਿਣ ਲੱਗੇ ਜੀ ਉਹਨਾਂ ਨੇ ਬਸਤਰ ਨਹੀਂ ਪਾਏ ਅੱਜ ਤੱਕ, ਇਹ ਮਹਾਨਤਾ ਹੈ। ਸਾਡੇ ਬਾਬਾ ਜੀ ਬੜੀ ਕਰਨੀ ਵਾਲੇ ਆ, ਸਾਡੇ ਬਾਬਾ ਜੀ ਨੇ ਪੈਰੀਂ ਚੱਪਲ ਪਾ ਕੇ ਨਹੀਂ ਵੇਖੀ ਅੱਜ ਤੱਕ, ਨੰਗੇ ਪੈਰ ਰਹਿੰਦੇ, ਕੋਈ ਕਹਿੰਦਾ ਸਾਡੇ ਬਾਬਾ ਜੀ ਪ੍ਰਸ਼ਾਦਾ ਨਹੀਂ ਛਕਦੇ। ਜਿਹੜੇ ਬੰਦੇ ਅੱਗੇ ਜੈਲੀਆਂ ਦੇ ਫਰੂਟਾਂ ਦੇ ਢੇਰ ਲੱਗੇ ਰਹਿੰਦੇ ਆ, ਉਹ ਤੁਹਾਡੀਆਂ ਆਟੇ ਦੀਆਂ ਕਣਕ ਦੀਆਂ ਰੋਟੀਆਂ ਕਿਉਂ ਖਾਊਗਾ ਭਲਾ? ਜਿਹਨੂੰ ਲੋਕੀ ਕਾੜ ਕਾੜ ਕੇ ਜਿਹੜੀਆਂ ਜਿਹੜਾ ਦੁੱਧ ਆ ਪੱਤੀਆਂ ਪਾ ਪਾ ਕੇ ਪਿਆ ਰਹੇ ਆ, ਉਹਨੂੰ ਕੀ ਲੋੜ ਆ ਉਹ ਤੁਹਾਡੀ ਰੋਟੀਆਂ ਖਾਂਦਾ ਫਿਰੇ? ਅਸੀਂ ਨਿੱਕੀ ਨਿੱਕੀ ਚੀਜ਼ ਨੂੰ ਮਹਾਨਤਾ ਦੇ ਨਾ ਟੈਗ ਲਾ ਕੇ ਵੇਖਿਆ, ਸਾਡੇ ਬਾਬਾ ਜੀ ਬੋਲਦੇ ਨਹੀਂ। ਅੱਛਾ, ਜੇ ਗੁਰੂ ਨਾਨਕ ਸਾਹਿਬ ਨੇ ਬੋਲ ਕੇ ਬਾਣੀ ਉਚਾਰਨ ਕਰਤੀ ਆ, ਤੇ ਮਹਾਰਾਜ ਕੋਲੋਂ ਗਲਤੀ ਹੋ ਗਈ ਆ ਕੋਈ? ਜਾਂ ਇਹ ਸੋਚ ਕੇ ਵੇਖੋ ਵੀ ਜੇ ਗੁਰੂ ਨਾਨਕ ਆਪਣੀ ਜ਼ਿੰਦਗੀ ਚ ਬੋਲਦੇ ਹੀ ਨਾ, ਤੇ ਸੱਜਣ ਵਰਗੇ ਠੱਗ ਜਿਹੜੇ ਆ ਉਹ ਬੰਦੇ ਬਣ ਸਕਦੇ, ਕੋਡੇ ਵਰਗੇ ਰਾਕਸ਼ਸ ਬੰਦੇ ਬਣ ਸਕਦੇ, ਭੂਮੀਏ ਵਰਗੇ ਚੋਰ ਬੰਦੇ ਬਣ ਸਕਦੇ? ਮਹਾਰਾਜ ਨੇ ਬੋਲ ਕੇ ਗੱਲ ਕੀਤੀ ਉਹਨਾਂ ਨਾਲ, ਤੇ ਠੱਗਾਂ ਨੂੰ ਚੋਰਾਂ ਨੂੰ ਬਾਬੇ ਨੇ ਸਾਧ ਬਣਾ ਦਿੱਤਾ, ਬੰਦੇ ਬਣਾ ਦਿੱਤਾ। ਨਹੀਂ, ਜੇ ਕੁਦਰਤ ਤੁਹਾਨੂੰ ਜ਼ੁਬਾਨ ਦੇ ਰਹੀ ਹੈ ਤੇ ਤੁਹਾਨੂੰ ਬੋਲਣਾ ਚਾਹੀਦਾ ਹੈ। ਅਸਾਂ ਕੀ ਵਾਰ ਚ ਮਹਾਰਾਜ ਨੇ ਆਖਿਆ ਮੌਨ ਵੀ ਗੂਤਾ ਕਿਉਂ ਜਾਗੇ ਗੁਰਮਿੰਟ ਸੂਤਾ, ਚੰਗੀ ਭਲੀ ਬੰਦੇ ਕੋਲ ਜ਼ੁਬਾਨ ਆ, ਜਿਹੜੀ ਗੱਲ 2 ਸਕਿੰਟਾਂ ਚ ਕਹੀ ਜਾ ਸਕਦੀ ਸੀ, ਮੈਨੂੰ ਪਾਣੀ ਦਾ ਗਲਾਸ ਚਾਹੀਦਾ, ਬੰਦਾ ਇਸ਼ਾਰੇ ਕਰੀ ਜਾ ਰਿਹਾ, ਨਾਲੇ ਆਪ ਖੱਜਲ ਹੋ ਰਿਹਾ, ਸਾਹਮਣੇ ਨਾਲ ਖੱਜਲ ਕਰ ਰਿਹਾ, ਏਦਾਂ ਦੀਆਂ ਗੱਲਾਂ ਲਿਖੀਆਂ ਗੁਰਬਾਣੀ ਚ ਮਹਾਰਾਜ ਨੇ ਵੀ ਜਿਹੜਾ ਬੰਦਾ ਨੰਗੇ ਪੈਰੀ ਧਰਮ ਸਥਾਨ ਤੇ ਚੱਲ ਕੇ ਆ ਰਿਹਾ, ਬਾਬੇ ਨੇ ਆਖਿਆ ਜੇ ਇਹਦੇ ਪੈਰ ਚ ਕੋਈ ਚੀਜ਼ ਵੱਜ ਗਈ ਤੇ ਜ਼ਿੰਮੇਦਾਰ ਖੁਦ ਹੋਊਗਾ, ਮੈਂ ਨਹੀਂ। ਅਸਾਂ ਕੀ ਵਾਰ ਚ ਲਿਖਿਆ ਬਾਬੇ ਨੇ, ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ, ਵੀ ਜੇ ਨੰਗੇ ਪੈਰੀ ਚੱਲ ਕੇ ਆਇਆ ਜੇ ਤੈਨੂੰ ਵੀ ਸੱਟ ਪਿੱਟ ਲੱਗ ਗਈ ਤੇ ਜ਼ਿੰਮੇਦਾਰ ਤੂੰ ਹੋਏਗਾ, ਕਿਉਂਕਿ ਰੱਬ ਨੇ ਤਾਂ ਕਿਤੇ ਨਹੀਂ ਆਖਿਆ ਮੈਨੂੰ ਮਿਲਣ ਆਉਣਾ ਤੇ ਨੰਗੇ ਪੈਰੀ ਆਓ। ਗੁਰੂ ਨੇ ਤਾਂ ਕਿਤੇ ਨਹੀਂ ਆਖਿਆ ਵੀ ਜੇ ਤੁਸੀਂ ਰੱਬ ਨੂੰ ਮਿਲਣਾ ਤੇ ਭੁੱਖੇ ਰਹਿਣਾ ਸ਼ੁਰੂ ਕਰੋ, ਵਰਤ ਰੱਖਣੇ ਸ਼ੁਰੂ ਕਰੋ, ਕਿਉਂਕਿ ਕਿਤੇ ਨਹੀਂ ਲਿਖਿਆ। ਰੱਬ ਨੇ ਪੇਟ ਦਿੱਤਾ, ਸਰੀਰ ਦਿੱਤਾ, ਜੀਵਨ ਨਿਰਬਾਹ ਦਿੱਤਾ, ਅੱਖਾਂ ਵੇਖਣ ਲਈ ਦਿੱਤੀਆਂ, ਜ਼ੁਬਾਨ ਬੋਲਣ ਲਈ ਦਿੱਤੀ ਆ, ਕੰਨ ਸੁਣ ਲਈ। ਹਾਂ, ਇਹ ਜ਼ਰੂਰ ਆ ਵੀ ਬੰਦਿਆ ਕੁਦਰਤ ਨੇ ਜੇ ਅੰਗ ਦਿੱਤੇ ਆ ਤੇ ਇਹਨੂੰ ਕੁਦਰਤ ਦੇ ਹਿਸਾਬ ਨਾਲ ਵਰਤ, ਅੱਖਾਂ ਦੇ ਨਾਲ ਚੰਗਾ ਵੇਖਿਆ ਕਰ, ਜ਼ੁਬਾਨ ਦੇ ਨਾਲ ਚੰਗੇ ਸ਼ਬਦ ਬੋਲਿਆ ਕਰ, ਤਾਂ ਕਿ ਕਿਸੇ ਦਾ ਦਿਲ ਜਿਹੜਾ ਦੁਖੇ ਨਾ, ਇਹ ਸਭ ਤੋਂ ਵੱਡਾ ਪਾਪ, ਕਿਸੇ ਦਾ ਹੱਕ ਨਾ ਮਾਰਿਆ ਕਰ ਬੇਈਮਾਨੀ, ਕਿਉਂਕਿ ਹਰ ਬੰਦੇ ਨੂੰ ਆਪਣੇ ਕੀਤੇ ਹੋਏ ਕਰਮ ਦਾ ਫਲ ਇੱਥੇ ਭੁਗਤਣਾ ਪੈਣਾ। ਤੋ ਕਬੀਰ ਜੀ ਕਹਿੰਦੇ ਨਗਨ ਫਿਰਤ, ਜੇ ਨੰਗੇ ਰਿਹਾ ਪਾਈਏ ਜੋਗ, ਰੱਬ ਦਾ ਮਿਲਾਪ ਹੁੰਦਾ ਹੋਵੇ, ਬਨ ਕਾ ਮਿਰਗ ਜੰਗਲਾਂ ਚ ਰਹਿਣ ਵਾਲੇ ਜਾਨਵਰ, ਮੁਕਤ ਸਭ ਹੋਗ, ਹੁਣ ਤੱਕ ਮੁਕਤ ਹੋ ਜਾਣਾ ਹੀ, ਕਿਉਂਕਿ ਜਾਨਵਰ ਕੱਪੜੇ ਨਹੀਂ ਪਾਉਂਦੇ, ਤੁਹਾਡੇ ਬਾਬੇ ਤੇ ਜਾਨਵਰ ਚ ਕੋਈ ਫਰਕ ਨਹੀਂ ਹੈਗਾ, ਉਹ ਵੀ ਨਹੀਂ ਪਾਉਂਦਾ, ਉਹ ਵੀ ਨਹੀਂ ਪਾਉਂਦੇ, ਰੱਬ ਉਹਨੂੰ ਵੀ ਨਹੀਂ ਮਿਲਿਆ, ਰੱਬ ਉਹਨੂੰ ਵੀ ਨਹੀਂ ਮਿਲਿਆ, ਬਨ ਕਾ ਮਿਰਗ ਮੁਕਤ ਸਭ ਹੋਗ। ਦੂਜੇ ਬੰਦ ਵਿੱਚ ਕਬੀਰ ਜੀ ਕਹਿੰਦੇ ਆ ਮੂੰਡ ਮੁੰਡਾਏ ਜੋ ਸਿੱਧ ਪਾਈ, ਮੂੰਡ ਮੁੰਡਾ ਲੈਣਾ। ਤੁਸੀਂ ਵੇਖੋ ਭਾਰਤ ਵਿੱਚ ਇਹ ਪਰੰਪਰਾ ਆ ਵੀ ਮੁੰਡਨ ਕਰਾਇਆ ਜਾਂਦਾ, ਜਦੋਂ ਕੋਈ ਚਲਾਣਾ ਕਰ ਜਾਂਦਾ ਉਦੋਂ ਵੀ ਲੋਕ ਮੁੰਡਨ ਕਰਾਉਂਦੇ ਆ, ਦੇਵਤਿਆਂ ਨੂੰ ਦੇਵਤਿਆਂ ਦੀ ਖੁਸ਼ੀ ਲੈਣ ਵਾਸਤੇ ਵੀ ਮੁੰਡਨ ਕਰਾਏ ਜਾਂਦੇ। ਹੁਣ ਇੱਕ ਬੰਦਾ ਤੇ ਭੋਲਾ ਵਾ ਜਿਹੜਾ ਇਸ ਕਰਕੇ ਮੁੰਡਨ ਕਰਾ ਰਿਹਾ ਵੀ ਮੈਂ ਦੇਵਤੇ ਨੂੰ ਖੁਸ਼ ਕਰਨਾ, ਉਹਨੇ ਆਪਣੇ ਸਿਰ ਦੇ ਵਾਲ ਜਿਹੜੇ ਆ ਐ 0 ਨੰਬਰ ਦੀ ਮਸ਼ੀਨ ਲਾ ਕੇ ਰਗੜਾ ਤੇ। ਜਿਹੜੇ ਉੱਥੇ ਬੰਦੇ ਬੈਠੇ ਆ ਮੈਨੇਜਮੈਂਟ ਦੇ ਵਿੱਚ, ਪ੍ਰਬੰਧ ਦੇ ਵਿੱਚ, ਉਹਨਾਂ ਨੇ ਉਹ ਵਾਲ ਵੇਚ ਕੇ ਤੇ ਪੈਸੇ ਕਮਾ ਲਏ। ਇੱਕ ਵਾਸਤੇ ਉਹ ਸ਼ਰਧਾ ਦਾ ਸਾਧਨ ਆ ਵੀ ਉਹ ਆਪਣੀ ਸ਼ਰਧਾ ਭੇਟ ਕਰ ਰਿਹਾ ਵੀ ਮੈਂ ਆਪਣੇ ਰੱਬ ਨੂੰ ਖੁਸ਼ ਕਰਨਾ ਚਾਹੁੰਦਾ, ਹੋਣਾ ਜਾਂ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ, ਪਰ ਸ਼ਰਧਾ ਤਾਂ ਹੈਗੀ ਨਾ ਉਹਦੇ ਵਿੱਚ। ਦੂਜੇ ਬੰਦੇ ਨੂੰ ਲੱਗਾ ਵੀ ਇੱਥੇ ਢੇਰਾਂ ਦੇ ਢੇਰ ਵਾਲ ਆ ਰਹੇ ਆ, ਆਪਾਂ ਇਹਦਾ ਬਿਜ਼ਨਸ ਸ਼ੁਰੂ ਕਰ ਲੈਣੇ, ਉਹਨਾਂ ਨੇ ਵਾਲ ਵੇਚਣੇ ਸ਼ੁਰੂ ਕਰਦੇ ਆ। ਹੁਣ ਤੁਸੀਂ ਵੇਖੋ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਦੇ ਨੇੜੇ ਵੀ ਇਹ ਦੁਕਾਨਾਂ ਖੁੱਲ੍ਹ ਗਈਆਂ ਇਸ ਗੱਲ ਦੀਆਂ, ਮੈਂ ਗਵਾਹ ਹਾਂ ਇਸ ਗੱਲ ਦਾ। ਤੁਸੀਂ ਉੱਤਰਾਖੰਡ ਚਲੇ ਜਾਓ, ਨਾਨਕ ਮੱਤਾ ਸਾਹਿਬ ਗੁਰਦੁਆਰਾ, ਮੈਂ ਉੱਥੇ 3 ਸਾਲ ਡਿਊਟੀ ਕੀਤੀ। ਨਾਨਕ ਮੱਤੇ ਗੁਰਦੁਆਰੇ ਦੇ ਸਾਹਿਬ ਦਾ ਜਦੋਂ ਦਿਵਾਲੀ ਦਾ ਵੱਡਾ ਮੇਲਾ ਹੁੰਦਾ,
ਉਹਨਾਂ ਵੱਲੋਂ ਸਟਾਲ ਲਾਏ ਜਾਂਦੇ ਆ ਮੁੰਡਨ ਕਰਾਉਣ ਦੇ। ਤੁਸੀਂ ਸੋਚ ਕੇ ਵੇਖੋ, ਅੰਦਾਜ਼ਾ ਲਾ ਕੇ ਵੇਖੋ ਵੀ ਲੋਕ ਕਿਹੜੇ ਪਾਸੇ ਨੂੰ ਤੁਰੇ ਆ। ਉਹਨਾਂ ਵੱਲੋਂ ਥਾਂ ਪ੍ਰੋਵਾਈਡ ਕਰਾਈ, ਟੈਂਡਰ ਪਾਸ ਕੀਤੇ ਜਾਂਦੇ ਆ ਵੀ ਇੱਥੇ ਜਿਹੜਾ ਵਾ ਟੈਂਡਰ ਪਾਸ ਕਰੋ, ਮੁੰਡਨ ਇਸ ਥਾਂ ਤੇ ਕੀਤੇ ਜਾਣਗੇ। ਤੇ ਫਿਰ ਸੋਚੋ, ਹਾਂ ਵਾਲ ਕੌਣ ਵੇਚਦਾ ਹੋਊਗਾ। ਜਿਹੜੀ ਗੁਰਬਾਣੀ, ਜਿਹੜਾ ਗੁਰੂ ਨਾਨਕ ਸਿੱਖਾਂ ਨੂੰ ਸਾਰੀ ਉਮਰ ਉਪਦੇਸ਼ ਦਿੰਦਾ ਰਿਹਾ, ਉਸ ਗੁਰੂ ਨਾਨਕ ਦੇ ਉਪਦੇਸ਼ ਦੀ ਲੋਕਾਂ ਨੇ ਆਹ ਮੁੱਲ ਪਾਈ ਆ ਵੀ ਗੁਰੂ ਨਾਨਕ ਦੇ ਧਰਮ ਸਥਾਨ ਤੇ, ਗੁਰੂ ਨਾਨਕ ਦੇ ਇਤਿਹਾਸਕ ਸਥਾਨ ਤੇ, ਜਿੱਥੇ ਛੇਵੇਂ ਪਾਤਸ਼ਾਹ ਗਏ ਹੋਣ, ਗੁਰੂ ਨਾਨਕ ਗਏ ਹੋਣ, ਉੱਥੇ ਉੱਥੋਂ ਦੇ ਪ੍ਰਬੰਧਕ ਜਿਹੜੇ ਆ ਉਹ ਟੈਂਡਰ ਪਾਸ ਕਰ ਰਹੇ ਆ ਵੀ ਮੁੰਡਨ ਇੱਥੇ ਕਰਾਏ ਜਾਣਗੇ। ਔਰ ਮਾਰ ਦੀਵਾਲੀ ਤੇ ਵਾਲਾਂ ਦੇ ਵਾਲ ਢੇਰ ਰੱਖੇ ਹੁੰਦੇ ਆ, ਵਾਲ ਉੱਡਦੇ ਆ, ਉੱਡ ਉੱਡ ਕੇ ਸਰੋਵਰ ਦੇ ਵਿੱਚ ਪੈਂਦੇ ਆ, ਹਨੇਰੀ ਆਉਂਦੀ ਆ, ਮੀਂਹ ਆਉਂਦਾ ਤੇ ਵਾਲ ਉੱਡ ਫਿਰਦੇ ਏਦਾਂ। ਹੁਣ ਕਬੀਰ ਜੀ ਜਿਹੜੀ ਗੱਲ ਕਹਿੰਦੇ ਆ, ਉਹ ਕਹਿੰਦੇ ਵੀ ਤੈਨੂੰ ਜੇ ਇਹ ਲੱਗਦਾ ਵੀ ਮੁੰਡਨ ਕਰਾਇਆ ਰੱਬ ਖੁਸ਼ ਹੁੰਦਾ, ਤੇ ਫਿਰ ਰੱਬ ਨੇ ਵਾਲ ਦੇਣੇ ਕਿਉਂ ਸੀ? ਮੰਨ ਲਓ ਜੇ ਮੈਨੂੰ ਆਹ ਚੀਜ਼ ਪਸੰਦ ਨਹੀਂ ਹੈਗੀ, ਮੈਂ ਹੀ ਮੈਨੂਫੈਕਚਰ, ਹੁਣ ਐਪਲ ਵਾਲੇ ਆਈਫੋਨ ਬਣਾ ਰਹੇ ਆ, ਪਰ ਉਹਨਾਂ ਨੂੰ ਏਦਾਂ ਲੱਗਦਾ ਵੀ ਆਈਫੋਨ ਦੇ ਵਿੱਚ ਕੈਮਰਾ ਇੱਕ ਹੀ ਹੋਣਾ ਚਾਹੀਦਾ ਸੀ, ਤਿੰਨ ਨਹੀਂ ਸੀ ਚਾਹੀਦੇ, ਤੇ ਫਿਰ ਤਿੰਨ ਲਾਏ ਕਿਉਂ? ਹੁਣ ਮੈਂ ਖੁਰਚ ਖੁਰਚ ਕੇ ਦੋ ਕੈਮਰੇ ਲਾਵਾਂ ਤੇ ਆਖਾਂ ਜੀ ਮੈਂ ਤੇ ਐਪਲ ਵਾਲਿਆਂ ਨੂੰ ਖੁਸ਼ ਕਰਨਾ ਚਾਹੁੰਦਾ। ਨਹੀਂ, ਜੇ ਉਹਨਾਂ ਨੂੰ ਇਹਦੇ ਨਾਲ ਖੁਸ਼ੀ ਮਿਲਦੀ ਤਾਂ ਉਹਨਾਂ ਨੇ ਤਿੰਨ ਲਾ ਕੇ ਨਹੀਂ ਭੇਜਣੇ, ਉਹਨਾਂ ਨੇ ਇੱਕੋ ਲਾ ਕੇ ਭੇਜਣਾ। ਉਦਾਹਰਣ ਮਾਤਰ ਹੀ ਆ। ਹੁਣ ਮੈਂ ਇਹ ਕਹਿ ਰਿਹਾ ਵੀ ਮੈਂ ਜੇ ਵਾਲ ਕਟਾ ਲਾਂ ਤੇ ਗੁਰੂ ਖੁਸ਼ ਹੋਊਗਾ। ਨਹੀਂ, ਗੁਰੂ ਖੁਸ਼ ਨਹੀਂ ਹੁੰਦਾ। ਗੁਰੂ ਨੇ ਜੇ ਖੁਸ਼ ਹੋਣਾ ਹੁੰਦਾ ਨਾ ਤਾਂ ਉਹਨੇ ਦੇਣੇ ਨਹੀਂ ਸੀ। ਵਾਰ ਵਾਰ ਉੱਗਦੇ ਹੋਏ ਵਾਲ ਇਸ ਗੱਲ ਦਾ ਪ੍ਰਤੀਕ ਆ ਵੀ ਇਹ ਲਾਅ ਆਫ ਨੇਚਰ ਆ ਔਰ ਇਹਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਤੁਸੀਂ ਸਾਇੰਸ ਨੂੰ ਪੜ੍ਹੋ, ਇਹਨਾਂ ਚੀਜ਼ਾਂ ਦੀ ਸਟੱਡੀ ਕਰੋ ਵੀ ਸਾਡੀ ਬੋਡੀ ਉੱਤੇ ਉੱਗੇ ਹੋਏ ਵਾਲ ਜਿਹੜੇ ਆ ਇਹਨਾਂ ਦੀ ਕੀ ਲੋੜ ਆ ਬੰਦੇ ਨੂੰ, ਇਹਦੀ ਕੀ ਮਹੱਤਤਾ, ਨੱਕ ਦੇ ਵਿੱਚ ਵਾਲ ਕਿਉਂ ਉੱਗਦੇ ਆ, ਅੱਖਾਂ ਦੀਆਂ ਪੁਤਲੀਆਂ ਤੇ ਵਾਲ ਕਿਉਂ ਹੁੰਦੇ ਆ? ਤੁਸੀਂ ਜਾਣ ਕੇ ਹੈਰਾਨ ਹੋਗੇ ਵੀ ਇਹਨਾਂ ਦੀ ਇੰਪੋਰਟੈਂਸ ਕਿੰਨੀ ਹੈ। ਜੇ ਅੱਖਾਂ ਦੀਆਂ ਪੁਤਲੀਆਂ ਤੇ ਵਾਲ ਨਾ ਹੋਣ ਤੁਸੀਂ ਸੈਂਸ ਨਹੀਂ ਕਰ ਸਕਦੇ, ਅਜੇ ਚੀਜ਼ ਬੰਦੇ ਦੇ ਕੋਲ ਨਹੀਂ ਆਈ ਹੁੰਦੀ ਤੇ ਬੰਦਾ ਆਪਣੀ ਅੱਖ ਪਹਿਲਾਂ ਹੀ ਬੰਦ ਕਰ ਲੈਂਦਾ, ਇਹ ਸੰਕੇਤ ਨੂੰ ਉਹਦੀ ਅੱਖ ਦੇ ਵਾਲ ਦਿੰਦੇ ਆ ਵੀ ਕੋਈ ਚੀਜ਼ ਤੇਰੇ ਵੱਲ ਆ ਰਹੀ ਹੈ, ਉਹ ਪਹਿਲਾਂ ਅਲਰਟ ਹੋ ਜਾਂਦਾ। ਇਹ ਸੈਂਸਰ ਹੈ ਲੱਗੇ ਹੋਏ ਕੁਦਰਤ ਵੱਲੋਂ ਬਖਸ਼ੇ ਹੋਏ, ਪਰ ਬੰਦੇ ਨੂੰ ਕਦਰ ਨਹੀਂ ਹੈਗੀ। ਹਜ਼ੂਰ ਮਹਾਰਾਜ ਨੇ ਆਖਿਆ ਮੂੰਡ ਮੁੰਡਾ। ਹੁਣ ਕਬੀਰ ਜੀ ਦਾ ਇੱਕ ਸਲੋਕ ਆ ਜਿੱਥੇ ਕਹਿੰਦੇ ਕਬੀਰ ਮਨ ਮੁੰਡਿਆ ਨਹੀਂ, ਤੇ ਬੰਦਿਆ ਸਿਰ ਦੇ ਵਾਲ ਨਹੀਂ ਮਨਾਉਣੇ ਚਾਹੀਦੇ, ਜੇ ਮੁੰਨਣਾ ਸੀ ਨਾ ਤੇ ਆਪਣੇ ਮਨ ਦੇ ਖਿਆਲ ਮੁੰਨਣੇ ਚਾਹੀਦੇ ਸੀ, ਗਲਤ ਖਿਆਲ। ਜੇ ਖਿਆਲ ਮੁੰਨਣੇ, ਤੂੰ ਖਿਆਲ ਮੁੰਦਾ ਵਾਲ ਨਾ ਮਨਾਉਂਦਾ, ਮਨ ਮੁੰਡਿਆ ਨਹੀਂ, ਮਨ ਦੇ ਖਿਆਲ ਅਜੇ ਵੀ ਉੱਗੇ ਫਿਰਦੇ ਆ ਤੇ ਵਾਲ ਕਟਾ ਲਏ, ਕੇਸ ਮੁੰਡਾਏ ਕਾਏ, ਜੋ ਕਿਸ਼ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਗਲਤੀਆਂ ਤਾਂ ਸਾਰੀਆਂ ਮਨ ਕਰਦਾ ਰਿਹਾ ਤੇ ਸਿਰ ਦੇ ਵਾਲ ਐਵੇਂ ਕਟਾ ਛੱਡੇ, ਟਿੰਡ ਤੇ ਮਨ ਦੀ ਕਰਨੀ ਚਾਹੀਦੀ ਸੀ ਤਾਂ ਕਿ ਮਨ ਦੇ ਬੁਰੇ ਖਿਆਲ ਉੱਗਣ ਨਾ ਦੇਣੇ। ਹੁਣ ਕਹਿੰਦੇ ਮੂੰਡ ਮੁੰਡਾਏ ਜੋ ਸਿੱਧ ਪਾਈ, ਜੇ ਮੂੰਡ ਮੁੰਡਨ ਕਰਾਇਆ ਬੰਦੇ ਨੂੰ ਮੁਕਤੀ ਮਿਲਦੀ ਹੁੰਦੀ, ਤੇ ਬਾਬਾ ਜੀ ਕਹਿੰਦੇ ਮੁਕਤੀ ਭੇਡ ਨਾ ਗਈ ਆ ਕਾਈ, ਭੇਡ ਦੀ ਤੇ ਫਿਰ ਉਹਨ ਉਹ ਬੜੀ ਛੇਤੀ ਲਾਉਂਦੇ ਰਹਿੰਦੇ ਆ, ਉਹਦੀ ਉਹਨਾਂ ਦੇ ਹੋਰ ਕਿੰਨੇ ਵਸਤਰ ਬਣਦੇ ਆ, ਕੰਬਲ ਬਣਦੇ ਆ, ਕਿੰਨਾ ਕੁਝ ਬਣਦਾ, ਫਿਰ ਤੇ ਭੇਡਾਂ ਜਿਹੜੀਆਂ ਉਹ ਮੁੰਨੀਆਂ ਜਾਂਦੀਆਂ ਆ, ਤੇ ਫਿਰ ਭੇਡਾਂ ਮੁਕਤ ਕਿਉਂ ਨਹੀਂ ਹੋ ਗਈਆਂ? ਘੋੜਿਆਂ ਦੇ ਵਾਲ ਲਾਏ ਜਾਂਦੇ ਆ, ਗਾਈਆਂ ਦੇ ਵਾਲ ਜਿਹੜੇ ਉਹ ਲਾਏ ਜਾਂਦੇ ਆ, ਫਿਰ ਇਹ ਜਾਨਵਰ ਕਿਉਂ ਨਹੀਂ ਮੁਕਤ ਹੋਏ? ਕਬੀਰ ਜੀ ਦਾ ਪੱਖ। ਫਿਰ ਉਹ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ, ਮੈਡੀਕਲੀ ਪ੍ਰੋਬਲਮ ਹੋਣਾ ਕਿਸੇ ਬੰਦੇ ਨੂੰ ਕਿਹਾ ਜਾ ਸਕਦਾ ਵੀ ਕਿਸੇ ਬੰਦੇ ਨੂੰ ਕੋਈ ਮੈਡੀਕਲੀ ਪ੍ਰੋਬਲਮ ਆ, ਉਹ ਕਹਿੰਦਾ ਜੀ ਮੈਂ ਆਨੰਦ ਕਾਰਜ ਨਹੀਂ ਕਰਾ ਸਕਦਾ, ਮੈਂ ਮੈਰਿਜ ਨਹੀਂ ਕਰਾ ਸਕਦਾ, ਮੇਰੀ ਮੈਡੀਕਲ ਸਿਚੁਏਸ਼ਨ ਜਿਹੜੀ ਉਹ ਬਹੁਤ ਹੀ ਠੀਕ ਠਾਕ ਆ। ਆਪਾਂ ਉਹਨੂੰ ਸਮਝਦੇ ਹਾਂ, ਅੰਡਰਸਟੈਂਡ ਕਰਦੇ ਹਾਂ ਵੀ ਹੋ ਸਕਦਾ ਕੋਈ ਪ੍ਰੋਬਲਮ ਹੋਵੇ। ਇਸ ਚੀਜ਼ ਨੂੰ ਧਰਮ ਦੇ ਨਾਮ ਨਾਲ ਰਿਲੇਟ ਕਰ ਲੈਣਾ ਵੀ ਮੈਂ ਇਸ ਕਰਕੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਮੈਂ ਪਰਮੇਸ਼ਰ ਦੇ ਨਾਲ ਇੱਕ ਸੁਰਤਾ ਹਾਸਲ ਕਰਨੀ ਚਾਹੁੰਦਾ, ਤੇ ਆਹ ਜਿਹੜੀ ਚੀਜ਼ ਆ ਵੈਡਿੰਗ, ਜਿਹੜੀ ਵਿਆਹ ਜਿਹੜਾ ਵਾ, ਇਹ ਰੱਬ ਦੇ ਰਾਹ 'ਚ ਬਹੁਤ ਵੱਡੀ ਵਾਧਾ ਵਾ, ਇਹ ਬੰਦੇ ਰੱਬ ਨਾਲ ਮਿਲ ਨਹੀਂ ਸਕਦੇ। ਯਾਨੀ ਕਿ ਮੈਂ ਬ੍ਰਹਮਚਾਰੀ ਹਾਂ, ਇਹਨੂੰ ਸਿੱਧੇ ਸ਼ਬਦਾਂ 'ਚ ਦਖਲ, ਮੈਂ ਬ੍ਰਹਮਚਾਰੀ ਹੋ ਗਿਆ, ਮੈਂ ਕਮਿਟਮੈਂਟ ਕੀਤੀ ਵੀ ਮੈਂ ਬ੍ਰਹਮਚਾਰੀ ਰਹਿਣਾ, ਮੈਂ ਨਹੀਂ ਕਰਾਉਣਾ। ਬਾਬਾ ਜੀ ਕਹਿੰਦੇ ਫਿਰ ਜਿਹੜੇ ਖੁਸਰੇ ਆ ਕੁਦਰਤ ਵੱਲੋਂ ਆ, ਉਹ ਤੇ ਸਾਰੀ ਉਮਰ ਵਿਆਹ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਦੀ ਸਿਚੁਏਸ਼ਨ ਏਦਾਂ ਦੀ ਵੀ ਉਹ ਕਰਾ ਨਹੀਂ ਸਕਦੇ, ਕੁਦਰਤੀ ਏਦਾਂ ਦਾ ਆ। ਫਿਰ ਕੀ ਉਹ ਸਾਰੇ ਬ੍ਰਹਮ ਗਿਆਨੀ ਮੰਨ ਲਈਏ? ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ, ਖੁਸਰਾ ਕਿਉਂ ਨਹੀਂ ਬ੍ਰਹਮ ਗਿਆਨੀ ਹੋ ਗਿਆ? ਫਿਰ ਇਸ ਚੀਜ਼, ਹੁਣ ਇਹਦਾ ਭਾਵ ਨਹੀਂ ਵੀ ਉਹ ਹੋ ਨਹੀਂ ਸਕਦੇ, ਹੋ ਸਕਦਾ ਆ ਉਸ ਬਰਾਦਰੀ ਵਿੱਚ, ਕਿੰਨਰ ਬਰਾਦਰੀ ਵਿੱਚ ਪੈਦਾ ਹੋਇਆ ਕਿ ਬਹੁਤ ਉੱਚੀ ਅਵਸਥਾ ਦਾ ਮਾਲਕ ਹੋਵੇ।
ਇਹ ਗੱਲ ਨਹੀਂ ਕੀਤੀ ਵੀ ਉਹ ਨਹੀਂ ਹੋ ਸਕਦੇ। ਬਾਬਾ ਜੀ ਦੇ ਕਹਿਣ ਦਾ ਭਾਵ ਆ ਵੀ ਜੇ ਕੰਡੀਸ਼ਨ ਇਹ ਆ ਵੀ ਵਿਆਹ ਨਾ ਕਰਾਉਣ ਵਾਲੇ ਬ੍ਰਹਮ ਗਿਆਨੀ, ਫਿਰ ਉਹ ਸਾਰੇ ਬ੍ਰਹਮ ਗਿਆਨੀ ਹੋਣੇ ਚਾਹੀਦੇ ਸੀ। ਪਰ ਸਾਰੇ ਨਹੀਂ ਹੁੰਦੇ, ਸਾਰੇ ਵਿਆਹ ਕਰਾਉਣ ਵਾਲੇ ਵੀ ਨਹੀਂ ਹੁੰਦੇ, ਸਾਰੇ ਅਨਮੈਰਿਡ ਵੀ ਨਹੀਂ ਹੁੰਦੇ। ਇਹ ਤੇ ਜਿਹਨੂੰ ਰੱਬ ਸੁਰਤ ਦੇਵੇ, ਸਮਝ ਦੇਵੇ, ਵਿਵੇਕ ਦੇਵੇ, ਅਕਲ ਮਤ ਦੇਵੇ, ਉਹੀ ਬੰਦਾ ਇਸ ਰਾਹ ਦਾ ਪਾਂਧੀ ਬਣਦਾ। ਖੁਸਰੇ ਕਿਉਂ ਨਾ ਪਰਮਗੰਤ ਪਾਏ? ਫਿਰ ਕਹਿੰਦੇ ਨੇ ਕਹੋ ਕਬੀਰ, ਹੇ ਕਬੀਰ ਆਖ ਸੁਣੋ ਨਰ ਭਾਈ, ਹੇ ਭਾਈ ਮੇਰੀ ਗੱਲ ਧਿਆਨ ਨਾਲ ਸੁਣੋ, ਰਾਮ ਨਾਮ ਬਿਨ ਕਿਨ ਗਤ ਪਾਈ। ਇਹ ਸਾਰੇ ਭਰਮ, ਵਾਲ ਰੱਖਣੇ ਜਾਂ ਜੜਾਵਾਂ ਰੱਖਣੀਆਂ, ਮੁੰਡਨ ਕਰਾਉਣਾ ਜਾਂ ਜੜਾਵਾਂ ਰੱਖਣੀਆਂ, ਵਸਤਰ ਪਹਿਨਣੇ ਜਾਂ ਨਾ ਪਹਿਨਣੇ, ਖਾਣਾ ਖਾਣਾ ਜਾਂ ਨਾ ਖਾਣਾ, ਮੈਰਿਜ ਕਰਾਉਣੀ ਜਾਂ ਨਾ ਕਰਾਉਣੀ, ਇਹ ਚੀਜ਼ਾਂ ਬੰਦੇ ਦੀ ਆਪਣੀ ਸਿਚੁਏਸ਼ਨ ਦੇ ਨਾਲ ਰਿਲੇਟ ਕਰ ਸਕਦੀਆਂ, ਉਹ 'ਤੇ ਡਿਪੈਂਡ ਹੋ ਸਕਦੀਆਂ। ਪਰ ਜੇ ਰੱਬ ਦੇ ਰਾਹ 'ਤੇ ਤੁਰਨ ਦੀ ਗੱਲ ਆ, ਉਹਦੇ ਲਈ ਇੱਕੋ ਹੀ ਚੀਜ਼ ਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਬੰਦੇ ਨੂੰ ਆਪਣਾ ਜੀਵਨ ਖੁਦ ਬਦਲਣਾ ਚਾਹੀਦਾ, ਆਪਣੇ ਵਿਹਾਰ ਨੂੰ ਬਦਲਣਾ ਚਾਹੀਦਾ, ਆਪਣੇ ਆਚਾਰ ਨੂੰ ਬਦਲਣਾ ਚਾਹੀਦਾ, ਫਿਰ ਕਿਤੇ ਜਾ ਕੇ ਮਨੁੱਖ ਜਿਹੜਾ ਆ ਉਹ ਰੱਬੀ ਰਾਹ ਦਾ, ਰੱਬੀ ਮਾਰਗ ਦਾ ਪਾਂਧੀ ਬਣਦਾ। ਪਾਤਸ਼ਾਹ ਕਿਰਪਾ ਕਰਨ, ਜੋ ਸੁਨਹਿਰੀ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਬੀਰ ਸਾਹਿਬ ਜੀ ਨੇ, ਅਸੀਂ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸੱਚਾਰੇ ਜੀਵਨ ਦੇ ਮਾਲਕ ਬਣ ਕੇ ਕਰਮ ਵਿਧੀ ਦੇ ਮੁਤਾਬਕ ਇਹਨਾਂ ਵਹਿਮਾਂ ਭਰਮਾਂ ਕਰਮਕਾਂਡਾਂ ਪਖੰਡਾਂ ਤੋਂ ਉੱਤੇ ਉੱਠ ਕੇ ਨਿਰੋਲ ਗੁਰਮਤ ਵਾਲਾ ਜੀਵਨ ਜੀ ਕੇ ਗੁਰੂ ਆਸ਼ਿਵ ਦੇ ਪਾਤਰ ਬਣ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਬੜੀ ਰਸ ਭਿੰਨੀ ਰਸਨਾ ਦੁਆਰਾ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਂਦੇ ਨੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਹਿਤ ਬੈਠ ਕੇ ਇਹਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੂੰ ਦੱਸ ਰਿਹਾ ਪਾਸੋਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਸੋ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਆਓ ਉਹਨਾਂ ਪਾਸੋਂ ਗੁਰੂ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਸੋ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਆਪ ਜੀ ਨਾਲ ਵਿਚਾਰਾਂ ਸਰਵਣ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਜੀ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਹਨਾਂ ਨੇ ਅਲਾਹੀ ਬਾਣੀ ਦੇ ਮਨੋਹ ਕੀਰਤਨ ਸੁਰੰਗ ਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਤਿੰਨ ਅਖੰਡ ਪਾਠ ਗੁਰਦੁਆਰਾ ਸਾਹਿਬ ਕੇ ਆਰੰਭ ਨੇ। ਸੂਸਾ ਨਗਰ ਬਾਬਾ ਜਵਾਹਰ ਦਾਸ ਦਾ ਸਾਲਾਨਾ ਜੋੜ ਮੇਲਾ ਮਨਾਉਂਦਿਆਂ ਹੋਇਆਂ ਭਾਈ ਕੁਲਦੀਪ ਸਿੰਘ ਸੋਹੀ ਪਰਿਵਾਰ ਇਹਨਾਂ ਦੋਨਾਂ ਵੱਲੋਂ ਪਾਠ ਆਰੰਭ ਹੈ। ਉਹਨਾਂ ਦੀ ਪੋਤੀ ਦਾ ਜਨਮ ਦਿਨ ਇਸੇ ਤਰ੍ਹਾਂ ਨਗਰ ਲੋਹੀਆਂ ਉਹਨਾਂ ਵੱਲੋਂ ਵੀ ਪਾਠ ਆਰੰਭ ਹੈ ਅਤੇ ਭਾਈ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ ਬੱਚੀ ਦੇ ਨਾਂ ਦੇ ਕਾਜ ਦੀ ਖੁਸ਼ੀ ਵਿੱਚ ਕੱਲ੍ਹ ਨੂੰ ਭੋਗ ਪੈਣਗੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸੋ ਸਭ ਨੇ ਸ਼ਗਨ ਦੀ ਕਿਰਪਾਲਤਾ ਕਰਨੀ ਔਰ ਨਾਲ ਨਾਲ ਦਰਸ਼ਨ ਦੇਣ ਲਈ ਵੀ ਆਪ ਜੀ ਨੂੰ ਬੇਨਤੀ ਕਰਦੇ ਨੇ। ਸੋ ਹੁਣ ਆਓ ਭਾਈ ਜਸਵੰਤ ਸਿੰਘ ਜੋਸ਼ ਦੇ ਢਾਡੀ ਜਥੇ ਨੂੰ ਸਰਵਣ ਕਰੀਏ 11:30 ਵਜੇ ਤੱਕ। ਉਸ ਤੋਂ ਬਾਅਦ ਅਖੰਡ ਪਾਠ ਵਾਲੇ ਪਾਸੇ ਪਾਠ ਜਿਹੜਾ ਉਹ ਲਾਈਵ ਆਰੰਭ ਹੋ ਜਾਏਗਾ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ। ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠਣ ਦਾ। ਸਤਿਗੁਰ ਕਿਰਪਾ ਕਰੇ ਤੁਹਾਡੀ ਸਾਰਿਆਂ ਦੀ ਹਾਜ਼ਰੀ, ਗੁਰੂ ਦੀ ਗੋਲਕ 'ਚ ਪਾਇਆ ਹੋਇਆ ਤੁਹਾਡੀ ਕਿਰਤ ਕਮਾਈ ਵਿੱਚੋਂ ਤਿਲ ਫੁੱਲ ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਦਰੋਂ ਘਰੋਂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਅੰਮ੍ਰਿਤ ਵੇਲੇ ਦੇ ਉੱਦਮ, ਗੁਰੂ ਘਰ ਨਾਲ ਪਿਆਰ, ਬਾਣੀ ਨਾਲ ਪਿਆਰ ਬਖਸ਼ਿਸ਼ ਕਰੇ। ਆਓ ਸਾਰੀ ਸੰਗਤ ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੜੀ ਉਹੀ ਸੁਲੱਖਣੀ ਆ ਜਿਹੜੀ ਸਤਿਗੁਰੂ ਦੀ ਯਾਦ ਵਿੱਚ ਬਤੀਤ ਹੋ ਜਾਏ, ਉਹੀ ਸੁਲੱਖਣੀ ਹੈ, ਉਹੀ ਵਡਭਾਗਾ ਸਮਾਂ ਹੈ, ਉਹੀ ਸਮਾਂ ਕੀਮਤੀ ਹੈ। ਮਨੁੱਖ ਇਹ ਨਹੀਂ ਵੀ ਮੈਂ ਤੁਹਾਨੂੰ ਕਹਿ ਰਿਹਾ, ਮੇਰੇ ਉੱਤੇ ਵੀ ਗੱਲ ਢੁੱਕਦੀ ਜਦੋਂ ਆਪਾਂ ਨਿਮਸਕਾਰ ਕਰਦੇ ਹਾਂ ਕਿਤੇ ਵੀ ਆਪਾਂ ਆਪਣੀ ਜੇਬ ਵਿੱਚ ਪੈਸੇ ਦੇਖਦੇ ਹਾਂ ਵੀ ਕਿੰਨੇ ਦਾ ਮੱਥਾ ਟੇਕਣਾ। ਸਾਡੇ ਇੱਕ ਮਨ ਨੂੰ, ਮੈਂ ਵੀ ਤੁਹਾਡੇ ਵਿੱਚੋਂ ਹਾਂ, ਮੈਂ ਬਾਹਰ ਨਹੀਂ, ਇੱਕ ਮਨ ਨੂੰ ਭੁਲੇਖਾ ਬਈ ਜਿਹੜੇ ਸਾਡੇ ਪਰਸ ਵਿੱਚ ਪੈਸੇ ਆ, ਜਿਹੜੇ ਗੁਰੂ ਦੀ ਗੋਲਕ 'ਚ ਪਾਤੇ ਉਹ ਗਏ, ਜਿਹੜੇ ਸਾਡੇ ਪਰਸ ਵਿੱਚ ਨੇ ਉਹ ਸਾਡੇ ਨੇ। ਪਰ ਇੱਕ ਯਾਦ ਰੱਖਿਓ, ਜਿਹੜੇ ਸਾਡੇ ਪਰਸ ਵਿੱਚ ਆ ਉਹ ਚਲੇ ਜਾਣੇ ਨੇ, ਜਿਹੜੇ ਗੁਰੂ ਦੀ ਗੋਲਕ 'ਚ ਪਾਉਣੇ ਨੇ ਉਹ ਕਾਇਮ ਰਹਿ ਜਾਣੇ, ਉਹ ਤੁਹਾਡਾ ਫਲ ਤੁਹਾਨੂੰ ਮਿਲ ਜਾਣਾ, ਉਹ ਬਿਰਥੇ ਨਹੀਂ ਜਾਣੇ। ਜਿਹੜੇ ਜੇਬ ਵਿੱਚ ਨੇ ਉਹ ਬਿਰਥੇ ਚਲੇ ਜਾਣੇ ਨੇ। ਤੁਸੀਂ ਕਿਰਤ ਕਮਾਈਆਂ 'ਚੋਂ ਗੁਰੂ ਦੀ ਗੋਲਕ 'ਚ ਪਾਉਂਦੇ ਹੋ, ਸਤਿਗੁਰ ਕਿਰਪਾ ਕਰੇ। ਇਤਿਹਾਸ ਅਸੀਂ ਆਰੰਭ ਕੀਤਾ ਸੀ ਪਟਿਆਲੇ ਦੀ ਰਿਆਸਤ ਆਲਾ ਸਿੰਘ ਦੀ, ਇਹਦੀ ਰਿਆਸਤ ਦੇ ਉੱਪਰ ਮਰਹੱਟਿਆਂ ਨੇ ਕਬਜ਼ਾ ਕਰਨਾ ਚਾਹਿਆ। ਮਰਹੱਟੇ ਦੱਖਣ ਦੇ 30,000 ਫੌਜ ਲੈ ਕੇ ਪਾਣੀਪੱਤ ਕਰਨਾਲ ਕੋਲ ਆ ਕੇ ਬਹਿ ਗਏ ਨੇ। ਸਰਦਾਰ ਆਲਾ ਸਿੰਘ ਦਾ ਪੁੱਤਰ ਆ ਅਮਰ ਸਿੰਘ, ਉਹਦਾ ਗਾਹਾਂ ਪੁੱਤਰ ਵਾ ਜਿਹੜਾ ਸਾਹਿਬ ਸਿੰਘ ਪਟਿਆਲੇ ਦੀ ਗੱਦੀ ਦਾ ਮਾਲਕ ਬਣਿਆ। ਇਉਂ ਕਹਿ ਲਓ ਵੀ ਮਹਾਰਾਜਾ ਸਾਹਿਬ ਸਿੰਘ ਇੱਕ ਤਾਂ ਕਮਜ਼ੋਰ ਵਾ ਸਰੀਰ ਪੱਖੋਂ, ਦੂਜਾ ਇਹਦੀ ਉਮਰ ਨਿਆਣੀ। ਇਹਨੇ ਇੱਕ ਆਪਣਾ ਵਜ਼ੀਰ ਬਣਾਇਆ ਸੀ ਦੀਵਾਨ, ਉਹਦਾ ਨਾਂ ਸੀ ਨਾਨੂ ਮੱਲ, ਉਹ ਇਹਨੂੰ ਧੋਖਾ ਦੇ ਗਿਆ। ਜਦੋਂ ਇਹਨੂੰ ਧੋਖਾ ਦੇ ਗਿਆ ਤਾਂ ਇਹਨੇ ਆਪਣੀ ਭੈਣ ਨੂੰ ਚਿੱਠੀ ਲਿਖੀ ਵੀ ਭੈਣ ਮੈਨੂੰ ਇਉਂ ਲੱਗਦਾ ਵੀ ਪਟਿਆਲੇ ਦਾ ਰਾਜ ਖਤਰੇ 'ਚ ਵਾ, ਖਤਰੇ 'ਚ ਇੱਦਾਂ ਆ ਵੀ ਉੱਧਰੋਂ ਤਾਂ ਮਰਹੱਟੇ ਆ ਗਏ ਨੇ, ਉਹਨਾਂ ਨੇ ਥਨੇਸਰ 'ਤੇ ਧਾਵਾ ਬੋਲ ਕੇ ਥਨੇਸਰ 'ਤੇ ਕਬਜ਼ਾ ਕਰ ਲਿਆ, ਉੱਧਰੋਂ ਜਾਖਲ 'ਤੇ ਕਬਜ਼ਾ ਕਰ ਲਿਆ। ਥਨੇਸਰ ਦਾ ਰਾਜਾ ਸੀ ਭੰਗਾ ਸਿੰਘ ਅਤੇ ਕੈਂਥਲ ਦਾ ਰਾਜਾ ਸੀ ਸਰਦਾਰ ਲਾਲ ਸਿੰਘ, ਦੇਸਾ ਸਿੰਘ ਦਾ ਪੁੱਤ। ਇਹਨਾਂ ਦੀ ਬੇਵਾਹ ਗਈ। ਹੁਣ ਸਾਹਿਬ ਕੌਰ ਕਨ੍ਹੱਈਆ ਮਿਸਲ ਦੇ ਹਕੀਕਤ ਸਿੰਘ ਦੇ ਪੁੱਤਰ ਜੈਮਲ ਸਿੰਘ ਨੂੰ ਵਿਆਹੂ ਆ ਸਾਹਿਬ ਕੌਰ। ਇਹ ਸਰਦਾਰ ਅਮਰ ਸਿੰਘ ਦੀ ਧੀ ਆ, ਜਿਹੜਾ ਰਾਜਾ ਉਹ ਪੁੱਤ ਵਾ। ਇਹ ਜਦੋਂ ਆਈ ਇਹਨੇ ਕੁਝ ਸੁਧਾਰ ਕੀਤਾ, ਇੱਕ ਰਤੀਆ, ਇੱਕ ਪਧੌੜ, ਇਹਨੇ ਕਿਲੇ ਬਣਾਏ। ਜਦ ਕਿਲੇ ਬਣਾਏ ਤਾਂ ਇਹਨੇ ਫਿਰ ਇੱਕ ਚਿੱਠੀ ਲਿਖੀ ਮਰਹੱਟਿਆਂ ਨੂੰ ਵੀ ਤੁਸੀਂ ਆ ਤਾਂ ਗਏ ਆ ਪਰ ਇੱਥੇ ਕਰਨਾਲ ਵਿੱਚ ਟਿਕ ਕੇ ਬਹਿ ਜਾਇਓ, ਗਾਹ ਨਾ ਆਇਓ। ਜੇ ਗਾਹਾਂ ਆਉਂਗੇ ਤੇ ਖਾਲਸੇ ਦੀਆਂ ਤੇਗਾਂ ਤੁਹਾਡਾ ਇੰਤਜ਼ਾਰ ਕਰਦੀਆਂ ਨੇ,
ਸੋਚ ਸਮਝ ਕੇ ਆਇਓ। ਹੁਣ ਮਰਹੱਟੇ ਮਧਰੇ ਮਧਰੇ ਕੱਦ ਦੇ ਆ ਤੇ ਲੜਾਕੇ ਨੇ ਇਹ ਰਜਵਾੜੇ, ਭਾਵਾਂ ਇਹਨਾਂ ਨੇ ਵੀ ਜੰਗਾਂ ਜੁੱਧਾਂ ਬੜੀਆਂ ਲੜੀਆਂ ਨੇ ਖਾਲਸੇ ਨੇ ਵੀ। ਹੁਣ ਜਦੋਂ ਬੀਬੀ ਸਾਹਿਬ ਕੌਰ ਨੇ ਸਾਰਿਆਂ ਰਾਜਿਆਂ ਦੀ ਇੱਕ ਮੀਟਿੰਗ ਬੁਲਾ ਲਈ, ਮੀਟਿੰਗ ਵਿੱਚ ਬੀਬੀ ਸਾਹਿਬ ਕੌਰ ਕਹਿ ਰਹੀ ਏ, ਕਹਿੰਦੀ ਮੈਂ ਮੋਹਰੇ ਹੋਵਾਂਗੀ, ਤੁਸੀਂ ਮੇਰੇ ਨਾਲ ਚੱਲਿਓ, ਅਸੀਂ ਮਰਹੱਟਿਆਂ ਨੂੰ ਪੰਜਾਬ 'ਚ ਦਾਖਲ ਨਹੀਂ ਹੋਣ ਦੇਣਾ, ਆਪਾਂ ਕੁਰਬਾਨੀ ਦੇਣੀ ਏ, ਕੁਰਬਾਨੀ ਦੇ ਕੇ ਖੂਨ ਡੋਲ਼ ਕੇ ਆ ਐਡਾ ਵੱਡਾ ਰਿਆਸਤਾਂ ਆਪਾਂ ਕਾਇਮ ਕੀਤੀਆਂ। ਹੁਣ ਬੀਬੀ ਸਾਹਿਬ ਕੌਰ ਜਦੋਂ ਚਿੱਠੀ ਲਿਖਦੀ, ਉੱਧਰ ਮਰਹੱਟਿਆਂ ਨੂੰ ਚਿੱਠੀ ਪਹੁੰਚ ਗਈ, ਮਰਹੱਟਿਆਂ ਨੇ ਕਰਨਾਲ ਤੋਂ ਉੱਠ ਕੇ 30,000 ਫੌਜ ਲੈ ਕੇ ਮਰਹੱਟਿਆਂ ਦੀ ਇਹ ਘੱਗਰ ਦਰਿਆ ਕੋਲ ਆ ਗਏ। ਘੱਗਰ ਦਰਿਆ ਪਟਿਆਲੇ ਦੇ ਲਾਗੇ ਆ, ਇਹਨਾਂ ਨੂੰ ਬੜਾ ਖਤਰਾ ਨਜ਼ਰ ਆਇਆ ਤੇ ਬੀਬੀ ਸਾਹਿਬ ਕੌਰ ਮੋਹਰੇ ਹੋਈ। ਘੱਗਰ ਦਰਿਆ ਦੇ ਕੰਢੇ ਤੇ ਜੰਗ ਹੋਇਆ, ਜੰਗ ਵਿੱਚ ਬਹੁਤ ਜਦੋ ਜਹਿਦ ਹੋਈ। ਬੀਬੀ ਸਾਹਿਬ ਕੌਰ ਨੇ ਬੜੀ ਸੂਰਮਗਤੀ ਨਾਲ ਜੰਗ ਲੜਿਆ, ਪਰ ਜੰਗ ਵਿੱਚ ਉਹਨਾਂ ਮਰਹੱਟਿਆਂ ਦਾ ਹੱਥ ਉੱਪਰ ਹੋ ਗਿਆ, ਖਾਲਸਿਆਂ ਦੇ ਪੈਰ ਖਿਸਕਦੇ ਨਜ਼ਰ ਆਏ। ਸ਼ਾਮਾਂ ਪਈਆਂ, ਸੂਰਜ ਛਿਪ ਗਿਆ, ਹਨੇਰਾ ਪਸਰ ਗਿਆ। ਬੀਬੀ ਸਾਹਿਬ ਕੌਰ ਨੇ ਜਦ ਪੈਰ ਉੱਖੜਦੇ ਫੌਜਾਂ ਦੇ ਵੇਖੇ ਨਾ, ਤੇ ਬੀਬੀ ਸਾਹਿਬ ਕੌਰ ਨੇ ਰਾਤ ਨੂੰ ਹੀ ਸਾਰੇ ਰਾਜੇ ਰਜਵਾੜੇ ਸਰਦਾਰ ਸਿੰਘ ਇਕੱਠੇ ਕਰ ਲਏ, ਖਿੱਚ ਕੇ ਮਿਆਨ ਚੋਂ ਖੰਡਾ, ਇੱਕ ਬੀਬੀ ਸਾਹਿਬ ਕੌਰ ਕਲਗੀਧਰ ਦਾ ਵਾਸਤਾ ਪਾ ਕੇ ਉਹਨਾਂ ਸਿੰਘ ਸਰਦਾਰਾਂ ਨੂੰ ਮਰਹੱਟਿਆਂ ਦੇ ਨਾਲ ਜੰਗ ਲੜਨ ਵਾਸਤੇ ਜੰਗ ਦੀ ਪਾਣ ਇਹੋ ਚੜ੍ਹਾਈ।

ਜੋਧਾ ਵੀਰ ਸੂਰਮਾ ਸਭ ਕੁਝ ਸਹਿ ਸਕਦਾ, ਇੱਕ ਬੋਲੀ ਦੀ ਇਸਤਰੀ ਦੀ ਬੋਲੀ ਨਹੀਂ ਸਹਿ ਸਕਦਾ, ਉਹਦਾ ਤਾਨਾ ਨਹੀਂ ਸਹਿ ਸਕਦਾ। ਜਦ ਪੈਰ ਉਖੜੇ ਵੇਖੇ ਬੀਬੀ ਸਾਹਿਬ ਕੌਰ ਨੇ ਵੰਗਾਰ ਕੇ ਕਿਹਾ ਖੰਡਾ ਖਿੱਚ ਕੇ ਮਿਆਨ ਵਿੱਚੋਂ, ਕਹਿੰਦੀ ਉਹ ਜੋਧਿਓ ਕੱਲ ਕੀ ਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਰਜਵਾੜੇ ਬਣਾਇਆ, ਆ ਤੁਹਾਨੂੰ ਬਾਦਸ਼ਾਹੀਆਂ ਬਖਸ਼ੀਆਂ, ਤੁਸੀਂ ਰਾਜੇ ਬਣ ਗਏ, ਤੁਹਾਡੀਆਂ ਰਿਆਸਤਾਂ ਕਾਇਮ ਹੋ ਗਈਆਂ। ਕਿੰਨਾ ਖੂਨ ਡੋਲ ਕੇ, ਜੰਗ ਲੜ ਕੇ, ਯੋਧੇ ਮਰਵਾ ਕੇ ਤੁਸੀਂ ਰਜਵਾੜੇ ਬਣੇ, ਅੱਜ ਦੁਸ਼ਮਣ ਤੁਹਾਡੀ ਹਿੱਕ ਤੇ ਪੈਰ ਰੱਖ ਕੇ ਖੜਾ, ਕੀ ਕਹੋਗੇ ਜਾ ਕੇ ਆਪਣੀਆਂ ਘਰ ਵਾਲੀਆਂ ਪਤਨੀਆਂ ਨੂੰ, ਨਾਰਾਂ ਨੂੰ, ਆ ਗਿੱਠ ਮੁੱਠੀਆਂ ਕੋਲੋਂ ਹਾਰ ਖਾ ਕੇ ਆ ਗਏ, ਮਰਹੱਟੀਆਂ ਕੋਲੋਂ ਲਾਣ ਤੁਆ ਕਹਿੰਦੀ ਤੁਹਾਨੂੰ ਇਹੋ ਜਿਹਾ ਸਰਦਾਰ ਕਹਾਉਣ ਦੇ, ਜੇ ਪੱਗ ਗੈਰਾਂ ਦੇ ਪੈਰ ਚ ਸਿੱਟਣੀ ਹੈ ਤਾਂ ਉੱਠੋ, ਕਹਿੰਦੀ ਮਰਦਾਂ ਦੀ ਮੌਤੇ ਮਰੋ, ਕਲਗੀਧਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਸੂਰਮੇ ਬਣਾਇਆ, ਆ ਜਦ ਬੀਬੀ ਸਾਹਿਬ ਕੌਰ ਨੇ ਤਾਨਾ ਮਾਰਿਆ ਨਾ, ਯੋਧੇ ਜੰਗ ਲੜਨ ਨੂੰ ਤਿਆਰ ਹੋ ਗਏ, ਸਾਰੀ ਰਾਤ ਤਿਆਰੀਆਂ ਹੀ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ, ਇਹਨਾਂ ਨੇ ਜੋ ਛਕਣਾ ਛਕਿਆ, ਬਾਣੀ ਪੜ੍ਹ ਕੇ ਜੋ ਛਕ ਲਿਆ ਤੇ ਛੱਡ ਕੇ ਜਕਾਰੇ ਮਾਰੀਆਂ ਪਲਾਕੀਆਂ ਘੋੜਿਆਂ ਤੇ। ਸਾਹਿਬ ਕੌਰ ਕਹਿੰਦੀ ਮੈਂ ਹੁੰਨੀ ਆ ਮੋਹਰੇ, ਕਹਿੰਦੀ ਮੇਰੇ ਰਾਜ ਨੂੰ ਖਤਰਾ, ਮੇਰਾ ਭਰਾ ਸਾਹਿਬ ਸਿੰਘ ਕੀ ਹੋਇਆ, ਕਹਿੰਦੀ ਜੀ ਮੇਰਾ ਬਾਪ ਚੜ੍ਹਾਈ ਕਰ ਗਿਆ ਰਾਜਾ ਅਮਰ ਸਿੰਘ, ਅਸੀਂ ਜਤੀਮ ਨਹੀਂ ਹੋਏ, ਮੇਰੇ ਸਿਰ ਤੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਛਤਰ ਛਾਇਆ। ਬਸ ਫੇਰ ਕੀ ਸੀ, ਮਾਤਾ ਸਾਹਿਬ ਕੌਰ ਨੇ ਖੂਨ ਨੇ ਖਾਧਾ ਵਾਲਾ, ਉਹ ਮਾਰ ਕੇ ਪਲਾਕੀ ਹੋਏ ਘੋੜੇ ਸਵਾਰ ਇੱਕ ਖਿੱਚ ਕੇ ਮਿਆਨ ਵਿੱਚੋਂ ਖੰਡਾ, ਦੁਸ਼ਮਣ ਦਲ ਦੇ ਨਾਲ ਦੋ ਹੱਥ ਕੰਨ ਮਾਤੇ, ਮਾਤਾ ਸਾਹਿਬ ਕੌਰ ਤੁਰੀ ਪਲਾ ਫਾ।

0: ਮੁੜਦੇ ਯੋਧਿਆਂ ਨੂੰ ਰਜਵਾੜਿਆਂ ਨੂੰ ਸਾਹਿਬ ਕੌਰ ਪਟਿਆਲੇ ਵਾਲੀ ਨੇ ਤਾਨਾ ਮਾਰਿਆ। ਕਹਿੰਦੀ ਘਰ ਜਾ ਕੇ ਆਪਣੀਆਂ ਧਰਮ ਪਤਨੀਆਂ ਨਾਰਾਂ ਨੂੰ ਕੀ ਕਹੋਗੇ ਕਿ ਹੁੰਦੇ ਜੰਗ ਵਿੱਚ ਪਿੱਠ ਦੇ ਕੇ ਆ ਗਏ ਤੇ ਤੁਸੀਂ ਆਪਣੇ ਆਪ ਨੂੰ ਮਰਦ ਕਹਾਉਂਦੇ ਹੋ। ਜਦੋਂ ਕੋਈ ਬੀਬੀ ਏਦਾਂ ਨਾਲ ਤਾਨਾ ਮਾਰੇ ਨਾ, ਬੜਾ ਤਕੜਾ ਇਨਕਲਾਬ ਆਉਂਦਾ। ਉਹਨੇ ਪਿੱਛੇ ਨੂੰ ਮੁੜ ਕੇ ਉਹਨਾਂ ਮਧਰੇ ਮਧਰੇ ਕੱਦ ਦੇ ਮਰਹੱਟਿਆਂ ਦੇ ਉਹ ਆਹੂ ਲਾਏ, ਇਹਨਾਂ ਦੀ ਸ਼ਾਨਦਾਰ ਜਿੱਤ ਹੋ ਗਈ। ਐਸੇ ਮਰਹੱਟੇ ਗਏ ਅੱਜ ਤੱਕਰ ਵੀ ਇੱਧਰ ਨੂੰ ਝਾਕਿਆ ਨਹੀਂ ਮੁੜ ਕੇ, ਪਟਿਆਲਾ ਰਿਆਸਤ ਬਚ ਗਈ। ਇੱਕ ਮੈਂ ਦਲੀਲ ਦੇਣ ਲੱਗਾ, ਨਾਭੇ ਦਾ ਰਾਜਾ ਜਸਵੰਤ ਰਾਓ, ਇਹਨੂੰ ਜਸਵੰਤ ਸਿੰਘ ਵੀ ਕਹਿੰਦੇ ਆ, ਭਰ ਜਵਾਨੀ 'ਚ ਜੰਗ ਲੜਦਾ ਸੀ। ਜੰਗ ਲੜਦਾ ਲੜਦਾ ਨਾ ਵਿੱਚੇ ਛੱਡ ਕੇ ਆ ਗਿਆ, ਵਿੱਚੇ ਘਰ ਆਇਆ। ਜਿਹੜੀ ਧਰਮ ਪਤਨੀ ਪੁੱਛਦੀ ਆ ਵੀ ਤੁਸੀਂ ਆ ਗਏ, ਤੁਸੀਂ ਕਾਹਦੇ ਕਹਿੰਦੀ ਆ ਗਏ, ਜੰਗ ਜਿੱਤ ਹੋ ਗਿਆ? ਕਹਿੰਦਾ ਨਾ ਨਾ ਨਾ ਨਾ ਨਾ, ਕਹਿੰਦਾ ਉੱਥੇ ਤਾਂ ਲੋਹੇ ਤੇ ਲੋਹਾ ਖੜਕਦਾ, ਮੇਰੇ ਆ ਸੱਟ ਲੱਗ ਗਈ ਗੋਡੇ ਤੇ ਆਉਂਦੇ ਆਉਂਦੇ ਦੇ। ਇਹ ਮਾਂ ਨੇ ਗੱਲ ਸੁਣ ਲਈ, ਇਹ ਸਰਦਾਰ ਭਰਪੂਰ ਸਿੰਘ ਦੀ ਧਰਮ ਪਤਨੀ ਆ, ਜਸਵੰਤ ਸਿੰਘ ਦੀ ਮਾਂ, ਇਹਨੇ ਗੱਲ ਸੁਣੀ ਵੀ ਭਖੇ ਜੰਗ ਚ ਪਿੱਠ ਦੇ ਕੇ ਆ ਗਿਆ। ਅੱਗੇ ਸਾਡੀਆਂ ਬੀਬੀਆਂ ਕਹਿੰਦੀਆਂ ਹੁੰਦੀ ਸੀ, ਹੁਣ ਤਾਂ ਰਿਵਾਜ ਹੈ ਨੀ, ਡਾਕਟਰ ਬਹੁਤ ਚੱਲ ਪਏ, ਅੱਗੇ ਕਿਤੇ ਸੱਟ ਲੱਗ ਗਏ, ਬੀਬੀਆਂ ਨੇ ਕਹਿਣਾ ਪੁਲ ਸੁੱਟ ਬਣਾਓ, ਪੁਲ ਸੁੱਟ ਘੇ ਦੇ ਵਿੱਚ ਕਿਤੇ ਆਟਾ ਭੁੰਨ ਕੇ ਨਾ ਗਰਮ ਜਿਹਾ ਕਰਕੇ, ਤਾਂ ਉਹ ਤੇਲ ਵਿੱਚ ਜਾਂ ਘੇ 'ਚ ਤਾਂ ਉਹ ਬੰਨਦੀਆਂ ਹੁੰਦੀਆਂ ਸੀ ਕਿਤੇ ਸੱਟ ਲੱਗੀ ਹੋਵੇ। ਕਹਿੰਦੀ ਨੂੰਹ ਆਪਣੀ ਆਵਾਜ਼ ਮਾਰ ਕੇ ਕਹਿੰਦੀ ਉਹ ਬਣਾ, ਕਹਿੰਦੀ ਇਹਦੇ ਗੋਡੇ 'ਤੇ ਬੰਨਾ। ਇੱਕ ਮਿੱਠਾ ਤਾਨਾ ਸੀ, ਜਦ ਉਹ ਬਣਾਉਣ ਲੱਗੀ ਨਾ ਉਹਨੇ ਬਣਾਇਆ ਤੇ ਕੜਾਹੀ ਉੱਤੇ ਖੁਰਚਣਾ ਝਾੜਿਆ। ਜਦ ਖੜਾਕ ਹੋਇਆ ਨਾ ਤੇ ਮਾਂ ਕਹਿੰਦੀ ਕੁੜੇ ਨੂੰਹ ਰਾਣੀਏ ਕੀ ਕਰਦੀਆਂ? ਕਹਿੰਦੀ ਮਾਂ ਜੀ ਮੈਂ ਤਾਂ ਕੁਛ ਨਹੀਂ ਕੀਤਾ, ਮੈਂ ਤਾਂ ਖੁਰਚਣਾ ਝਾੜਿਆ। ਕਹਿੰਦੀ ਅੱਗੇ ਲੋਹੇ ਤੇ ਲੋਹਾ ਖੜਕਦਾ ਤਾਂ ਕਹਿੰਦੀ ਇਹ ਘਰ ਨੂੰ ਆ ਗਿਆ, ਹੁਣ ਤੂੰ ਫੇਰ ਲੋਹਾ ਖੜਕਾਈ ਜਾਂਦੀ ਆ, ਹੁਣ ਇਹ ਕਿੱਥੇ ਨੂੰ ਜਾਊਗਾ, ਲੈ ਡਰ ਕੇ ਲੋਹੇ ਤੇ ਲੋਹਾ। ਐਸਾ ਤਾਨਾ ਮਾਰਿਆ ਵਾਪਸ ਮੁੜ ਗਿਆ। ਜਦੋਂ ਬੀਬੀਆਂ ਤਾਨਾ ਮਰਦ ਨੂੰ ਮਾਰ ਦੇਣ ਹਨ ਫਿਰ ਇਨਕਲਾਬ ਆਇਆ ਕਰਦਾ। ਬੀਬੀ ਸਾਹਿਬ ਕੌਰ ਪਟਿਆਲੇ ਵਾਲੇ ਸਰਦਾਰ ਅਮਰ ਸਿੰਘ ਦੀ ਧੀ ਆ, ਉਹਨੇ ਪਿੱਛੇ ਮੁੜਦੇ ਨੌਜਵਾਨਾਂ ਨੂੰ ਤਾਨਾ ਮਾਰਿਆ। ਕਹਿੰਦੀ ਉਹ ਸਰਦਾਰੋ, ਮੈਂ ਇੱਕ ਇਸਤਰੀ ਹੋ ਕੇ ਤੁਹਾਡੇ ਨਾਲ ਬਰਾਬਰ ਦਾ ਮੁਕਾਬਲਾ ਕਰਦੀ, ਮੇਰੇ ਨਾਲ ਚੱਲੋ। ਕਹਿੰਦੀ ਤੁਸੀਂ ਗੈਰਾਂ ਦੇ ਪੈਰਾਂ 'ਚ ਪੱਗ ਸੱਟ ਕੇ ਆ ਗਏ, ਉੱਠੋ। ਕਹਿੰਦੀ ਮੈਂ ਮੋਹਰੇ ਹੁੰਦੀ ਹਾਂ, 6 ਫੁੱਟ ਉੱਚਾ ਕੱਦ, ਅੰਮ੍ਰਿਤਧਾਰੀ, ਮਰਦਾਂ ਵਾਲੇ ਕੱਪੜੇ ਪਾਉਂਦੀ ਸੀ। ਇਹ ਸਾਹਿਬ ਕੌਰ ਘਨੱਈਆ ਮਿਸਲ ਦੇ ਜਥੇਦਾਰ ਹਕੀਕਤ ਸਿੰਘ ਦੇ ਪੁੱਤ ਜੈਮਲ ਸਿੰਘ ਨਾਲ ਵਿਆਹੂ ਆ, ਬਸ ਐਸਾ ਜੰਗ ਲੜਿਆ ਮੋਹਰੇ ਹੋ ਕੇ ਨਾ, ਸ਼ਾਨਦਾਰ ਜਿੱਤ ਪ੍ਰਾਪਤ ਕਰ ਲਈ, ਪਟਿਆਲਾ ਰਾਜ ਨੂੰ ਬਚਾ ਲਿਆ। ਪਟਿਆਲਾ ਰਾਜ ਨੂੰ ਬਚਾਉਣ ਵਾਲੀ ਇਹ ਬੀਬੀ ਆ, ਜਿਹਦਾ ਨਵਾਂ ਬੀਬੀ ਸਾਹਿਬ ਕੌਰ। ਇਹ ਅਸੀਂ ਪਰਸੋਂ ਦਾ ਇਤਿਹਾਸ ਸ਼ੁਰੂ ਕੀਤਾ ਸੀ, ਅੱਜ ਇਹਦਾ ਰਿਜ਼ਲਟ ਕੱਢਿਆ। ਸਤਿਗੁਰ ਕਿਰਪਾ ਕਰੇ, ਕਿਉਂਕਿ 12 ਹਮੇਸ਼ਾ ਸੂਰਮਿਆਂ ਦੀਆਂ ਬਣਦੀਆਂ ਨੇ, ਸੂਰਮੇ ਦੀ ਕਾਇਰ ਦੀ ਵਾਰ ਨਹੀਂ ਹੁੰਦੀ। 22-12 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, 40-12 ਭਾਈ ਗੁਰਦਾਸ ਦੀਆਂ ਨੇ, ਜੈਮਲ ਫਤਿਹ ਦੀ ਵਾਰ ਵੀ ਬਾਹਰ ਪਈ ਆ, ਬੜੀਆਂ 12 ਨੇ, ਪਰ 12 ਹਮੇਸ਼ਾ ਬਣਦੀਆਂ ਸੂਰਮਿਆਂ ਦੀਆਂ ਨੇ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਲੰਗਰਾਂ ਵਾਸਤੇ, ਦੇਗਾਂ ਵਾਸਤੇ ਰਸਤਾ ਬਸਤਾ ਲੈ ਕੇ ਆਏ ਹੋ। ਸਤਿਗੁਰ ਕਿਰਪਾ ਕਰੇ, ਆਓ ਆਪਾਂ ਹੁਣ ਅਰਦਾਸ ਵਿੱਚ ਸ਼ਾਮਿਲ ਹੋਈਏ। ਸਵੇਰ ਦੇ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੋਣ ਲੱਗੀ ਹੈ ਤੇ ਸ਼ਾਮ ਨੂੰ 4 ਵਜੇ ਫਿਰ ਆਰੰਭਤਾ ਹੋਵੇਗੀ। ਸਤਿਗੁਰ ਕਿਰਪਾ ਕਰੇ, ਆਓ ਅਰਦਾਸ ਵਿੱਚ ਸ਼ਾਮਿਲ ਹੋਈਏ। ਬੁਲਾਓ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ
1: ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ, तुम मात पिता हम तुमरी कृपा में सुख कनेरे कोई न जाने ऊचे ते ऊचा सगल समग्री तुमरे तुम ते हो सो तुमरी गात में तो तुम ही नानक दास बोलो जी सतनाम श्री वाहिगुरु वाहिगुरु जी क्यों ओंकार वाहिगुरु जी की फतेह श्री भौती जी सहाय वार श्री भौती जी की पातशाही दसवीं प्रथम भगवती सिमरकै गुरु नानक लई त्याहे फिरंगत गुर ते अमरदास रामदास हुई सहाय अर्जन हर गोबिंदो सिमरो श्री हर राय श्री हर कृष्ण त्याई है जिस डिठै सब दुख जाए तेग बहादुर सिमरै कर नौन दे आवे ताए सब थाई हुई सहाय दसवें पातशाह धन श्री गुरु गोबिंद सिंह साहिब जी ओ सब थाई हुई सहाय दसों पातशाहियों की जोत श्री गुरु ग्रंथ साहिब दे पवित्र पाठ दरार दा ध्यान तर खालसे बोलो जी वाहे पंजा प्यारिया चौं सबजादिया चालिया मुक्तियां अठिया जपिया तपिया शाही सिंघां सिंघणियां जिन नाम जपिया वंड छकिया देख चलाई तेगवाई दे के लटकीता तिना गुरम प्यारिया सच्यारिया की कमाई का ध्यान तर खालसे बोलो जी वाहे जिन्हां सिंघां सिंघणियां धर्म सिद्ध दित्ता बांध बांध कटवाए चरखड़िया ते चढ़े आ रहा नाल तन चरवाए उबलदियां देगां विचों बाले गए खोपरियां लुहाइयां गुरद्वारियां दी सेवा संभाल ले कुरबानियां कीतियां तेरे भाणे नूं मिठा करके मन्निया असहे ते गया सहार दे शहीद सिकिद केसा सुहासा संग नंभाई तरम नहीं हारिया तिना समूह शहीद सिंघां सिंघणियां दी कमाई दा ध्यान तर खालसे सब बोलो जी वाहिगुरु पंजां तखतां सरबत गुरुद्वारिया जी का ध्यान दर खालसे सब बोलो जी वाहे प्रथम खालसे जी की अरदास है जी सरबत खालसे जी को वाहिगुरु वाहिगुरु वाहिगुरु चेतावे चेतावन का सदका सर्व सुख होवे जहां जहां खालसा जी साहिब तहां तहां रचिया दे ते फतेह बिरद की पैज पंथ की जी श्री साहिब जी सहाय खालसे जी के बोल वाले खालसे सब बोलो जी वाहे सिखा नु सिखी दान केस दान रह दान विवेक दान वसाह दान भरोसा दान दाना सरदान नाम दान श्री अमृतसर साहब जी के स्नान चौंकियां झंडे मुंगे जुगो जुगा टल धर्म का जयकार खालसे जी के बोल वाले खालसे सब बोलो जी वाहे सिखा दा मन नीवा मात उची माते राखे आव काल पुरखंतर जामे गुरु ग्रीम निवास जी पातशाह पांदे सदा सहाय दार पिता जी ओ श्री ननकाणा साहब होर गुरुद्वारे गुरुधाम जिन्हों तो पंथ नूं छोड़ा गया सेवा संभाल अपने खालसा जी नूं बख्शो जी नमाण्या दे माण नताण्या दे ताण ने उट्टियां दी उन्ने आसन दे आसरे धन श्री गुरु ग्रंथ साहब जी पातशाह जी आप दे पार बख्श रहमत कृपा दा सदका अमृत तों आप दे हजूर दीवान सजे सरे दवाना च आप दे हर जस होए ने कीर्तन कथा ढाडी बारा अते आदि सेवा करदिया होईआं फुल्लां बख्शणियां जथिआं नूं चढ़दी कला बख्शणी पढ़ी सुनी बाणी दा भाव सरबत दा राई सत संगतां दे हिरदिआं विच वसाउणा जो संगतां अमृत तों आप दे चरणां विच हाज़र होईआं तेल फुल भेटा कीती बख्शियां दातां हाज़र कीतियां रसदां वसदां लै के हाज़र होए ने सब दी कीती होई सेवा अपने दर ते प्रवाणी हाज़री दर प्रवाणी सेवा थाए पौणी सिर ते मेहर भरिआ हथ रखणा परिवारों में सुख वरतौना बच्चों सिर ते मेहर भरिया थकड़ा तंदुरुस्तियां चढ़दियां कला गुरसिखी जीवन बख्शना परिवारों के कारोबारों में बगतां बख्शिश करनी आ पंथ के सिर ते मेहर भरिया हथ रखना सेवादारा नूं चढ़दी कला अपनी दरों घरों विरसाए नगर सूसा अते दादा जी भाई कुलदीप सिंह सोही अते इस तरह नगर लोहियां अते भाई कुलविंदर सिंह धारीवाल परिवारों वालों श्री अखंड साहिब कीर्तन अते गुरु के लंगरां दी सेवा हो रही मेहर करनी दाता रिओ सरबत परिवारों की सेवा थाए पौनी परिवारों में सुख वरतौना चढ़दियां कला गुरसिखी जीवन बख्शना अते परिवारों दीआं कृतकमाई बरकतां शुभ भावना पूरियां करनियां दीवान दी समाप्ति है ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੁੱਕਾ ਹੋਟਲ ਗੁਰੂ ਸੇਵੀ ਐ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ। ਸੁਣੇ ਹੋ ਕੰਤ ਮਹਿਲੀਓ, ਫਿਰ ਸੇਵ ਹੋ ਸ਼ਬਦ ਵਿਚਾਰ, ਅਵਗਣਵੰਤੀ ਪਿਰ ਨ ਜਾਣੀ, ਮੁਠੀ ਹੋਵੇ ਕੰਤ ਵਿਸਾਰ। ਸੁਣਿਓ ਕੰਤ ਮਹਿਲੀਓ, ਫਿਰ ਸੇਵੋ ਸ਼ਬਦ ਵਿਚਾਰ, ਔਗਣ ਅੰਤੀ ਭੇਰ ਨ ਜਾਣੀ, ਮੁਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਸਮਾਸ ਦਾ ਗੁਣਸਾਰ, ਨਾ ਪਿਰ ਮਰੇ ਨ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੇ ਪ੍ਰੇਮ ਸਮਾਏ। ਜਿਨੇ ਆਪਣਾ ਪਿਰ ਨਹੀਂ ਜਾਤਾ, ਕਰਬ ਦਾਤਾ ਕੂੜ ਮੁਠੀ ਕੁੜਿਆਰੇ। ਸੁਣਿਓ ਕੰਤ ਮਹਿਲੀਓ, ਫਿਰ ਸੇਵੋ ਸ਼ਬਦ ਵਿਚਾਰੇ, ਸਭ ਜਗ ਆਪ ਪਾਇਨ, ਆਵਣ ਜਾਣ ਸੰਸਾਰਾ, ਮਾਇਆ ਮੋਹ ਖਵਾਇਨ, ਮਰ ਜੰਮੇ ਵਾਰੋ ਵਾਰਾ, ਮਰ ਜੰਮੇ ਵਾਰੋ ਵਾਰਾ, ਵਧੇ ਬਿਕਾਰਾ, ਗਿਆਨ ਵਿਹੂਣੀ ਮੁਠੀ, ਬਿਨ ਸ਼ਬਦੈ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੇ ਔਗਣ ਵਾਰੀ ਝੂਠੀ। ਫਿਰ ਜਗ ਜੀਵਨ ਕਿਸ ਨੂੰ ਰੋਈਏ, ਰੋਵੇ ਕੰਤ ਵਿਸਾਰੇ, ਸਭ ਜਗ ਆਪ ਪਾਏ ਨੇ, ਆਵਣ ਜਾਣ ਸੰਸਾਰੇ। ਸੋ ਫਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੇ ਨਾ ਜਾਏ, ਭੋਲੀ ਫਿਰੇ ਤਾਨੇ ਆਣੀਆਂ, ਰਣ ਬੈਠੀ ਦੂਜੇ ਪਾਏ, ਰਣ ਬੈਠੀ ਦੂਜੇ ਪਾਏ, ਮਾਇਆ ਮੋਹ ਦੁਹ ਪਾਏ, ਆਪ ਘਟੇ ਤਨ ਸੀਜੈ, ਜੋ ਕਿਛ ਆਇਆ ਸਭ ਕੇ ਜਾਸੀ, ਦੁੱਖ ਲਾਗਾ ਪਾਏ ਦੂਜੈ, ਜਮਕਾਲ ਨ ਸੂਜੈ, ਮਾਇਆ ਜਗ ਲੂਜੈ, ਲਭ ਲੋਭ ਚਿਤ ਲਾਏ। ਸੋ ਫਿਰ ਸਾਚਾ ਸਾਦੀ ਸਾਚਾ, ਨਾ ਉਮਰੇ ਨਾ ਜਾਏ, ਇਕ ਰੋਵੈ ਪਿਰੇ ਵਿਛੁਨੀਆਂ ਆਂਦੀ, ਨਾ ਜਾਣੇ ਪਿਰ ਨਾਲੇ, ਗੁਰਪ੍ਰਸਾਦੀ ਸਾਚਾ ਪਿਰ ਮਿਲੇ, ਅੰਤਰ ਸਦਾ ਸੰਭਾਲੇ, ਫਿਰ ਅੰਤ ਸੰਭਾਲੇ ਸਦਾ ਹੈ ਨਾਲੇ, ਮਨ ਮੋਹ ਜਾਤਾ ਦੂਰੇ, ਇਹ ਤਨ ਲੇਰ ਲਾਇਆ ਕਾਮ ਆਇਆ, ਜਿਨ ਖਸਮ ਨ ਜਾਤਾ ਹਦੂਰੇ, ਨਾਨਕ ਸਾ ਤਨ ਮਿਲੇ ਮਲਾਈ, ਪਿਰੇ ਅੰਤਰ ਸਦਾ ਸੰਭਾਲੇ, ਇਕ ਰੋਵੈ ਪਿਰੇ ਵਿਛੁਨੀਆ ਆਂਦੀ, ਨਾ ਜਾਣੇ ਪਿਰ ਹੈ ਨਾਲੇ, ਨਾਨਕ ਸਾ ਤਨ ਮਿਲੇ ਮਲਾਈ, ਪਿਰੇ ਅੰਤਰ ਸਦਾ ਸੰਭਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਨਮਸਕਾਰ ਜੀ, ਸਤਿ ਸਿੰਘ ਜੀ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਕੀਰਤਨ ਕਥਾ ਅਖੀਰ 'ਤੇ ਭਾਈ ਜਸਵੰਤ ਸਿੰਘ ਦੇ ਢਾਡੀ ਜਥੇ ਨੇ ਆਵੀਂ ਢਾਡੀ ਵਾਰਾਂ ਇਤਿਹਾਸ ਦੁਆਰਾ ਨਿਹਾਲ ਕੀਤਾ। ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਸਾਹਿਬ ਦਾ ਵੀ ਧੰਨਵਾਦ। ਅਰਦਾਸ ਹੋਈ ਸਰਬੱਤ ਦੇ ਭਲੇ ਲਈ। ਪਵਿੱਤਰ ਹੁਕਮਨਾਮੇ ਸਭ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਇੱਥੇ ਦੀਵਾਨ ਦੀ ਸਮਾਪਤੀ ਹੈ। 2 ਨੰਬਰ ਹਾਲ ਵਿੱਚ ਅਖੰਡ ਪਾਠ ਆਰੰਭ ਨੇ, ਉੱਥੇ ਬੈਠ ਕੇ ਆਪ ਪਾਠ ਸਰਵਣ ਕਰ ਸਕਦੇ। ਜਿਨ੍ਹਾਂ ਦੇਗ ਨਹੀਂ ਲਈ ਉਹ ਦੇਗ ਲੈ ਸਕਦੇ ਨੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੂਸਾ ਨਗਰ ਭਾਈ ਕੁਲਦੀਪ ਸਿੰਘ ਸੋਹੀ ਇਹਨਾਂ ਵੱਲੋਂ ਇੱਕ ਅਖੰਡ ਪਾਠ ਆਰੰਭ ਹੈ ਅਤੇ ਲੋਹੀਆਂ ਨਗਰ ਵੱਲੋਂ ਇੱਕ ਅਖੰਡ ਪਾਠ ਆਰੰਭ ਹੈ ਅਤੇ ਭਾਈ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰਾਂ ਵੱਲੋਂ ਕੱਲ੍ਹ ਨੂੰ ਭੋਗ ਪੈਣਗੇ। ਆਪ ਸਭ ਨੂੰ ਬੇਨਤੀ ਦਰਸ਼ਨ ਦੇਣੇ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ। ਸਭ ਦਾ ਧੰਨਵਾਦ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਵਦਾਰ ਕਰਮੈਲ ਠੋਰ ਕੈਸੇ ਪਵੈ ਹਰ ਜੀਉ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਮੈਂ ਤਿਸ ਨਾਲ ਕਿਆ ਚੱਲੈ ਪਹਿਨ ਨਾਮੀ ਸਾਚਾ ਨਾਮ ਸਾਚਾ ਸ਼ਬਦ ਜਾਣੈ ਆਪੇ ਆਪ ਮਿਲੇ ਚੁੱਕੈ ਬਿਮਾਨੈ ਗੁਰਮੁਖ ਨਾਮ ਸਦਾ ਸਦਾਬਖਾਨੈ ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ ਕਾ ਉਗਨ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲਿਆ ਵੱਡੀ ਵਡਿਆਈ ਤੋ ਕਟ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੁਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਿਵਾਰ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ ਗਿਆਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅਣਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਪਰਮ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਅਧਾਰ ਰਮਈਆ ਖਿਨ ਪਲ ਰਹਿ ਨਾ ਸਕੈ ਹੋ ਬਿਨ ਨਾਵੈ ਗੁਰਮੁਖ ਹਰ ਪਾਠ ਪੜਈਆ ਰਹਾਉ ਏਕ ਗਿਰੋ ਦਾਸ ਦੁਆਰ ਹੈ ਜਾ ਕੇ ਅਹਿਨ ਸਸਕਰ ਪੰਚੋਰ ਲੈ ਗਈਆ ਧਰਮ ਅਰਥ ਸਭ ਹਿਰਲੈ ਜਾਵੈ ਮਨਮੁਖ ਅੰਦਲੇ ਖਬਰ ਨਾ ਪਈਆ ਕੰਚਨ ਕੁਟੁੰਬ ਮਾਨਿਕ ਭਰਿਆ ਜਾਗੈ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਥਾ ਖੇਵਟ ਸ਼ਬਦ ਗੁਰ ਪਾਰ ਲੰਘਿਆ ਜਮ ਜਾ ਗਤੀ ਨੇੜ ਨਾ ਆਵੈ ਨਾ ਕੋ ਤਸਕਰ ਚੋਰ ਹੈ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਏਕਤ ਕਰ ਆਵੈ ਮਿਲੋ ਗੋਪਾਲ ਨਿਸਾਨ ਵਜਈਆ ਨੈਣੀ ਦੇਖ ਦਰਸ ਪ੍ਰਭ ਮਨ ਬਿਗਸਿਪਤ ਹਰ ਗੁਣ ਸਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਂਡੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੈ ਤ੍ਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ ਸਭ ਸਮ ਕਰ ਜਾਣ ਨਦਰੀ ਆਵਾ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੁਸ ਬਾਈ ਗੁਰਮੁਖ ਆਪਿਆ ਲੱਖ ਲਖਈਆ ਦਇਆ ਨਾਨਕ ਦੀਨ ਦਇਆਲ ਪਏ ਹੈ ਭਗਤ ਪਏ ਹਰ ਨਾਮ ਦਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਸਬਦ ਧਿਆਵੋ ਹਰ ਚੰਦਨ ਮਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਸੰਗ ਹਰਬੋਹੀਆ ਜਪ ਜਗਨਾਥ ਜਗਦੀਸ਼ ਗੁਰਸਈਆ ਸ਼ਰਨ ਪਰੇ ਸਹੀ ਜਨ ਉਪਰੇ ਜੋ ਪ੍ਰਹਿਲਾਦ ਉਧਰ ਸਮਈਆ ਰਹਾਉ ਪਾਰ ਅਠਾਰਾਂ ਮੈਂ ਚੰਦਨ ਉੱਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਿਤ ਕੂੜੇ ਉਬ ਸੁਖ ਹੋਵੇ ਮਨ ਪਮਨ ਵਿਛੜ ਦੁਰ ਗਈਆ ਹਰ ਗਤਮਿਤ ਕਰਤਾ ਆਪੇ ਜਾਣਾ ਸਭ ਇਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰਚਰਨੀ ਇੱਕ ਸ਼ਰਧਾ ਉਪਜੀ ਮੈਂ ਹਰਗੁਣ ਕਹਿਤੇ ਤਿਪਤ ਨਾ ਪਹੀਆ ਸਾਗਰ ਸਦ ਭਗਤ ਭੰਡਾਰ ਖੁਲਈਆ ਮਰਮ ਬੈ ਰਾਗ ਨਿਤ ਨਿਤ ਹਰ ਧਿਆਏ ਮੈਂ ਹਰਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਾਲ ਕਹੀਐ ਹਰ ਪਾਰ ਨਾ ਪਾਵੈ ਪ੍ਰਿਪ੍ਰਿਆ ਸਾਸਤ ਵੇਦ ਪੁਰਾਣ ਪੁਕਾਰ ਧਰਮ ਕਰੋ ਖੱਟ ਕਰਮ ਦ੍ਰੜਈਆ ਮਨਮੁਖ ਪਾਖੰਡ ਭਰਮ ਵਿਗੂਤੇ ਲੋਭ ਲਹਿਰ ਨਾਵ ਭਾਰ ਵਡਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦ੍ਰੜਈਆ ਹੋਮੈ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਮਨ ਭਰਾ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੈ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਜੈ ਹੇ ਜਿਤ ਭਾਵੈ ਹੈ ਤਿਤ ਰਾਹਾ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਛਾਇਆ ਹੋਂ ਬਾਲ ਬਾਲ ਸਤਿਗੁਰ ਸਤਿਗੁਰ ਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਤੇ ਕਈਆ ਸਤਿਗੁਰ ਕੀਰਤਨ ਲੱਗ ਜਾਵਾ ਗੁਰ ਕਿਰਪਾ ਤੇ ਹਰਦਰ ਲਹੀਆ ਰਹਾਓ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮੱਥ ਮੱਥ ਤਤ ਕਢਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਪਾਂਡੈ ਭਾਉ ਪਵੈ ਤੇਈਆ ਦਾਸਨ ਦਾਸ ਦਾਸ ਹੋਈ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਹੀਆ ਮਨ ਬੁਧ ਅਰਪ ਧਰੋਂ ਗੁਰ ਅਗਹੇ ਗੁਰਪ੍ਰਸਾਦੀ ਮੈਂ ਅਕਥ ਕਥਈਆ ਮਨਮੁਖ ਮਾਇਆ ਮੋਹ ਵਿਆਪੇ ਇਹ ਮਨ ਤ੍ਰਿਸ਼ਨਾ ਜਲਤ ਦਿਖਈਆ ਗੁਰਮਤਿ ਰਾਮ ਨਾਮ ਅੰਮ੍ਰਿਤ ਜਾਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹ ਮਨ ਨੱਚ ਸਤਿਗੁਰ ਅਗੈ ਅਣਹਦ ਤਬਾ ਸ਼ਬਦ ਤੁਨ ਤੂਰ ਵਜਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੁਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਤਾਰ ਚੋਇਆ ਤਨ ਨਿਰਮਲ ਜਿਨ ਪੀਆ ਤਨਹੀ ਸੁਖ ਲਹੀਆ ਮਨ ਹਠ ਕਰਮ ਕਰੇ ਅਭਿਮਾਨੀ ਜੋ ਬਾਲਕ ਬਾਲੂ ਕਰੋ ਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨਮੈ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖਿਲ ਖਿਲਈਆ ਜੋ ਜਲ ਤਰੰਗ ਜਲ ਜਲ ਸਮਾਵੈ ਨਾਨਕ ਆਪੇ ਆਪਣ ਮਈਆ ਬਿਲਾਵਲ ਮਹਿਲਾ ਚੌਥਾ ਸਤਿਗੁਰ ਪਰਚੈ ਮਨ ਮੰਦਰਾਂ ਪਾਈ ਗੁਰ ਕਾ ਸ਼ਬਦ ਤਨ ਪਸੰਦ ਰਈਆ ਅਮਰ ਪਿੰਡ ਪਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈ ਆ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ ਕਿਰਪਾ ਕਰੋ ਮਾਸੂਦਨ ਮਾਧੋ ਮੈਂ ਖਿੰਨ ਖਿੰਨ ਸਾਧੂ ਚਰਨ ਪਖਈਆ ਰਹਾਉ ਤਾਜੇ ਗ੍ਰਹਿਸਤ ਭਇਆ ਬਣਵਾਸੀ ਇੱਕ ਖਿਨ ਮਨੂਆ ਟਿਕੇ ਨਾ ਟਿਕਈਆ ਥਾਵਤ ਤਾਜ ਤਦੇ ਕਰ ਆਵੈ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀ ਤਰਕਤ ਗੰਬਰ ਹੋਆ ਮਨ ਦਸ ਦਿਸ ਚਲ ਚਲ ਗਵਨ ਕਰਈਆ ਪਰ ਭਵਨ ਕਰੇ ਬੁਝੈ ਨਹੀਂ ਤ੍ਰਿਸ਼ਨਾ ਮਿਲ ਸਾਧੂ ਸੰਗ ਦਇਆ ਕਰ ਲਹੀਆ ਆਸਨ ਸਿੱਧ ਸਿੱਖੇ ਬਹੁ ਤੇਰੇ ਮਨ ਮੰਗੈ ਰਿਧ ਸਿਧ ਚਿਟਕ ਚਿਟਕਈਆ ਤ੍ਰਿਪ ਸੰਤੋਖ ਮਨ ਸ਼ਾਂਤ ਨਾ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡ ਜੇਰੇ ਸਿਤ ਜਿਤ ਪੋਜਾ ਸਭ ਵਰਨ ਰੂਪ ਜੀ ਜੰਤ ਪਈਆ ਸਾਧੂ ਸਰਨ ਪਰੇ ਸੋ ਉਭਰੇ ਖੱਤਰੀ ਬ੍ਰਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕਬੀਰ ਤ੍ਰਿਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਤੰਨਾ ਜੱਟ ਸੈਨ ਮਿਲਿਆ ਹਰਦਈਆ ਸੰਤ ਜਨਾ ਕੀ ਹਰ ਪੈ ਜਰ ਖਾਈ ਭਗਤ ਵੈਸ਼ਲ ਅੰਗੀਕਾਰ ਕਰੀਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹਲਾ ਚੌਥਾ ਅੰਤਰ ਪਿਆ ਸੁੱਟੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣਾ ਅਮਰ ਕੋ ਜਾਣੈ ਕੋ ਪੀਰ ਪਰੀਆ ਰਾਮ ਗੁਰ ਮੋਹਿਨ ਮੋਹਿ ਮਨ ਲਈਆ ਹਉ ਆਕਲ ਵਿਕਲ ਭਈ ਗੁਰ ਦੇਖੇ ਹੋਂ ਲੋਟ ਪੁੱਟ ਹੋਏ ਪਈਆ ਰਹਾਓ ਹੋਂ ਨਿਰਕਤ ਫਿਰੋ ਸਭ ਦੇ ਸੰਤਰ ਮੈਂ ਭਵ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੈ ਜਿਨ ਹਰ ਭਵ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇਰਾ ਜਿਦ ਅੰਤਰ ਮਨ ਤਨ ਪੀਰ ਲਗਈਆ ਮਸਤ ਕਾਟ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੋਧੈ ਗੁਣ ਕਾਮਨ ਕਰ ਹਰ ਪ੍ਰਭ ਲਹੀਆ ਭਗਤ ਵਾਸ਼ਲੁਵਾ ਕੋ ਨਾਮ ਕਹੀਅਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਪੋ ਕਰੇ ਪ੍ਰਭ ਕੇਰਾ ਹਮ ਤਿਸ ਆਗੈ ਜੀਓ ਘਟ ਘਟ ਪਈਆ ਹਰ ਹਰ ਹਰ ਕੰਠ ਬਣਿਆ ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰ ਸ਼ਰਧਾ ਸੇਜ ਪਛਾਈ ਛੋੜ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਹੀਆ ਕਹਿ ਕਹਿ ਅਵਰ ਅਵਰ ਕਿਸੇ ਕੀਜੈ ਪ੍ਰਭ ਸਾਹਿਬ ਬਾਦ ਸਿੰਗਾਰ ਫੋਕਟ ਫੁਕਟਈਆ ਕੀਓ ਸਿੰਗਾਰ ਮਿਲਣ ਕਹਿ ਤਾਂ ਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹ ਤੇਰੇ ਵਸ ਪਈਆ ਦਇਆ ਦੀਨ ਕਰੋ ਰੱਖ ਲੇਵੋ ਨਾਨਕ ਹਰ ਗੁਰ ਸਰਨ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਦ ਸਰਧਾ ਮਨ ਬਹੁਤ ਉਠਈਆ ਗੁਰ ਦੇਖੇ ਸ਼ਰਧਾ ਮਨ ਪੂਰੀ ਜੋ ਚਾਤਰਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮਿਲ ਮਿਲ ਸਖੀ ਹੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਅੱਗੇ ਸਿਰ ਘੱਟ ਘੱਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਬੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹਾਂ ਖਿਨ ਪਲ ਰਹਿਣ ਸਕੋ ਬਿਨ ਪ੍ਰੀਤਮ ਜੋ ਬਿਨ ਅਮਲਾ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤੈਨ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ ਹਾਂ ਤਿਸ ਵਿੱਟ ਬਾਲ ਬਾਲ ਕੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਸਿਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੈ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੋ ਆਵੈ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਕਰਮ ਮਨ ਪਾਖੰਡ ਕਰਮ ਕਪਟ ਲੋਭਈਆ ਬੇਸਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਨ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਧਾਰੀ ਬਾਂ ਪਕਰ नानक कढ लईआ। राग बिलावल महला पंजवा अष्टपदिया कर बारवा एको ओंकार सतगुर प्रसाद। उपमा जात न कही मेरे प्रभ की, उपमा जात न कही तज आन सरन गही। रहाओ प्रभ चरण कमल अपार, हो जाओ सद बलिहार। मन प्रीत लगी तहे, तजान कत न जाहे। हर नाम रसना कैन मल पाप, कल मल दहन चरण आव संत उधार। पै तरे सागर पार, प्रवण मन डोर प्रेम प्रीत। संत निर्मल रीत तज गए पापकार, हर मिले प्रभ निरंकार। प्रपेखिय बिस्माद, चखानंद पूर्ण साध। नह डोलिय इत ऊत, प्रभ असे हर हर चीत। तिन नाहे नरक निवास, निसिमर प्रभ गुणतास। ते जामना पेख नैन, सुन मोहे अनहत बैन। हर सरन सुर गोपाल, प्रभ भगत बस जयाल। हर निगम लहना भेब, नित करह मुन जन सेव। दुख दीन दर्द निवार, जाकी महा बिखड़ी कार। ताकि मित न जाने कूए, जल थल मही अल सोए। कर वंदना लख वार, थक परो प्रभ दर बहार। प्रभ करो साधु धूर, नानक मनसा पूर। बिलावल महला पंजवा, प्रभ जन्म मरण वार। हार प्रयो द्वार, गह चरण साधु संग। मन मिष्ट हर हर रंग, कर दया लिहो लड़ लाए। नानका नाम तिहाए, दीना नाथ दयाल मेरे स्वामी। दीना नाथ दयाल, जाचो सादर वाल रहाओ। संसार भिख्या कूप, तम अज्ञान मोहत कूप। गह पूजा प्रभ जी लेह, हर नाम अपना देह। प्रभ तुज बिना नहीं होर, नानका प्रभ तुज बिना नहीं ठाओ। नानका बल बल जाओ, लोभ मोह बांधी दे। बिन भजन हो बिखे, जम दूत महा भयान। चित गुप्त करम जान, दिन रैन सख सुनाए। नानका हर सरनाए, पै पंजना मुरार। कर दया पत तो उधार, मेरे दोख गणे ना जाहे। हर बिना कतह समाहे, गए ओट चित वी नाथ। नानका दे रख हाथ, हर गुण निधि गोपाल। सर्ब घट प्रतपाल, मन प्रीत दर्शन प्यास। नानका दे हाथ रख हाथ, हर गुण हर गुण निधि गोपाल। सर्ब घट प्रतपाल, मन प्रीत दर्शन प्यास। नानका दे रख हाथ, हर गुण निधि गोपाल। सर्ब घट प्रतपाल, मन प्रीत दर्शन प्यास। गोबिंद पूर्ण आस, एक निमख रहन ना जाए। वड पग नानक पाए, प्राप तुझ बिना नहीं होर। मन प्रीत चंद चकोर, जो मीन जल सोहेत। अल कमल पहना पेत, जो चकवी पूर्ण आस। नानक चरण प्यास, जो तरन परत प्राण। जो लोभिय तन दान, जो दूध जल संजोग। जो महा खुद्यार्थ भोग, जो मात पुत हेत। हर सिमर नानक नेत, जो दी पतन पतंग। जो चोर हिरत ने संग, मैंगल काम बहंद। जो ग्रस्त बिखई धंद, जो जुआर बिस न जाए। हर नानक मन लाए, कुरंक नाद नेह। चातुर चाहत मेह, जन जीवना सतसंग। गोबिंद भजना रंग, रसना बखाना नाम। नानक दर्शन दान, गुण गाए सुन लेख दे। सो सर्ब फल हर ले, कुल समूह करत उधार। संसार उतरस पार, हर चरण बोहे ताहे। मैं मिल साध संग जस गाहे, हर पैज रख मुरार। हर नानक शरण दुआर, बिलावल महला पहला। तिथी कर दसवा जत, एको ओंकार सतगुर प्रसाद। एकम एकंकार निराला, अमर अजोनी जात न जाला। अगम गोचर रूप न रेखिया, खोजत खोजत घाट घट देखिया। जो देख दिखावा तिसको बल जाय, गुर प्रसाद परम पद पाई। क्या जाप जापो बिन जगदीस, गुर का शब्द महल कर दीस। रहाओ दूजा पाए लगे पछताने, जामदार बाद आवन जाने। क्या ले आवह क्या ले जाहे, सिर कम काल से चोटा खाहे। फिर गुर शब्द न छूटत कोए, पाखंड कीने मुक्त ना हुए। आपे सच किया कर जोड़, अंडज फोड़ जोड़ विछोड़। धरत आकाश किए पौ बैसन को थाओ। राधनंत किए पौ पाओ, जिन किए कर वेखन हारा। अवरण दूजा सृजन हारा, तृतीया ब्रह्मा बिसन महेशा। देवी देव उपाय वेसा, ज्योति जाति गंत ना आवै। जिन साजी सो कीमत पावै, कीमत पाए रहा भारपूर। किस नेड़ा किस आखां दूर, चौथो पाए चरे बेदा। खानी चरे बाणी भेदास्त, दसा खटती नुपाए। सो बुझे सा बुझाए, समावै चौथा वासा। ਪ੍ਰਣਵਤ ਨਾਨਕ ਕਮ ਤਾਂ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪੇ ਗੋਚਰ ਪੁਰਖ ਨਿਰਾਲਾ ਇੱਕ ਭ੍ਰਮ ਭੂਖੇ ਮੋਹ ਪਿਆਸੇ ਇੱਕ ਰਸ ਚਾਕ ਸ਼ਬਦ ਤ੍ਰਿਪਤਾਸੇ ਇੱਕ ਰੰਗ ਰਾਤੇ ਇੱਕ ਮਰ ਧੂਰ ਇੱਕ ਦਰ ਕਰ ਦਾਸ ਸੱਚ ਦੇਖ ਅਧੂਰ ਝੂਠੇ ਕੋ ਨਾਹੀ ਪਤਨਾਉ ਕਬਨ ਸੁੱਚਾ ਕਾਲਾ ਕਾਉ ਪਿੰਜਰ ਪੰਖੀ ਬੰਦਿਆ ਕੋਏ ਛੇਰੀ ਪਰਮੈ ਮੁਕਤ ਨਾ ਹੋਏ ਤੋ ਝੂਠੇ ਜਾ ਕਸਮ ਛਡਾਏ ਗੁਰਮਤਿ ਮੇਲੇ ਭਗਤ ਦਿਰੜਾਏ ਕਾਸ਼ਟੀ ਖੜ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭਾਵਤ ਮਹਿਲ ਬੁਲਾਵੇ ਸ਼ਬਦੇ ਭੇਦੇ ਤੋ ਪਾਤਵ ਪਾਵੇ ਕਰ ਕਰ ਵੇਸ ਖਪੈ ਜਲ ਜਾਵਾ ਸੱਚ ਸਾਚੇ ਸੱਚ
1: ਸੰਬੰਧ ਭਰੇ ਨਿਰਮਲ ਨੀਰ ਮਜਨਸ਼ੀਲ ਸਾਚਰੀ ਦੇ ਵਿਚਾਰ ਗੁਰ ਕੀ ਸ਼ਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸਾਚੂ ਪਾਏ ਸੱਚ ਨਿਸ਼ਾਨ ਸਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ ਸੱਚ ਨ ਕੇਵਲ ਕਰਮ ਅਰਾਧੇ ਪੌਣ ਪਾਣੀ ਅਗਨੀ ਬਿਸਰਾਉ ਤਹਿ ਨਿਰੰਜਨ ਸਾਚੋ ਨਾਓ ਤਿਸ ਮੈਂ ਮਨੂ ਆ ਰਿਹਾ ਲਿਵਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਉ ਨਵੀਂ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾਂਬਲਵੰਡਾ ਆਈ ਪੂਤਾ ਏ ਜਗ ਜਗ ਸਾਰਾ ਪ੍ਰਭ ਅਦੇਸੁ ਆਦਿ ਰਖਵਾਰਾ ਆਦਿ ਜੁਗਾਦ ਹੈ ਪੀ ਹੋਗ ਉਹ ਅਪਰੰਪਰ ਕਰਨੈ ਜੋਗ ਦਸਵੀਂ ਨਾਮ ਦਾਨ ਇਸ਼ਨਾਨ ਅੰਦਨ ਮਜਨ ਸੱਚਾ ਗੁਣ ਗਿਆਨ ਸੱਚ ਮੈ ਲਾਗੈ ਨਾ ਲਾਗੈ ਪਰਮ ਪਉ ਭਾਗੈ ਬਿਲਮ ਨਤੂੜ ਸਕਾਚੇ ਤਾਗੈ ਜਿਉ ਤਾਗਾ ਜਗ ਏ ਵਹਿ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ ਕਾਸ਼ੀ ਏਕਰ ਦੇਵ ਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਵਰਤਵਾਤਮ ਚੀਨੈ ਪਾਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਹਾਰ ਨਹਿ ਕੇਵਲ ਸੁੱਚੇ ਸਾਚੇ ਨਾ ਲਾਗੇ ਮਲ ਜਹਿਨ ਦੇਖੋ ਤਹਿ ਏਕੋ ਏਕੋ ਏ ਜਹਿਨ ਦੇਖੋ ਤਹਿ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਫਲੋਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੇ ਲਾਲਚ ਲਵਟੇ ਲਵਟਾਏ ਛੂਟੇ ਗੁਰਮੁਖ ਸਾਚ ਕਮਾਏ ਦਵਾਦਸ ਮੁੰਦਰਾ ਮਨ ਅਧੂਤਾ ਅਹਿਨਸ ਜਾਗੈ ਕਬਹਿਨ ਸੂਤਾ ਜਾਗਤ ਜਾਗ ਰਹੇ ਲਿਵਲਾਏ ਗੁਰਪ੍ਰਚੈ ਤਿਸ ਕਾਲ ਨਾ ਖਾਏ ਅਤੀਤ ਪਹੇ ਮਾਰੇ ਬੈਰਾਈ ਪ੍ਰਣੋਤ ਨਾਨਕ ਤਹਿ ਲਿਵਲਾਈ ਦੁਆਦਸੀ ਦਿਆਦਾਨ ਕਰ ਜਾਣੇ ਬਾਹਰ ਜਾਤੋ ਭੀਤਰ ਆਣੇ ਵਰਤੀ ਮਰਤ ਰਹੇ ਨਹਿ ਕਾਮ ਅਜਪਾ ਜਾਪ ਜਪੇ ਮੁਖ ਨਾਮ ਤੀਨ ਪਵਨ ਮੈਂ ਏਕੋ ਜਾਣੇ ਸਭ ਸੱਚ ਸੰਜਮ ਸਤ ਪਛਾਣੇ ਤੀਰਸ ਤਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਨਿੰਡਰ ਡਰ ਮਰੈ ਨਾ ਬੂਡੇ ਕੋਏ ਨਡਰ ਬੂਡ ਮਰੈ ਪਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖ਼ਤ ਨਿਵਾਸ ਸੱਚ ਮਨ ਭਾਣੇ ਚੌਦਸ ਚੌਥੇ ਥਾਵੈ ਲਿਹ ਪਾਵੈ ਰਾਜਸ ਤਾਮਸ ਸਤਕਾਲ ਸਮਾਵੈ ਸਸੀਰ ਕੈ ਕਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਿਹਾ ਲਿਵਲਾਏ ਅਮਾਵਸਿਆ ਚੰਦ ਗੁਪਤ ਗਹਿਨਾਰ ਬੂਜੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਤਹਿ ਲੋਈ ਕਰ ਕਰ ਵੇਖੇ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੇ ਮਨ ਮੁਖ ਭੂਲੇ ਆਵੈ ਜਾਹੇ ਕਰਦਰ ਥਾਪ ਥਿਰ ਥਾਨ ਸੁਹਾਵੈ ਆਪ ਪਛਾਣੇ ਜਾਂ ਸਤਿਗੁਰ ਪਾਵੈ ਜੈ ਆਸਾ ਤਹ ਬਿਨਸ ਮਨਾਸਾ ਫੂਟੇ ਖਾਪੁਰ ਦੁਬਿਧਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਧਿਆ ਆਦਿ ਤੁਮਾਰ ਵਾਦ ਪੁਰਖ ਸੋਏ ਆਪੇ ਵਰਤੇ ਅਵਰ ਨਾ ਕੋਈ ओत पोत जग रिहा परोई, आपे करता करे सो होई, नाम रते सदा सुख होई। गुरमुख विरला बूझै कोई, हृदय जपनी जपो गुणता साव, हर अगम अगोचर अपरंपर स्वामी, जन पग लग त्यावो हे दासन दासा, रहाओ सोमवार सच रिहा समाए, तिसकी कीमत कही न जाए। आख वाख रहे सब लिव लाए, जिस देवै तिस पल्ले पाए, अगामिया गोचर लखया न जाए, गुर कै शब्द हर रिहा समाए। मंगल माए मोह उपाय, आपे सिर सिर तंधे लाया, आपे आप बुझाए सोई बूझै, गुर कै शब्द दर कर सूझै, प्रेम भगत करे लिव लाए, होमे ममता सबन जलाए। बुद्ध मार आपे बुद्ध सार, गुरमुख करनी शब्द विचार, नाम रते मन निर्मल होए, हर गुण गावे होमे मल खोए। दर सच्चै सदा सच्चै सद शोभा पाए, नाम रते गुर शब्द सुहाए, लाह नाम पाए गुरुद्वार, आपे दीवे दीवन हार, जो दीवे तिसको मल जाइय, गुर प्रसाद दी आप गवाइय, नानक नाम रुको उतार, देवन हारे को जयकार। वीरवार वीर परम पुलाए, प्रेत भूत सब दूजे लाए, आप उपाय कर।

ਮਿਲਾਏ ਇੱਕ ਸੱਤੇ ਦੂਜਾ ਨਾਹੀਂ ਕੋਏ ਗੁਰਮੁਖ ਬੂਝੈ ਸੋਜੀ ਹੋਏ ਪੰਦਰਾਂ ਥਿੱਤੀ ਤੇ ਸੱਤ ਵਾਰ ਮਹਾਰੁਤੀ ਆਵਹਿ ਵਾਰ ਵਾਰ ਦਿਨ ਸਰੈਣ ਤਿਵੇਂ ਸੰਸਾਰ ਆਵਾ ਗੌਣ ਕੀਆ ਕਰਤਾਰ ਨਹਿਚਲ ਸਾਚ ਨਿਹਾ ਕਲਤਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹਿ ਪਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਵੇ ਮਰੇ ਅਭਾਗੇ ਸਤਿਗੁਰ ਪੇਟੀਐ ਸੋਜੀ ਪਾਏ ਪਰਪੰਚ ਚੂਕੈ ਸੱਚ ਸਮਾਏ ਜਾਂ ਕੇ ਮਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟੀ ਉਪਾਏ ਆਪੇ ਸਭ ਵੇਖੈ ਕੋਈ ਨ ਮਿਟੈ ਤੀਰੇ ਲਿਖੈ ਸਿੱਧ ਸਾਧਕ ਜੇ ਕੋ ਕਹੇ ਕਹਾਏ ਭਰਮੇ ਭੂਲਾ ਆਵੇ ਜਾਏ ਸਤਿਗੁਰ ਸੀਵੈ ਸੋ ਜਨ ਬੂਜੈ ਹੋਮੇ ਮਾਰੇ ਤਾਂਦਰ ਸੂਜੈ ਏਕ ਸਤੀ ਸਮ ਦੂਜਾ ਹੂਆ ਏਕੋ ਵਰਤੇ ਅਵਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਅਰ ਦਰ ਨਿਸ਼ਾਣੇ ਸਤਿਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕੁਰ ਹਾਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਏ ਸਾਹਿਬ ਕੀ ਸੇਵਕ ਰਹੇ ਸਰਨਾਈ ਆਪੇ ਬਖਸ਼ੇ ਦੀ ਵੜਿਆਈ ਤਿਸ ਤੇ ਉਪਰ ਨਾਹੀਂ ਕੋਏ ਕੌਣ ਡਰੇ ਡਰ ਕਿਸਕਾ ਹੋਏ ਗੁਰਮਤਿ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁੱਖ ਪਾਏ ਨਾਮੇ ਰਾਤੀ ਸਹਿ ਸਮਾਏ ਨਾਨਕ ਗੁਰਮੁਖ ਵੇਖੇ ਹਦੂਰ ਮੇਰਾ ਪ੍ਰਭ ਸਾਧ ਰਿਹਾ ਭਰਪੂਰ ਇੱਕ ਸੇਵਕੋ ਇੱਕ ਪਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਇੱਕੋ ਵਰਤੇ ਅਵਨਾ ਕੋਏ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸੱਚੈ ਸਾਚੀ ਵਿਚਾਰੀ ਥਿੱਤੇ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੇ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨਹਿਚਲ ਸਦਾ ਸੱਚ ਸਮਾਹੇ ਥਿੱਤੇ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੇ ਸਭ ਭਰਮੇ ਕਾਚੇ ਮਨਮੁਖ ਮਰੈ ਮਰ ਬਿਗਤੀ ਜਾਹੇ ਏਕ ਨਾਮ ਚਿਤ ਹੈ ਦੂਜੇ ਲੋਭਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੇ ਕਿਉਂ ਪਾਏ ਪਾਰ ਆਪੇ ਉਪਾਏ ਉਪਾਵਨ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਭੇਖ ਕਰੇ ਭੇਖ ਧਾਰੀ ਭਵ ਭਵ ਭਰਮੇ ਕਾਚੀ ਸਾਰੀ ਇੱਥੇ ਸੁਖ ਨ ਆਗੇ ਹੋਏ ਮਨਮੁਖ ਮੂਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਵੰਦ ਗੁਬਾਰ ਥਿੱਤੀ ਵਾਰ ਸੇਵੈ ਮੁਗਧ ਗੁਬਾਰ ਨਾਨਕ ਗੁਰਮੁਖ ਬੂਝੇ ਸੋਜੀ ਪਾਏ ਏਕਤ ਨਾਮ ਸਦਾ ਰਿਹਾ ਸਮਾਏ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਕੁੰਕਾਰ ਸਤਿਗੁਰ ਪ੍ਰਸਾਦ ਮਨ ਨਵੇਲੜੀਆ ਗੋਇਲੋਂ ਆਈ ਰਾਮ ਮਟਕੀ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸਿੰਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਸੱਚ ਨਵੇਲੜੀਏ ਜੋਬਨ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿ ਨਾਲੀ ਰਾਮ

ਦਰ ਕਰ ਤੁਧ ਭਾਣਿਆ ਜਾਗ ਸੁਨੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੂਜਾਏ ਉਹ ਸ਼ਬਦ ਸਮਾਹੇ ਆਪ ਗਵਾਏ ਤੇਰੇ ਪਵਨ ਸੋਜੀ ਸੂਜਾਏ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਬ ਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾਈੜੀ ਹੈ ਭਗਤ ਸੁਨੇਹੀ ਰਾਮ ਗੁਰਮਤ ਮਨ ਰੈਸੀ ਸੀਜਤ ਦੇਹੀ ਰਾਮ ਮਨ ਮਾਰ ਸੀਜੇ ਸ਼ਬਦ ਸੀਜੇ ਤ੍ਰੈ ਲੋਕ ਨਾਥ ਪਛਾਣੇ।

ਕਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਵੇਰੋ ਸ਼ਾਂਤਮ ਬਿਲਾਵਲ ਮਹੱਲਾ ਚੌਥਾ ਮੰਗਲ ਇਕ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਪ੍ਰਭ ਸਹਿਜ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁੱਠੇ ਹਰ ਪ੍ਰਪਾਇਆ ਰੰਗ ਰਲੀਆ ਮਾਣਾ ਰਾਮ ਬਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਾ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰਾ ਹਰ ਪ੍ਰਭ ਭਾਵੈ ਸੋ ਕਰੇ ਹਰ ਰੰਗ ਹਰ ਆਪੇ ਰਾਮ ਜਨ ਨਾਨਕ ਸਹਿਜ ਮਿਲਿਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੀਰਾ ਰਾਮ ਜਿਨ ਮਾਨਸ ਜਨਮ ਨ ਪਾਇਆ ਤਿਨ ਭਾਗ ਮੰਦੀਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੀਰਾ ਰਾਮ ਗੁਰ ਹਰ ਪ੍ਰਭ ਗਮ ਦਿਰੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਸਲ ਹਰ ਨਾਮ ਹੈ।

ਨਾਮ ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸੱਜਣ ਲੋੜ ਲੋ ਮਨ ਵਸੇ ਵਡਪਾਗ ਗੁਰਪੂਰੇ ਵੇਖਾ ਲਿਆ ਨਾਨਕ ਹਾਲੇ ਵਿਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹੋਮੇ ਬਿਖ ਝਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਕੁਮਾਰ ਪ੍ਰਭ ਪਾਇਆ ਪੂਰੇ ਬਡਭਾਗੇ ਰਾਮ ਹਰ ਪ੍ਰਭ ਹਰ ਮਨ ਭਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ।

ਅੱਖੀ ਪ੍ਰੇਮ ਕਸਾਈਆ ਜਿਉਂ ਬਿਲਕ ਮਸਾਈ ਰਾਮ, ਗੁਰ ਪੂਰੇ ਹਰ ਮੇਲਿਆ ਹਰ ਰਸ ਅਗਾਈ ਰਾਮ।

ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੇ ਭਾਗੈ ਕਬ ਮਿਲੀਏ ਪੂਰਨ ਪਤੇ ਸਹਿਜੇ ਸਮਾਈਐ ਗੋਬਿੰਦ ਪਾਈਐ।

ਪਿਹਾ ਗਿਆ। ਬਜੋਗੂ ਰਾਮ ਮਿਲ ਸੰਤ ਆਏ, ਪ੍ਰਭ ਧਿਆਏ ਬਣੇ ਅਚਰਜ ਜਾਂਜੀਆ। ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਬਿਨਵੰਤ ਨਾਨਕ ਸਭ ਸੰਤ ਮਿਲੀ, ਪ੍ਰਭ ਕਰਨ ਕਾਰਨ ਜੋਗੋ। ਸਹਿਜ ਜਾਗੀ ਸਗਲ ਇੱਛਾ ਪੁੰਨੀਆ, ਮੇਰੀ ਆਸ ਪੂਰੀ ਸੰਤ ਧੂਰੀ। ਹਰ ਮਿਲੇ ਕੰਤ ਵਿਛੁੰਨਿਆ, ਆਨੰਦ ਆਂਦਿਨ ਵਜੇ ਵਾਜੇ। ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਆਮੀ।

ਖਿਰਦ ਸਿੱਧ ਸੁਧਾ ਰਸ ਅੰਮ੍ਰਿਤ ਭਗਤ ਪਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਜਾ ਪਾਰਵਰਾਮ ਪ੍ਰਾਣ ਅਧਾਰਾ

ਤਿਸੇ ਭਾਵੈ ਇੱਕ ਨਿਮਖ ਪਲਕ ਨਾ ਤਿਆਗੀ ਐ ਹਾਂ ਗਹਿ ਕੰਠ ਲਾਈਐ ਨਹੰਜ ਲਜਾਈਐ ਚਰਨ ਰਜ ਮਨ ਪਾਗੀ ਐ ਭਗਤ ਪਠਗੌਰੀ ਪਾਏ ਮੋਹ ਅੰਤ ਕਤਹੁ ਨਾ ਤਾਵੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦ ਵੀ ਪਾਵੈ ਬਿਸਮਨ ਬਿਸਮ ਪਈ ਪੇਖ ਗੁਣ ਅਵਨਾਸੀ ਰਾਮ ਕਰ ਗੈ ਭੁਜਾ ਗਈ ਕੰ ਕੱਟ ਜਮਕੀ ਫਾਸੀ ਰਾਮ ਗਹਿ ਭੁਜਾ ਲੀਨੀ ਦਾਸ ਕੀਨੀ ਅੰਕੁਰ ਅਦੂਤ ਜਣਾਇਆ ਮਲਨ ਮੋਹ ਬਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਤਹਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਿਨਵੰਤ ਨਾਨਕ ਪਹੀ ਨਿਰਮਲ ਪ੍ਰਭ ਮਿਲੇ ਪਵ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋ ਤਰਲੀ ਸੰਪੂਰਨ ਥੀਆ ਰਾਮ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਪੂਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇ ਜਾਣੈ ਜਿਨ ਹਰ ਰਸ ਪੀਆ ਬਿਲਾਵਲ ਸ਼ੰਤ ਮਹੱਲਾ ਬਿਲਾਵਲ ਮਹੱਲਾ ਪੰਜਵਾਂ ਸ਼ਾਂਤਿਕ ਓਂਕਾਰ ਸਤਿਗੁਰ ਪ੍ਰਸਾਦਿ

ਮਹੱਲਾ ਤੀਜਾ ਤ੍ਰਿਗਵੇ ਆਸਾਂ ਦੂਜੇ ਭਾਵ ਕੀ ਜੋ ਮੋਏ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆ ਗਿਆ ਨਾਮ ਵਿਸਾਰ ਦੁੱਖ ਪਾਏ ਮਨ ਮੁਖ ਅਗਿਆਨੀ ਅੰਦਲੇ ਜਨਮ ਮਰੈ ਫਿਰ ਆਵੈ ਜਾਏ ਕਾਰਜ ਸਿੱਧ ਨ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੈ ਤੇ ਸਤਿਗੁਰ ਮਿਲੈ ਸੂ ਹਰ ਹਰ ਨਾਮ ਤੇ ਆਏ ਨਾਮ ਰਤੀ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਜਮ ਸਭ ਜਮ ਕੋ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੀਤਾ ਸਭ ਆਕਾਰ ਹੁਕਮੇ ਹੀ ਜਮ ਲਗਨ ਲੱਗਦਾ ਸੋ ਬਰੈ ਜਿਸ ਮਖਸੀ ਕਰਤਾਰ ਨਾਨਕ ਗੁਰਪ੍ਰਸਾਦੀ ਇਹ ਮਨ ਤਾਂ ਤਰੈ ਜਾਂ ਛੋਡੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕਿਆ ਸਭ ਜਗਤ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਉਪਾਉ ਹੈ ਨਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕੂ ਨਾਏ ਵਡਿਆਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਈਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਸੁਖਦਾਤਾ ਤੇਰੇ ਮਨ ਵਸੈ ਹੋਮੇ ਜਾਏ ਅਭਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਓਏ ਕਰੈ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੀ ਕਰ ਸਤਿਗੁਰ ਆਗੇ ਕਾਰ ਕਮਾਉਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਟ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਵਰਤੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਪਰਮ ਪਉ ਭਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੈ ਗੁਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਹਾਰ ਪੰਡਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵ ਹੋਮੈ ਮਲ ਜਾਈ ਪੰਦਰ ਸੰਸਾਰ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਏ ਸੂਤੇ ਕਬੇ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨ ਚੇਤੇ ਸ਼ਬਦ ਨਾ ਵਿਚਾਰ ਇਹ ਮਨ ਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ
नानक जम मार करी खुवार पौड़ी, जिसनु हर भगत सच मक्षिया नाय, सो सच्चा साहो तिसकी मोहताजी लोक कढदा, होर हट न वथ न विसाहो। भगत जना को सनमुख वै, सुहर रास लहे विखो, वे मुख भस पाहो। हर के नाम के व्यापारी, हर भगत है जम जागाती, तिना नेड़ ना जाहो। जन नानक वर नाम तन लदया, सदा बेपरवाहो। सलोक महला तीजा, इस युग में भगती हर तन खटिया, होर सब जगत भरम पुलाया। गुर प्रसादी नाम मन वसिया, आंदन नाम ते आया, बिखिया माहे उदास है, हो मैं शब्द जलाया। आप तरिया कोले उदरे तन जड़ेंदी माया, सदा सहज सुख मन वसिया, सच्चे सों लिवलाया। ब्रह्मा विष्णु महान दे उतरै गुण, भले हो मैं मोह बधाया। पंडित पण पण मोनी भुले, दूजे भाई चित लाया। जोगी जंगम सन्यासी भुले, बिन गुर तत न पाया। मनमुख दुहिए सदा परम भुले, तिनी बिरथा जन्म गवाया। नानक नाम रते से जन समदे, जे आप बख्शे मिलाया। महला तीजा, नानक सूसा लाही है, जिस वस सब किश होए, तिसे श्री वो प्राणी हो, तिस बनिया वरना कोई। गुरमुख अंतर मन वसै, सदा सदा सुख होए पौड़ी। जिनी गुरमुख हर नाम तन ना खटियो, से देवालिए जुग माहे। ओए मंगदे फिरदे फिरै सब जगत में, कोई मूह थुक ना तिन को पाए। पराई बखीली करहै अपनी, प्रतीत खोवन सगवा पी आप लखाहे।

ਬਹੁਤ ਕੰਡਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰ ਪਹਿ ਕਹੀਏ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਲਾਸਾ ਜਿਤ ਦਿਨ ਉਨ ਕੋ ਸਵਾਉ ਹੈ ਹੋਏ ਨਾ ਆਵੈ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੇ ਦੁੱਖ ਸੁਖਾਸਾ ਤਿਸਕਾ ਪਰਵਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸੁਖਾਸਾ ਹਰ ਜਪ ਮੰਤ ਗੁਰੂ ਉਪਦੇਸ਼ ਲੈ ਜਪੋ ਤੈਨੂੰ ਅੰਤ ਛਡਾਏ ਜਿਨੂੰ ਹਰ ਪ੍ਰੀਤ ਚਿਤਾਸਾ ਜਨ ਨਾਨਕ ਵੰਦਨ ਨਾਮ ਜਪੋ ਹਰ ਸੰਤੋ ਇਉਂ ਛੁੱਟਣ ਕਾ ਸਾਚਾ ਪਰਵਾਸਾ ਗੋਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੀ ਸਖਤ ਸੂਰ ਬਹੁ ਜਲਤਾ ਗੁਰਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਵੰਦਨ ਧਿਆਏ ਨਾਮ ਹਰ ਜਪਨਾ ਜਹਾਂ ਕਹਾ ਤੁਜ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਮ ਹੈ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਓ ਹਰ ਰਤਨਾ ਜਿਨੂੰ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਨਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਊਤਮ ਸੰਤ ਪਿਹੋ ਵੱਡ ਵੱਡ ਨਾਲ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕੋ ਹਰਦਾਨ ਇੱਕ ਦੀਜੈ ਨਿਤ ਬਸੇ ਹਿਰਦੇ ਹਰੀ ਮੋਹੇ ਚਰਨਾ ਗੋਂਡ ਮਹੱਲਾ ਪੰਜ ਚੌਥਾ ਜਿਤਨੇ ਸਹਾ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਅਵਨਾਸੀ ਸਦਾ ਥਿਰ ਨਹਿਚਲ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੈ ਗੁਰ ਬਚਨੀ ਤਿਸ ਜੀਵਨ ਅਵਰ ਨਾਹੀ ਕਿਸੇ ਦਾ ਤਾਣ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ ਸਭ ਬਿਨਸ ਜਾਹੇ ਜਿਉਂ ਰੰਗ ਕੁਸੰਭ ਕੁਚਾਨ ਹਰ ਸੰਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੈ ਤੂੰ ਮਾਨ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੋਇਆ ਜੋ ਹਰ ਤਿਆਵੈ ਸੋ ਪ੍ਰਧਾਨ ਜਿਉਂ ਚੰਦਨ ਨਿਕਟ ਵਸੈ ਹਰਿੰਡ ਬਪੁੜਾ ਤਿਉਂ ਸਤ ਸੰਗਤ ਮਿਲ ਪਤਤ ਪ੍ਰਵਾਨ ਉਹ ਸਭ ਤੇ ਊਚਾ ਸਭ ਤੇ ਸੂਚਾ ਜਾਂ ਕੈ ਹਿਰਦੇ ਬਸਿਆ ਭਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੀਵਕਾਨ ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰਿਆ ਕਰਾਈ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਦ ਨੂੰ ਸਭ ਦੂਰ ਰੱਖ ਲਈਐ ਮੇਰੇ ਮਨ ਹਰ ਜਾਪੂ ਹਰ ਨਿਤ ਪੜੀਐ ਹਰ ਬਿਨ ਕੋ ਮਾਰਜ ਵਾਲ ਨ ਸਾਕੈ ਤਾਂ ਮੇਰੇ ਮਨ ਕਾਇਤ ਕਰੀਐ ਰਹਾਉ ਹਰ ਪ੍ਰਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਧਰਈਐ ਹਰ ਏਕੋ ਬੋਲੇ ਹਰ ਏਕ ਮੁਲਾਏ ਗੁਰਪੂਰੇ ਹਰ ਖੇਲ ਦਿਖਈਐ ਹਰ ਮੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋ ਮਨ ਕਿਆ

ਰੱਖੀ ਗੁਣ ਕਹੋ ਮੇਰੇ, ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ, ਜਨ ਨਾਨਕ ਕੀ ਹਰ ਆਸ ਪੁਜਾਵੈ, ਹਰ ਦਰਸ਼ਨ ਸੰਤ ਸਰੀਰ ਸ਼ਕਾ ਇੱਕ, ਰਾਗ ਗੌਂਡ ਮਹੱਲਾ ਪੰਜਵਾ, ਚੌਪਦੀ ਕਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ, ਸੁਨਤੋ ਕਰਤਾ ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਓਪਤ ਕਰਤਾ ਪਰਲੋਕ ਕਰਤਾ, ਵਿਆਪਤ ਕਰਤਾ ਅਲਪਤੋ ਕਰਤਾ, ਬਗਤੋ ਕਰਤਾ ਬੂਜਤ ਕਰਤਾ, ਆਵਤ ਕਰਤਾ ਜਾਤ ਪੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਦ੍ਰਿਸ਼ਮਟਨਤਾ, ਗੌਂਡ ਮਹੱਲਾ ਪੰਜਵਾਂ, ਫਾਕਿਓ ਮੀਨ ਕਪਕ ਕੀ ਨਿਆਈ, ਤੂੰ ਉਰਜਰਿਓ ਕੁਸੰਭਾਈ ਲੈ, ਪੱਗ ਧਰੈ ਤਾਰੈ ਸਾਸ ਲਿਖੈ, ਲੈ ਤੂੰ ਉਦਰੇ ਹਰ ਗੁਣ ਗਾਈ ਲੇ, ਮਨ ਸਮਝ ਛੋਟ ਆਵਾਈ ਲੇ, ਆਪਣੇ ਕਹਿਣ ਕਉ ਠੌਰ ਨ ਪਾਵੈ, ਕਾਏ ਪਰ ਕਹਿ ਜਾਈ ਲੈ ਰਹਾਓ, ਜਿਉ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਕੁਟੰਬਾਈ ਲੇ, ਜਿਉ ਪੰਖੀ ਇਕੱਤਰ ਹੋਏ ਫਿਰ ਵਿਛੁਰੈ, ਥਿਰ ਸੰਗਤ ਹਰ ਹਰ ਤਿਆਈ ਲੈ, ਜੈਸੇ ਮੀਨ ਰਸਨ ਸਾਧ ਬਿਨਸੀਓ, ਉਹ ਮੂਠੋ ਮੂੜ ਨਿਭਾਈ ਲੇ, ਤੂੰ ਹੋ ਆ ਪੰਚ ਵਾਸ ਮੈਰੀ ਕੈ, ਛੂਟੈ ਪਰਸ ਸਰਨਾਈ ਲੇ, ਹੋ ਕਿਰਪਾਲ ਦੀਨ ਦੁਖ ਭੰਜਨ, ਸਭ ਤੁਮਰੇ ਜੀ ਜਿੰਤਾਈ ਲੇ, ਪਾਵੂ ਦਾਨ ਸਦਾ ਦਰਸ ਪੇਖਾ, ਮਿਲ ਨਾਨਕ ਨਾਸ ਨਸਾਈ ਲੇ, ਰਾਗ ਗੌਂਡ ਮਹੱਲਾ ਪੰਜਵਾਂ, ਚੌਪ ਦੇ ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜ, ਮਾਟੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕੂ ਸਭ ਕਿਛ ਭੋਜਨ ਪੁੰਘਾਏ, ਸੋ ਪ੍ਰਭ ਤਜ ਮੂੜੇ ਕੱਤ ਜਾਏ, ਪਾਰ ਬ੍ਰਹਮ ਕੀ ਲਾਗੂ ਸੇਵ, ਗੁਰ ਤੇ ਸੂਜੈ ਨਿਰੰਜਨ ਦੇਵ, ਰਹਾਉ ਜਨ ਕੀਏ ਰੰਗ ਅਨਕ ਪ੍ਰਕਾਰ, ਓਪਤ ਪਰਲੋ ਨਿਮਖ ਮਿਆਰ, ਜਾਂ ਕੀ ਗਤ ਮਿਤ ਕਹੀ ਨਾ ਜਾਏ, ਸੋ ਪ੍ਰਭ ਮਨ ਮੇਰੀ ਸਦਾ ਤਿਆਏ, ਆਏ ਨਾ ਜਾਵੇ ਨੈ ਚਿਲ ਧਨੀ, ਬੇਅੰਤ ਗੁਣਾ ਤਾਂ ਕੀ ਕੀਰਤਕ ਗਨੀ, ਲਾਲ ਨਾਮ ਜੈ ਜਾਂ ਕੀ ਭਰੀ ਭੰਡਾਰ, ਸਗਲ ਕਟਾ ਦੀਵੀ ਆਧਾਰ, ਸਤ ਪੁਰਖ ਜਾਂ ਕੂ ਹੈ ਨਾਉ, ਮਿਟੈ ਕੂਟ ਅਗਨਿਮਖ ਜਸ ਗਾਉ, ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ, ਗੋਂਡ ਮਹੱਲਾ ਪੰਜਵਾ, ਨਾਮ ਸੰਗ ਕੀਨੋ ਵਿਵਹਾਰ, ਨਾਮੋ ਹੀ ਇਸ ਮਨ ਕਾ ਆਧਾਰ, ਨਾਮੋ ਹੀ ਚਿੱਤ ਕੀਨੀ ਓਟ, ਨਾਮ ਜਪਤ ਮਿਟੇ ਪਾਪ ਕੂਟ, ਰਾਸ ਦੀ ਹਰੇ ਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ, ਰਹਾਉ ਨਾਮ ਹੁਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਤ ਜਾਤ, ਨਾਮੋ ਹੀ ਮਨ ਲਾਗਾ ਮੀਠਾ, ਜਲ ਥਲ ਸਮੈ ਨਾਮੋ ਡੀਠਾ, ਨਾਮੇ ਦਰਗੇ ਮੁਖੀ ਉਜਲੇ, ਨਾਮੇ ਸਗਲੇ ਕੁਲ ਉਦਰੇ, ਨਾਮ ਹਮਾਰੇ ਕਾਰਜ ਸੀਦ, ਨਾਮ ਸੰਗ ਹੈ ਮਨੁਆ ਗੀਦ, ਨਾਮੇ ਹਮ ਨਿਰਭਉ ਭਏ, ਨਾਮੇ ਆਵਨ ਜਾਵਨ ਰਹੇ, ਗੁਰਪੂਰੇ ਮੇਲੇ ਗੁਣਦਾਸ, ਕਹੋ ਨਾਨਕ ਸੂ ਸਹਿਜ ਨਿਵਾਸ, ਗੋਂਡ ਮਹੱਲਾ ਪੰਜਵਾਂ, ਨਮਾਣੇ ਕੋ ਜੋ ਦੇ ਤੋ ਮਾਨ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰਾਖਣਹਾਰ, ਤਿਸ ਠਾਕੁਰ ਕਉ ਸਦਾ ਨਮਸਕਾਰ, ਐਸੋ ਪ੍ਰਭ ਮਨ ਮਹਿ ਧਿਆਏ, ਘਟ ਅਵ ਘਟ ਜਤ ਕਥੇ ਸਹਾਏ, ਰਹਾਉ ਰੰਕ ਰਾਉ ਜਾਂ ਕੈ ਏਕ ਸਮਾਨ, ਕੀਟ ਹਸਤ ਸਗਲ ਪੁਰਾਨ, ਬਿਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਜਾਂ ਕਾ ਅੰਤ ਨ ਜਾਣ ਸੁਕੋਏ, ਆਪੇ ਆਪ ਨਿਰੰਜਨ ਸੋਏ, ਆਪ ਅਕਾਰ ਆਪ ਨਿਰੰਕਾਰ, ਘਟ ਘਟ ਘਟ ਸਭ ਘਟ ਆਧਾਰ,
ਨਾਮ ਰੰਗ ਭਗਤ ਪਹੇ ਲਾਲ, ਜਸ ਕਰਤੀ ਸੰਤ ਸਦਾ ਨਿਹਾਲ। ਨਾਮ ਰੰਗ ਜਨ ਰਹੇ ਅਗਾਏ, ਨਾਨਕ ਤਿੰਨ ਜਨ ਲਾਗੇ ਪਾਏ। ਗੋਂਡ ਮਹੱਲਾ ਪੰਜਵਾ, ਜਾਂ ਕਹਿ ਸੰਗ ਏ ਮਨ ਨਿਰਮਲ, ਜਾਂ ਕਹਿ ਸੰਗ ਹਰ ਹਰ ਸਿਮਰਨ, ਜਾਂ ਕਹਿ ਸੰਗ ਕਿਲ ਵਿਖ ਹੋਏ ਨਾਸ, ਜਾਂ ਕਹਿ ਸੰਗ ਰਦੀ ਪ੍ਰੰਗਾਸ। ਸੇ ਸੰਤਨ ਵਰ ਕੇ ਮੇਰੇ ਮੀਤ, ਕੇਵਲ ਨਾਮ ਗਾਈਏ ਜਾਂ ਕਹਿ ਨੀਤ। ਰਹਾਉ ਜਾਂ ਕਹਿ ਮੰਤਰ ਹਰ ਹਰ ਮਨ ਵਸੈ, ਜਾਂ ਕਹਿ ਉਪਦੇਸ਼ ਭਰਮ ਭਉ ਨਸੈ। ਜਾਂ ਕੇ ਕੀਰਤ ਨਿਰਮਲ ਸਾਰ, ਜਾਂ ਕੀ ਰੇਣ ਬਾਛੇ ਸੰਸਾਰ। ਕੋਟ ਪਤਤ ਜਾਂ ਕਹਿ ਸੰਗ ਉਧਾਰ, ਏਕ ਨਿਰੰਕਾਰ ਜਾਂ ਕਹਿ ਨਾਮ ਆਧਾਰ। ਸਰਬ ਜੀਆਂ ਕਾ ਜਾਣੇ ਭਿਓ, ਕਿਰਪਾ ਨਿਧਾਨ ਨਿਰੰਜਨ ਦਿਓ। ਪਾਰ ਬ੍ਰਹਮ ਜਬ ਭਏ ਕਿਰਪਾਲ, ਤਬ ਭੇਟੇ ਗੁਰਸਾਨ ਦਇਆਲ। ਦਿਨ ਰਹਿਣ ਨਾਨਕ ਨਾਮ ਤੇ ਆਏ, ਸੂਖ ਸਹਿਜ ਆਨੰਦ ਹਰਨਾਏ। ਗੋਂਡ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰ ਕੇ ਚਰਨ ਹਿਰਦੇ ਲੈ ਧਾਰੂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੂ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸੁਪਾਰ। ਰਹਾਓ ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ। ਗੁਰਪ੍ਰਸਾਦ ਊਰਦ ਕਮਲ ਮਿਗਾਸ, ਅੰਧਕਾਰ ਮੈਂ ਭਿਆ ਪ੍ਰੰਗਾਸ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਗਤ ਨਾ ਪਾਈਏ ਭਾਈ। ਗੋਂਡ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਗੁਰ ਕੀ ਟੀਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੇ ਦਾਤ। ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪ੍ਰਵਾਨ। ਰਹਾਓ ਗੁਰ ਚਰਣੀ ਜਾਂ ਕਾ ਮਨ ਲਾਗੈ, ਦੁਖ ਦਰਦ ਭ੍ਰਮਤਾ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ ਦੇ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਘਾਲ। ਗੁਰ ਕੇ ਸੇਵਕ ਕੋ ਦੂ ਦੁੱਖ ਨਾ ਵਿਆਪੈ, ਗੁਰ ਕਾ ਸੇਵਕ ਦੈ ਦਿਸ ਜਾਪੇ। ਗੁਰ ਕੀ ਮਹਿਮਾ ਕਥਨ ਨ ਜਾਏ, ਪਾਰ ਬ੍ਰਹਮ ਗੁਰੂ ਰਿਹਾ ਸੁਮਾਏ। ਕਹੁ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਣੀ ਤਾਂ ਕਾ ਮਨ ਲਾਗ। ਗੋਂਡ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਗੁਰ ਮੇਰਾ ਦਿਓ ਅਲੱਖ ਅਭਿਓ, ਸਰਬ ਪੂਜ ਚਰਨ ਗੁਰ ਸੇਓ। ਗੁਰ ਬਿਨ ਅਵਰ ਨਾਹੀ ਮੈਂ ਥਾਉ, ਆਨ ਦਿਨ ਜਪੋ ਗੁਰੂ ਗੁਰ ਨਾਉ। ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ। ਗੁਰ ਕੀ ਸਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬੋਹਿਥ ਤਾਰੇ ਭਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ। ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ। ਗੁਰ ਪੂਰਾ ਪਾਈਏ ਵਡਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ। ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੋਂਡ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਨਾਮ ਰਾਮ ਪ੍ਰਾਣ ਆਧਾਰ। ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਭ ਰਿਹੁ ਸਮਾਏ। ਸੰਤ ਜਨਾ ਮਿਲ ਬੂਲੈ ਰਾਮ, ਸਭ ਤੇ ਨਿਰਮਲ ਪੂਰਨ ਕਾਮ। ਰਹਾਉ ਰਾਮ ਰਾਮ ਤਨ ਸੰਚ ਭੰਡਾਰ, ਰਾਮ ਰਾਮ ਕਰਾਮ ਕਰ ਆਹਾਰ। ਰਾਮ ਰਾਮ ਬਿਸਰ ਨਹੀਂ ਜਾਏ, ਕਰ ਕਿਰਪਾ ਗੁਰ ਦੀਆ ਬਤਾਏ।
राम राम राम सदा सहाये, राम राम राम लिवलाये, राम राम जप निर्मल पये, जन्म जन्म के किल बिख गए, रमत राम जन्म मरण वारै, उचरित राम पहि पारि उतारै, सब ते ऊच नाम परंगास, निस बासुर जप नानक दास, गौंड महला पंजवा, उनको खसम कीनी ठाक हारे, दास संगते मार बिदारे, गोबिंद भगत का महल न पाया, राम जना मिल मंगल गाया, सगल श्रेष्ठ के पंच सिकदार, राम भगत के पानी हार रहाओ, जगत पास ते लेते दान, गोबिंद भगत को करे सलाम, लूट लै साकत पत खूब है, साध जना पग मल मल धूब है, पंच पूत जने कमाए, उत्पज खेल कर जगत विवाह व्याए, तीन गुणा के संग रस रसे, इनको छोड़ ऊपर जन बसे, कर कृपा जन लिए छडाए, जिसके से तिन रखे हटाए, कहो नानक भगत प्रभसार, बिन भगती सब हुए खुआर, गौंड महला पंजवा, कल कलेश मिटे हर नाए, दुख बिन से सुख की नो ठाओ, जप जप अमृत नाम अगाए, संत प्रसाद सगल फल पाए, राम जपत जन पार परे, जन्म जन्म के पाप हरे रहाओ, गुर के चरण हृदय उतारे, अगन सागर ते उतरे पारे, जन्म मरण सब मिटी उपाद, प्रभ स्यों लागी सहज समाद, थान थनंतरे को स्वामी, सगल कटा कह अंतरयामी, कर कृपा जा को मत दे, आठ पहर प्रभ को नाउ ले, जाके अंतर बसे प्रमयाप, ताके हृदय हुए प्रंगास, भगत पाए हर कीर्तन करिए, जप पार ब्रह्म नानक निस्तरिए, गौंड महला पंजवा, गुर के चरण कमल नमस्कार, काम क्रोध इस तन ते मार, होए रहिए सगल कीरीना, घट घट रमैया सब मह चीना, इन बिद रमो गोपाल गोबिंद, तन धन प्रभ का प्रभ की जैंद रहाओ, आठ पहर हर के गुण गाओ, जी प्राण को हे सुहाओ, ताज अवमान जान प्रभ संग, साध प्रसाद हर सियो मन रंग, जिन तू किया तिस को जान, आगे दरगे पावे मान, मन तन निर्मल हुए निहाल, रसना नाम जब दुंगो पाल, कर कृपा मेरे दीन दयाला, साधु की मन मंगेर वाला, हो दयाल देहो प्रवदान, नानक जप जीवे प्रभ नाम, गौंड महला पंजवा, धूप दीप सेवा गोपाल, अनकुमार मंदन करतार, प्रभ की शरण गई सब त्याग, गौर सो प्रसन्न वै वडभाग, आठ पहर गाइए गोबिंद, तन धन प्रभ का प्रभ की जैंद रहाओ, हर गुण रमत भय आनंद, पार ब्रह्म पूर्ण बख्शंद, कर कृपा जन सेवा लाए, जन्म मरण दुख मेट मिलाए।

ਨਾਮ ਨਹਾਉ। ਸੰਤ ਕੈ ਉਪਰ ਦੇ ਪ੍ਰਮੁਹਾਥ, ਸੰਤ ਕੈ ਸੰਗ ਮਸੇ ਦਿਨ ਰਾਤ, ਸਾਸ ਸਾਸ ਸੰਤਹਿ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦੈ ਤਿਸ ਕਾ ਪੱਤਣ ਹੋਏ, ਜਿਸ ਕੋ ਰਾਖੇ ਸਿਰ ਜਨਹਾਰ, ਝੱਖ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਾ ਪਿਆ ਵਿਸਾਸ, ਜੀਓ ਪਿੰਡ ਸਭ ਤਿਸ ਕੀ ਰਾਸ, ਨਾਨਕ ਕੋਈ ਉਪਜੀ ਪ੍ਰਤੀਤ, ਮਨ ਮੁਖ ਹਾਰ ਗੁਰਮੁਖ ਸਦ ਜੀਤ, ਗੁਰਮੁਖ ਸਦ ਜੀਤ, ਗੋਂਡ ਮਹੱਲਾ ਪੰਜਵਾ, ਨਾਮ ਨਿਰੰਜਣ ਨੀਰ ਨਾਰਾਇਣ, ਨਰਸਨਾ ਸਿਮਰਤ ਪਾਪ ਬਲਾਇਣ, ਰਹਾਉ ਨਾਰਾਇਣ ਸਭ ਮਹੀ ਨਿਵਾਸ, ਨਾਰਾਇਣ ਘਟ ਘਟ ਪ੍ਰੰਗਾਸ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ, ਨਾਰਾਇਣ ਸਦ ਸਦ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੁਮਾਈ ਬਾਪ, ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਣ, ਬਸਤੇ ਅਗੋਚਰ ਗੁਰਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ, ਗੋਂਡ ਮਹੱਲਾ ਪੰਜਵਾ, ਜਾਂ ਕੋ ਰਾਖੇ ਰਾਖਣਹਾਰ, ਤਿਸ ਕਾ ਅੰਗ ਕਰੇ ਨਿਰੰਕਾਰ, ਰਹਾਉ ਮਾਤ ਗਰਭ ਮੈਂ ਅਗਣ ਨਾ ਜੋ ਹੈ, ਕਾਮ ਕ੍ਰੋਧ ਲੋਭ ਮੋਹ ਨਾ ਪੋਹੈ, ਸਾਧ ਸੰਗ ਜਪੈ ਨਿਰੰਕਾਰ, ਨਿੰਦਕ ਕੈ ਮੂਹੈ ਲਾਗੇ ਸ਼ਾਰ, ਰਾਮ ਕਵਚ ਦਾਸ ਕਾ ਸੁਨਾਹੋ, ਦੂਤ ਦੁਸ਼ਟ ਤਿਸ ਪੋਹਿਤ ਨਾ ਹੈ, ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸੁਨਾਏ, ਜੋ ਜੋ ਸਰਨ ਪਿਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ, ਜੇ ਕੋ ਬਹੁਤ ਕਰੇ ਹੰਕਾਰ, ਉਹ ਖਿਨ ਮਹਿ ਮਹਿ ਰੁਲਤਾ ਖਾਕੂ ਨਾਲ, ਹੈਪੀ ਸਾਚਾ ਉਹ ਬਣਹਾਰ ਸਦਾ।

ਆਏ ਗੋਂਡ ਮਹੱਲਾ ਪੰਜਵਾ ਸੰਤਨ ਕੈ ਬਲਿਹਾਰੇ ਜਾਓ ਸੰਤਨ ਕੈ ਸੰਗਰਾਮ ਗੁਣ ਗਾਓ ਸੰਤ ਪ੍ਰਸਾਦ ਕਿਲਬਕ ਸਭ ਗਏ ਸੰਤ ਸਰਨ ਬੜਭਾਗੀ ਪਏ ਰਾਮ ਜਪਤ ਕਛ ਵਿਗੜ ਨਾ ਵਿਆਪੈ ਗੁਰ

ਮੈਂ ਕੌਣ ਵਸਾਈ, ਤਾਂ ਕਾਂਤ ਨ ਕੋ ਉਪਾਈ। ਰਾਉ ਨਾ ਏ ਗ੍ਰਹਿ ਨਾ ਉਦਾਸੀ, ਨਾ ਏ ਰਾਜ ਨ ਭੀਖ ਮੰਗਾਸੀ। ਨਾ ਇਸ ਪਿੰਡ ਨਾ ਰਕਤ ਰਾਤੀ, ਨਾ ਇਸ ਪਿੰਡ ਨਾ ਰਕਤੂੰ ਰਾਤੀ। ਨਾ ਏ ਬ੍ਰਾਹਮਣ ਨਾ ਏ ਖਾਤੀ, ਨਾ ਹੀ ਤਪਾ ਕਹਾਵੈ ਸੇਖ। ਨਾ ਇਹ ਜੀਵੈ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋ ਰੋਵੈ, ਜੋ ਰੋਵੈ ਸੋਈ ਪਤ ਖੋਵੈ। ਗੁਰਪ੍ਰਸਾਦ ਮੈਂ ਡਗਰੂ ਪਾਇਆ, ਜੀਵਨ ਮਰਨ ਦੋ ਮਿਟਵਾਇਆ। ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮਾਨਸ। ਗੋਂਡ ਟੂਟੇ ਤਾਗੇ ਨਖੁੱਟੀ ਪਾਨ, ਦੁਆਰ ਉੱਪਰ ਚਿਲਕਾਵੇ ਕਾਨ। ਕੂਚ ਮਚਾਰੇ ਫੂਏ ਫਾਲ, ਮਿਆ ਮੁੰਡਿਆ ਸਿਰ ਚੜਬੂ ਕਾਲ। ਇਹ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕਸਰ ਹੋਈ। ਨਰਹਾਉ ਤੁਰਿਆ ਨਾਰ ਕੀ ਛੋਡੀ ਮਾਤਾ, ਰਾਮ ਨਾਮ ਵਾਕਾ ਮਨ ਰਾਤਾ। ਲੜਕੀ ਲੜਕਨ ਖੈਬੋ ਨਾਹੇ, ਮੁੰਡਿਆ ਆਂਦਨ ਤਾਪੇ ਜਾਹੇ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥੁਰ ਉਨਕੋ ਖਾਟ। ਮੂੰਡ ਪਲੂਸ ਕਮਰ ਬੰਦ ਪੋਥੀ,

ਸੁਣ ਅੰਦਲੀ ਲੋਈ ਬੈ ਪੀਰ, ਇਨ ਮੁੰਡੀਆਂ ਨੂੰ ਭੱਜ ਸਰਨ ਕੰਬੀਰਾ, ਗੌਂਡਾ ਖਸਮ ਮਰੈ ਤੋ ਨਾਰ ਨ ਰੋਵੈ, ਉਸ ਰਖਵਾਰਾ ਔਰੋ ਹੋਵੈ, ਰਖਵਾਰੇ ਕਾ ਹੋਏ ਬਨਾਸ, ਆਗੈ ਨਰਕ ਇਹਾਂ ਭੋਗ ਮਿਲਾਸ, ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਰਹਾਉ ਸੁਹਾਗਣ ਗਲ ਸੋਹੇ ਹਾਰ, ਸੰਤ ਕੋ ਬਿਖ ਮਿਕਸੀ ਸੰਸਾਰ, ਕਰ ਸਿੰਘਾਨ ਭੈ ਬਖਿਆਰੀ, ਸੰਤ ਕੀ ਠਿਠ ਕੀ ਫਰੀ ਵਿਚਾਰੀ, ਸੰਤ ਭਾਗ ਉਹ ਪਾਛੀ ਪਰੈ, ਗੁਰਪ੍ਰਸਾਦੀ ਮਾਰੂ ਡਰੈ, ਸਾਕਤ ਕੀ ਉਹ ਪਿੰਡ ਪਰਾਇਣ, ਹਮ ਕੋ ਦਿਸ਼ਟ ਪਰੇ ਡਰਡਾਇਣ, ਡਿਰਖ ਡਾਇਣ ਹਮ ਤਿਸ ਕਾ, ਬਹੁ ਜਾਣਿਆ ਪਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਉ, ਕਹੋ ਕਬੀਰ ਅਬ ਬਹਾਰ ਪਰੀ, ਸੰਸਾਰੇ ਕੈ ਅਮਚਿਨ ਲਰੀ।

ਵਿਕ ਤਜ ਜਗਤ ਸਿੰਘ ਸੂਤੀ ਸਾਧੂ ਕੈ ਠਾਂਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪੱਗ ਨੇਵਰ ਸ਼ਨਕ ਸ਼ਨਹਰੀ ਜੋ ਲਗ ਪ੍ਰਾਣ ਤੋ ਲਗ ਸੰਗੇ ਨਾਹੇ ਤਾਂ ਚੱਲੀ ਬੇਗ ਉੱਠ ਨੰਗੇ ਸੁਹਾਗਣ ਪਵਨ ਤ੍ਰੈਲੀਆ ਦਸ ਅੱਠ ਪ੍ਰਾਣ ਤੀਰਥ ਰਸ ਗਿਆ ਬ੍ਰਹਮਾ ਵਿਸ਼ਨ ਮਹੇਸ਼ਵਰ ਬੇਦੇ ਬੜੇ ਭੂਪ

ਰਹਾਉ। ਨਾਚਨ ਸੋਏ ਜੋ ਮਨ ਸਿਉ ਨਾਚੈ, ਝੂਠ ਨਾ ਪਤਿਐ ਪਤਿਐ ਪਰਚੇ ਸਾਚੈ। ਇਸ ਮਨ ਆਗੈ ਪੂਰੇ ਤਾਲ, ਇਸ ਨਾਚਨ ਕੇ ਮਨ ਰਖਵਾਰ। ਬਾਜਾਰੀ ਸੋ ਜੋ ਮਜਾਰੈ ਸੂਦੈ, ਪਾਂਚ ਪਲੀਤ ਹੈ ਕੋਪਨ ਬੋਦੈ। ਨਉ ਨਾਇਕ ਕੀ ਭਗਤ ਪਛਾਨੈ, ਸੋ ਮਾਜਾਰੀ ਹਮ ਗੁਰਮਾਨੈ। ਤਸਕਨ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ। ਕਹੋ ਕਬੀਰ ਹਮ ਵੈਸੇ ਲਖਨ, ਧਨ ਗੁਰਦੇਵ ਅਤ ਰੂਪ ਵਿਚਖਣ। ਗੌਂਡ ਧਨ ਗੋਪਾਲ ਧਨ ਗੁਰਦੇਵ, ਧਨ ਅਨਾਦ ਭੁੱਖੇ ਕਵਲ ਟਹਿਕੇਵ। ਧਨ ਓਏ ਸੰਤ ਜਿਨ ਐਸੀ ਜਾਨੀ, ਤਿਨਕੋ ਮਿਲਬੋ ਸਾਰੰਗ ਪਾਨੀ। ਆਦਿ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕੈ ਸਾਧ ਰਹਾਉ। ਜਪੀਏ ਨਾਮ ਜਪੀਏ ਅੰਨ, ਅਭੈ ਕੈ ਸੰਗ ਨੀਕਾ ਵੰਨ। ਅਨੈ ਬਾਹਰ ਜੋ ਨਰ ਹੋਵੈ, ਤੀਨ ਪਵਨ ਮੈਂ ਆਪਣੀ ਖੋਵੈ। ਛੂਡੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਹੋਏ ਰੰਡ। ਜਗ ਮਹਿ ਬਕਤੈ ਦੁਦਾਧਾਰੀ, ਗੁਪਤੀ ਖਾਵੈ ਅਟਵਟਕਾ ਸਾਰੀ। ਅੰਨੈ ਬਿਨਾ ਨਾ ਹੋਈ ਸਾਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਕਹੋ ਕਬੀਰ ਹਮ ਵੈਸੇ ਜਾਣਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ, ਕਰ ਪਹਿਲਾ ਇਕ ਓਂਕਾਰ ਸਤਿਗੁਰ ਪ੍ਰਸਾਦ। ਅਸ਼ਮੇਧ ਜਗ ਨੇ ਤੁਲਾ ਪੁਰਖ ਨਾਨੇ, ਪ੍ਰਾਗ ਇਸ਼ਨਾਨੇ।

ਅਰਧ ਟੇਕੈ ਨੈਕ ਟਕਾਵੂ ਮੋਹੀ, ਤੇਰੇ ਨਾਮ ਅਵਲੰਬ ਬਹੁਤ ਜਨ ਉਦਰੇ, ਨਾਮੇ ਕੀ ਨਿਜ ਮੀਤ ਇਹੋ। ਗੌਣ ਮੋਹੇ ਲਾਗਤੀ ਤਾਲਾ ਬੀਲੀ, ਬਸ਼ਰੇ ਬਿਨ ਗਾਏ ਅਕੀਲੀ, ਪਾਣੀਆਂ ਬਿਨ ਮੀਲ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਹਾਉ। ਜੈਸੇ ਗਾਏ ਕਾ ਬਾਛਾ ਛੂਟ ਲਾਉ, ਥਨ ਚੋਖ ਤਾ ਮਾਖਣ ਕੁੱਟ ਲਾਉ, ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟ ਤਾ ਲਖਨ ਖਾਇਆ। ਜੈਸੇ ਵਿਖੇ ਹੇਤ ਪ੍ਰਣਾਰੀ, ਐਸੇ ਨਾਮੇ ਪ੍ਰੀਤ ਮੁਰਾਰੀ, ਜੈਸੇ ਤਵਤੇ ਨਿਰਮਲ ਕਾਮਾ, ਤੈਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਾਗ। ਗੌਣ ਬਾਣੀ ਨਾਮ ਦਿਓ ਜੀ ਕੀ, ਨਾਮ ਦਿਓ ਜੀਓ ਕੀ ਕਰਨ ਦੂਜਾ, ਇਕ ਓਂਕਾਰ ਸਤ ਗੁਰ ਪ੍ਰਸਾਦ। ਹਰ ਹਰ ਕਰਦ ਮਿਟੇ ਸਭ ਪਰਮਾ, ਹਰ ਕੋ ਨਾਮ ਲੈ ਉੱਤਮ ਧਰਮਾ, ਹਰ ਹਰ ਕਰਤ ਜਾਤ ਕੁਲ ਹਰੀ, ਸੋ ਹਰ ਅੰਦਲੇ ਕਿ ਲਾਪੁਰੀ। ਹਰ ਹੈ ਨਮਸਤੇ ਹਰ ਹੈ ਨਮ ਹੈ, ਹਰ ਹਰ ਕਰਤ ਨਹੀਂ ਦੁੱਖ ਜਮ ਹੈ, ਨਹਾਉ ਹਰ ਨਾਕਸ਼ ਹਰੇ ਪ੍ਰਾਨ, ਅਜੈ ਮਲਕੀਓ ਬੈਕੁੰਠੈ ਥਾਨ, ਸੁਆ ਪ੍ਰਾਵਤ ਗਨਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ, ਹਰ ਹਰ ਕਰਤ ਪੂਤ ਨਾ ਤਰੀ, ਬਾਲ ਕਾਤਨੀ ਕਵ ਟੈਮ ਭਰੀ, ਸਿਮਰਨ ਦਰੋ ਸੁਤੋਦਰੀ, ਗੌਤਮ ਸਤੀ ਸਲਾ ਨਿਸਤਰੀ, ਕੇਸੀ

ਟਰੀ ਗੌਂਡ ਪੈਰੋਂ ਪੂਤ ਸੀਤਲਾਂ ਧਾਵੈ ਖਰ ਬਹਾਨਿਓ ਸ਼ਾਰ ਉਡਾਵੈ ਹਉ ਤਉ ਏ ਕਰਮਈਆ ਲਿਹੋ ਆਨ ਦੇ ਮਦਲਾਵਨ ਦੇਹੋ ਰਹਾਵ ਸਿਵ ਸਿਵ ਕਰ ਤੇਜੂ ਨਰ ਧਿਆਵੈ ਬਰਦ ਚੁਡੈ ਡੌਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਇ ਉਤਰੈ ਤੂੰ ਕਹੀਅਤ ਹੀ ਆਦਿ ਪਵਾਨੀ ਮੁਗਤ ਕੀ ਬਰੀਆ ਕਹਾਂ ਛਪਾਨੀ ਗੁਰਮਤ ਨਾਮ ਨਾਮ ਗਹੁ ਮੀਤਾ ਪ੍ਰਣਵੈ ਨਾਮਾ ਇਉਂ ਕਹੈ ਗੀਤਾ ਬਿਲਾਵਲ ਗੋਂਡ ਆਜ ਨਾਮੇ ਬੀਠਣ ਦੇਖਿਆ ਮੂਰਖ ਕੋ ਸਮਝਾਓ ਰੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟੰਗਰੀ ਤੋਰੀ ਲਾਗਤ ਲਾਗਤ ਜਾਤੀ ਥੀ ਪਾਂਡੇ ਤੁਮਰਾ ਮਹਾਂਦੇਓ

ਬੋਧ ਸਾਧ ਵਿਚਾਰਿਆ, ਕਹੋ ਰਮਦਾਸ ਪਾਪੀ ਨਰਕ ਸਾਧਾਰਿਆ। ਰਾਮ ਕਲੀ ਮਹੱਲਾ ਪਹਿਲਾ ਇੱਕ ਓਂਕਾਰ। ਰਾਮ ਕਲੀ ਮਹੱਲਾ ਘਰ ਪਹਿਲਾ ਚੌਪ ਦੇ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸਹਿ ਭੰਗੁਰ ਪ੍ਰਸਾਦ। ਕੋਈ ਪੜ੍ਹਤਾ ਸਹਿਸ ਕਿਰਤਾ, ਕੋਈ ਪੜ੍ਹੇ ਪੁਰਾਣਾ, ਕੋਈ ਨਾਮ ਜਪੈ ਜਪ ਮਾਲੀ, ਲਾਗੇ ਤਿਸੇ ਤਿਆਨਾ। ਅਭੇ ਕਭੇ ਕਿਛੂ ਨਾ ਜਾਣਾ, ਤੇਰਾ ਏਕੋ ਨਾਮ ਪਛਾਣਾ। ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ, ਅਗਿਆਨ ਸਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ। ਕਭੂ ਜਿਹੜਾ ਯੂਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ। ਚਾਰੇ ਕੁੰਡਾਂ ਪਾਲੇ, ਮਰਨ ਖਾਏ ਮੰਡਲ ਮਹਿ ਆਏ, ਜੀਵਨ ਸਾਜੇ ਮਾਈ, ਏਕ ਚੱਲੇ ਹਮ ਦੇਖੈ ਸਵਾਮੀ, ਪਾਹੇ ਬੁਲੰਤੀ ਆਈ। ਨਾ ਕਿਸੀ ਕਾ ਮੀਤ, ਨਾ ਕਿਸੀ ਕਾ ਭਾਈ, ਨਾ ਕਿਸੇ ਬਾਪ ਨਾ ਮਾਈ, ਪ੍ਰਣਵਤ ਨਾਨਕ ਜੇ ਤੂੰ ਦੇਵੈ, ਅੰਤੇ ਹੋਏ ਸੰਖਾਈ। ਰਾਮ ਕਲੀ ਮਹੱਲਾ ਪਹਿਲਾ ਸਰਬ ਜੋ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰਹਰੀ, ਜੀਵਨ ਤਲਵ ਨਿਵਾਰ ਸੁਆਮੀ ਆਂ।

0: ਚਾਹਿ ਨਾਹੀ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰੇ ਦੂਰ ਆਪੇ ਸਰਵਰਿਆ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜਹਿ ਦੇਖਾਂ ਤਹਿ ਰਿਹਾ ਸਮਾਏ ਅੰਤਰ ਸਹਿ ਸੰਭਾਰ ਮਾਇਆ ਨੈਣੀ ਲਾਖ ਸਮਾਣੀ ਪ੍ਰਣਵਤ ਨਾਨਕ ਨਾ ਸੁੰਦਾਸਾ ਪਰਤ ਪਹਾਏਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੇ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹਿ ਜਿਸ ਦਰ ਕਾਰਨ ਫਿਰਾ ਆਉਂਦਾ ਸੀ ਸੋ ਦਰ ਕੋਏ ਆਹੇ ਕਹਿ ਕਿਨ ਬਿਦ ਸਾਗਰ ਤਰੀਐ ਜੀਵ ਤਿਆ ਨਹਿ ਮਰੀਐ ਰਹਾਉ ਦੁੱਖ ਨਰਵਾਜਾ ਰੋ ਰਖਵਾਲਾ ਆਸਾ ਅੰਦੇਸਾ ਦੋਈ ਪਟ ਜੋੜੇ
1: ਮਾਇਆ ਜਲ ਖਾਈ ਪਾਣੀ ਕਰ ਬੰਧਿਆ ਸਤ ਕੇ ਆਸਾ ਪੁਰਖ ਰਹੇ ਕਿੰਤੀ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੀ ਉੱਚਾ ਨੀ ਕਹਿਣਾ ਮਨ ਮੈਂ ਰਹਿਣਾ ਆਪੇ ਜਾਣਾ ਆਪ ਕਰੇ ਜਬ ਆਸਾ ਅੰਦੇਸਾ ਤਬ ਕੀ ਕਿਉਂ ਕਰੀ ਕਹੇ ਆਸਾ ਪੀਤਰ ਰਹੇ ਨਰਾਸਾ ਤੋ ਨਾਨਕ ਏਕ ਵੈ ਇਨ ਵਿਦ ਸਾਗਰ ਤਰੀਐ ਜੀਵ ਤਿਆਂ ਮਰੀਐ ਰਹਾਉ ਦੂਜਾ ਰਾਮ ਕਲੀ ਮਹਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪੱਤ ਝੋਲੀ ਮੰਗਣ ਕੈ ਤਾਂ ਹੀ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਚਿਨ ਗੋਏ ਉਠਾਲੀ ਕਰਤੇ ਬਾਹਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਭਵਨ ਬੰਦ ਰੱਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਇੱਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ਼ ਬਹੁਤੇਰੇ ਜੇ ਤਿੰਨ ਮਿਲਾਂ ਤਾਂ ਕੀਰਤੇ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਕਰਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲੈ ਜਨ ਨਾਨਕ ਤਿੰਨ ਜਮ ਕਿਆ ਕਰੈ ਰਾਮ ਕਲੀ ਮਹਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੇ ਨਾ ਹੰਡੋਲੈ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁਲ ਤਾਰੇ ਸੋ ਧੂਦੈ ਸੀਮਾ ਤਪਾਵੈ ਐਨਸ ਸੁਨ ਸਮਾਧ ਸਮਾਵੈ ਰਹਾਉ ਭਿਖਿਆ ਭਾਏ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਣ ਪਾਵੈ ਸਚ ਨਾਮ ਤਾੜੀ ਚਿਤ ਲਾਵੈ ਨਾਨਕ ਬੋਲੈ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਔਦੂ ਨਿਸ਼ਾਨੀ ਆਸਾ ਮਹਿ ਨਿਰਾਸ ਬਲਾਏ ਨਿਹਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਏ ਗੁਰਚੇਲੇ ਕੀ ਸੰਧ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ ਰਾਮ ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪਰੀ ਹੈ ਪਵਨ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਹਚਉ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਿਨਾਸ਼ੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੱਜ ਤੇ ਸਵਾਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਬੇਰਾ ਰਾਮ ਕਲੀ ਮਹਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਤਨ ਕਰ ਤੁਲਾ ਲੰਘੈ ਜੇਤ ਅੰਤਰ ਪਾਹਿਤ ਸਹਿ ਤੂੰ ਰਖ ਐਹਨਸ ਦੀਵਾ ਬਲੈ ਅਥੱਕ ऐसा दीवा नीर तराए, जित दीवै सब सो जी पाए रहाओ। हच्छी मिट्टी सो जी होए, ताका किया मन सोए, करनी ते कर चकों टाल, एथे उथे निभे नाल, आपे नदर करे जां सोए, गुरमुख बिरला बूझै कोए, तित कट दीवा नहिचो होए, पानी मरे न बुझाया जाए, ऐसा दीवा नीर तराए, डोले वाओ न वड्डा होए, जापै ज्यों सिंघासन लोए, खत्री ब्राह्मण सूद के वैश, नृत न पाइया गणी सहांस, ऐसा दीवा बाले कोए, नानक सो पारंगत होए, राम कली महला पहला, तुदनो निवन मनन तेरा नाओ, साच भेट बैसन को थाओ, सत संतोख होवै अरदास, ता सुन सद बहाले पास, नानक बिरथा कोय न होए, ऐसी दरगह साचा सोए रहाओ, प्राप्त पोता करम पसाओ, तू देवै मंगत जन चाओ, भांडै भाओ पवै तित आए, तुर तैं छोड़ी कीमत पाए, जिन किश किया सो किश करै, अपनी कीमत आपे धरै, गुरमुख प्रगट हुआ हर राय, ना को आवै ना को जाए, लोक तकार कहें मंगत जाना, मंगत मान न पाया, शाह कियां गल्लां दर कियां बातां, तैं तां कहन कहाया, राम कली महला पहला, सागर मैं बूंद बूंद मैं सागर, कमन बुझे बिद जाने, उत भुज चलते आप कर चीने, आपे तत पछाने, ऐसा ज्ञान बिचारै कोय, तिसते मुक्त परमगत होए रहाओ, दिन मैं रैण रैण मैं दिनियर, वसन सीत बिद सोई, ताकि गत में ते अवर न जाने, गुरबिन समझ न होई, पुरख मैं नार नार मैं पुरखा, बुझो ब्रह्म ज्ञानी, तुन मैं ध्यान ध्यान मैं जाने, गुरमुखिया कत कहानी, मन मैं जोत जोत मैं मनुआ, पंच मिड़े गुर पाई, नानक तिनकै सद बलिहारी, जिने एक शब्द लिवलाई, राम कली महला पहला, जा हर प्रभ कृपा तारी, ता हम मैं बिचों मारी, सो सेव कराम।

ਰਾਗ ਰਾਮ ਕਲੀ ਮਹਲਾ ਪੰਜਵਾਂ। ਪੜਤਾਲ ਘਰ ਤੀਜਾ ਏਕੋ ਓਂਕਾਰ ਸਤ ਗੁਰ ਪ੍ਰਸਾਦ। ਨਰ ਨਰਹੰ ਨਮਸ਼ਕਾਰੰ ਜਲਨ ਥਲਨ ਬਸਦ ਗਗਨ ਏਕ ਏਕੰਕਾਰੰ ਰਹਾਉ ਹਰਨ ਧਰਨ ਪੁਨ ਪੁਨਃ ਕਰਨ ਨਹ ਗਿਰਹੰ ਨਿਰੰਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ। ਰਾਮ ਕਲੀ ਮਹਲਾ ਪੰਜਵਾਂ। ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਿਕ ਕਾਮਨੀ ਰਹਾਓ ਭੰਡਾਰ ਦਰਬ ਅਰਬ ਖਰਬ ਭੇਖ ਲੀਲਾ ਮਨ ਸਦਾ ਰਹਿ ਨਾ ਸੰਗਾਮਣੀ ਸਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਇਓ ਬਿਰਖ ਸ਼ਾਮਣੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਣੀ ਏਕੋ ਓਂਕਾਰ ਸਤ ਗੁਰ ਪ੍ਰਸਾਦ। ਰਾਗ ਰਾਮ ਕਲੀ ਮਹਲਾ ਨਾਵਾਂ ਤੇ ਪਦੇਰੀ ਮਨ ਉੱਠ ਲਿਓ ਹਰਨਾਮਾ ਜਾਂ ਕੈ ਸਿਮਰਨ ਦੁਰਮਤ ਨਸੈ ਪਾਵੈ ਪਦ ਬਾਨਾ ਰਹਾਓ। ਬਡਭਾਗੀ ਤਿਨ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੀ ਪਾਪ ਖੋਏ ਕੈ ਫੁਨ ਬੈਕੁੰਠ ਸਦਾਵੈ। ਆਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਿਆਈ ਜਾਂ ਗਤ ਕੋ ਜੋਗੀ ਸੁਰ ਬਾਂਸ਼ਤ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧੌ ਧਰਮ ਕੌਣ ਗਜ ਕੀਨਾ। ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ। ਰਾਮ ਕਲੀ ਮਹਲਾ ਨਾਵਾਂ। ਸਾਧੋ ਕੌਣ ਜੁਗਤ ਅਬ ਕੀ ਜੈ ਜਾਂ ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਉ। ਮਨ ਮਾਇਆ ਮੈਂ ਉਰਜ ਰਿਓ ਹੈ ਪੂਜੈ ਨਾ ਕਛ ਗਿਆਨਾ ਕੌਣ ਨਾਮ ਜਗ ਜਾਂ ਕੈ ਸਿਮਰੈ ਪਾਵੈ ਪਦ ਨਿਰਬਾਨਾ ਭਾਈ ਦਇਆਲ ਕਿਰਪਾਲ ਸੰਤ ਜਨ ਤਬੇ ਬਾਤ ਬਤਾਈ। ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸੁਰ ਮੈਂ ਨਿਮਕ ਏਕ ਉਰ ਧਾਰ ਜਮਕੂ ਤ੍ਰਾਸ ਮਟੈ ਨਾਨਕ ਤੇ ਆਪਣੋ ਜਨਮ ਸਵਾਰ। ਰਾਮ ਕਲੀ ਮਹਲਾ ਨਾਵਾਂ। ਪ੍ਰਾਣੀ ਨਾਰਾਇਣ ਸੁਧਲੇ ਛਿਨ ਛਿਨ ਔਧ ਘਟੈ ਨਿਸਬਾਸੁਰ ਬ੍ਰਿਥਾ ਜਾਤ ਹੈ ਦੇਹ ਰਹਾਉ ਤਰਨਾ ਪੋ ਬਿਖਿਅਨ ਸਿਉ ਖੋਇਓ। ਤਰਨਾ ਪੋ ਬਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਰਜਾਨਾ। ਮਾਨਸ ਜਨਮ ਦੀ ਹੋ ਜੇ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾਂ ਕੈ ਸਿਮਰੈ ਨਿਮਕ ਨ ਤਾਂ ਕੋ ਗਾਇਓ। ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ। ਰਾਮ ਕਲੀ ਮਹਲਾ ਪਹਿਲਾ। ਅਸ਼ਟਪਦੀਆਂ ਇੱਕ ਓਂਕਾਰ ਸਤ ਗੁਰ ਪ੍ਰਸਾਦ। ਸੋਈ ਚੰਦ ਚੜੈ ਸੇ ਤਾਰੇ ਸੋਈ ਦਿਨਯਰ ਤਪਤਰ ਹੈ ਸਾ ਧਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਮ ਕੈਸੇ ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰੈ ਤਿੰਘਾਣਾ ਕਲ ਲੱਖਣ ਵਿਚਾਰ ਰਹਾਓ। ਕਿਤੇ ਦੇਸ਼ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਾਂ ਨਾਹੀ ਮੈਲ ਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਪ ਘਰ ਤਪ ਨ ਹੋਈ ਜੇ ਕੋ ਨਾਉ ਲਏ ਬਦਨਾਮੀ ਕਲਕੇ ਲੱਖਣ ਏਈ ਜਿਸ ਸਿਕਦਾਰੀ ਤਿਸੈ ਖੁਆਰੀ ਚਾ ਕਰਕੇ ਹੀ ਡਰਨਾ ਜਾਂ ਸਿਕਦਾਰ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਆ ਗੁਣਾ ਕਲਿਆਈਐ ਤਿਹ ਜੋ ਕੇਰਾ ਰਹਿ ਤਪਾਵਸ ਜੇ ਗੁਣ ਦੇਹ ਤਾਂ ਪਾਈਐ ਰਹਾਉ। ਕਲ ਕਲਵਾਲੀ ਸ਼ਰਾ ਨਬੇੜੀ ਕਾਜ਼ੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਬੇਦ ਅਥਰਬਣ ਕਰਨੀ ਕੀਰਤ ਲਿਆ ਪਤਵਿਣ ਪੂਜਾ ਸਤਵਿਣ ਸੰਜਮ ਜਤਵਿਣ ਕਾਹੇ ਜਨੇਊ ਨਾਵੋ ਧੋਵੋ ਤਿਲਕ ਚੜਾਓ।

सच वैण सोच न होई। कल परवान कतीब कुरान, पोथी पंडित रहे पुराण, नानक नाव भया रहमान, कर करता तू एको जान। नानक नाम मिलै वडियाई, एदू उपर करम नहीं। जे घर हुंदे मंगण जाइए, फिर उलामा मिलै तही। राम कली महला पहला, जग प्रबोध मड़ी बंधावै, आसन त्याग काहे सच पावै। ममता मोका मन हितकारी, ना अतूती ना संसारी। जोगी बैसर हो दुविधा दुख भागै, कर कर मांगत लाज न लागै। रहाउ गावै गीत न चीनै, आप क्यों लागी निवरै प्रताप। गुर का शब्द रचै मन पाए, भिखिया सहज विचारी खाए। भस्म चढ़ाए करें पाखंड, माया भू सहे जम डंड। फूटे खापर भीख न पाए, बंधन बांध्या आवै जाए। बिंद न रखें जति कहावै, माई मंग त्रैलो भावै। निर्दया नहीं ज्योति उजाला, बूढ़त बूढ़े सर्ब जंजाला। पेक करें खिंथा बहुत थटुआ, झूठो खेल खेले बहु नटुआ। अंतर यगन चिंता बहु जारी, बिन कर्मा कैसे उतर सुपारी। मुंदरा फटक बनाई कान, मुक्त नहीं विद्या विज्ञान। जिहवा इंद्री साध लुभाना, पशु भय नी मिटे निशाना। त्रिविध लोगा त्रिविध जोगा, शब्द विचारे चूक सोगा। उजल साच सो शब्द होए, जोग जगत विचारे कोय। तुझ पै नौ ने तू करने जोग, था प्यो था पे करे सुहोग। जत सत संजम सच सुचीत, नानक जोगी त्रिभुवन बीत। राम कली महला पहला, खट मट देही मन बैरागी। सुरत शब्द तुनि अंतर जागी, वाज अनहद मेरा मन लीना। गुर बचनी सतनाम पतीना, प्राणी राम भगत सो पाईऐ। गुरमुख हर हर मीठा लागै, हर हर नाम समाईऐ। रहाओ माया मोह बिवर्ज समाए, सतगुर भेटै मेल मिलाए। नाम रतन निर्मूलक हीरा, तितराता मेरा मन तीरा। हम ममता रोग न लागै, राम भगत जम का पाओ भागै। जम जंदार न लागै मोह, निर्मल नाम हृदय हर सोह। शब्द विचार भय निरंकारी, गुरमत जागे दुरमत परहारी। अंदन जाग रहे लिवलाई, जीवन मुक्त गत अंतर पाई। अलिप्त गुफा में रह निरारी, तस्कर पंच शब्द संगारी। पर कर जाए न मन डोलाए, सहज निरंतर राहो समाए। गुरमुख जाग रहे अवतूता, साध बैरोगी तत् परूता। जग सूता मरिया वै जाए, बिन गुर शब्द न सोजी पाई। अनहद शब्द वजै दिन राती, अवगत की गत गुरमुख जाती। तहां मानी जा शब्द पछानी, एको रब रहे अनरबानी। सुन समाध सहज मन राता, तज हों लूबा एको जाता। गुर चिली अपना मन मानिया, नानक दूजा मेट समानिया। राम कली महला पहला, साह गणै न करै विचार। साहे उपर एकंकार, जिस गुर मिलै सोई बिद जाने। गुरमत होई ता हुकम पछाणै, झूठ न बोल पांडे सच कहियै। हम जाए शब्द कर लईऐ, रहाओ गण गण चोतक कांडी कीनी। पढ़ै सुनावै तत न चीनी, सबसे ऊपर गुर शब्द विचार। होर कथनी बदाऊ न सगली शार, नावै धूवै पूजै सैला। बिन हर राते मैलू मैला, गर्ब नवार मिले प्रव सारथ। मुक्त प्राण जप हर किरतारथ, वाचै वादन बेद विचार। आप टुबै क्यों पितरां तारै, घट घट ब्रह्म चीनै जन कोई। सतगुर मिले तां सोजी होय। गणत गणियै सहसा दुख जीऐ, गुर की शरण पवै सुख थीऐ। कर अपराध शरण हम आया, गुर हर भेटे पुरब कमाया।
ਗੁਰ ਸ਼ਰਨ ਨ ਆਈਐ ਬ੍ਰਹਮ ਨ ਪਾਈਐ ਭਰਮ ਭੁਲਾਈਐ ਜਨਮ ਮਰ ਆਈਐ ਜਮ ਦਰ ਬੰਧ ਹੋ ਮਰ ਬਿਕਾਰ ਨ ਹਿਰਦੈ ਨਾਮ ਨ ਸ਼ਬਦ ਵਿਚਾਰੂ। ਜਮ ਦਰ ਬੰਧ ਹੋ ਮਰ ਬਿਕਾਰ ਨ ਹਿਰਦੈ ਨਾਮ ਨ ਸ਼ਬਦ ਅਚਾਰ। ਇੱਕ ਪਾਂਧੇ ਪੰਡਿਤ ਮਿਸਰ ਕਹਾਵੈ ਦੁਬਧਾ ਰਾਤੀ ਮਹਿਲ ਨ ਪਾਵੈ। ਜਿਸ ਗੁਰਪ੍ਰਸਾਦੀ ਨਾਮ ਆਧਾਰ ਕੋਟ ਮਧੇ ਕੋ ਜਾਣਿਆ ਪਾਰ। ਏਕ ਬੁਰਾ ਭਲਾ ਸੱਚ ਏਕੈ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ। ਜਿਨ ਕੈ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ। ਗੁਰ ਕੈ ਭਾਣੈ ਕਰਮ ਕਮਾਵੈ ਨਾਨਕ ਸਾਚੇ ਸਾਚ ਸਮਾਵੈ। ਰਾਮ ਕਲੀ ਮਹਲਾ ਪਹਿਲਾ ਹਟ ਨਿਗਰੇ ਕਰ ਕਾਇਆ ਚੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ। ਰਾਮ ਨਾਮ ਸਰ ਅਵਰ ਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਮ ਜੰਦਾਰ ਜੋ ਨਹੀਂ ਸਕੈ ਸਰਪਨ ਡਸ ਨਾ ਸਕੈ ਹਰ ਕਾ ਰਸ ਪੀਜੈ। ਰਹਾਉ ਵਾਦ ਪੜੈ ਰਾਗੀ ਜਸ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀ ਜੈ। ਰਾਮ ਨਾਮ ਬਿਨ ਦੂਖ ਸਹੀ ਜੈ ਚਾੜਸ ਪਵਨ ਸੰਘਾਸਨ ਭੀਜੈ। ਨਿਉਲੀ ਕਰਮ ਖਟ ਕਰਮ ਕਰੀ ਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ ਅੰਤਰ ਚੂਰ ਕਿਉਂ ਸਾਧ ਲਹੀ ਜੈ ਗੁਰਮੁਖ ਹੋਏ ਕਾਇਆ ਗੜ ਲੀਜੈ। ਅੰਤਰ ਮੈਲ ਤੀਰਥ ਭਰਮੀ ਜੈ ਮਨ ਨਹੀਂ ਸੂਚਾ ਕਿਆ ਸੋਚ ਕਰੀ ਜੈ। ਕਿਰਤ ਪਿਆ ਦੋਸ਼ ਕਾ ਕੋ ਦੀਜੈ ਅੰਨ ਨਾ ਖਾਹੇ ਤੇਹੀ ਦੁੱਖ ਦੀਜੈ। ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਮਨਮੁਖ ਜਨਮੈ ਜਨਮ ਮਰੀ ਜੈ ਸਤਿਗੁਰ ਪਾਸ਼ ਸਤਿਗੁਰ ਪੂਸ਼ ਸੰਗਤ ਜਨ ਕੀ ਜੈ। ਮਨ ਹਰ ਰਾਚੈ ਨਹੀਂ ਜਨਮ ਮਰੀ ਜੈ ਰਾਮ ਨਾਮ ਬਿਨ ਕਿਆ ਕਰਮ ਕੀ ਜੈ। ਉਂਦਰ ਦੁੰਦਰ ਪਾਸ ਤਰੀ ਜੈ ਤੁਰ ਕੀ ਸੇਵਾ ਰਾਮ ਰਵੀ ਜੈ। ਨਾਨਕ ਨਾ ਮਿਲੈ ਕਿਰਪਾ ਪ੍ਰਭ ਕੀ ਜੈ। ਰਾਮ ਕਲੀ ਮਹਲਾ ਪਹਿਲਾ ਅੰਤਰ ਉਤਪੁਜ ਅਵਰ ਨ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ। ਜੁਗਾਂ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰਲੋ ਅਵਰ ਨ ਕੋਈ। ਐਸਾ ਮੇਰਾ ਰਾਮ ਰਿਆ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕੈ ਨਾਮ ਨ ਲੱਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ। ਜੇਵਾ ਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ। ਇੱਕ ਬਣ ਮੈਂ ਬੈਸੈ ਡੂਗਰ ਅਸਥਾਨ ਨਾਮ ਵਿਸਾਰ ਪਚੈ ਅਭਿਮਾਨ। ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਹਮਾਨ। ਹਠ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜ੍ਹੇ ਲੈ ਲੋਕ ਸੁਣਾਵੈ। ਤੀਰਥ ਭਰਮਸ ਪਿਆਦ ਨਾ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ। ਜਤਨ ਕਰੈ ਬਿੰਦ ਕਿਵੇਂ ਨਾ ਰਹਾਈ ਮਨੁਆ ਡੋਲੈ ਨਰਕੇ ਪਾਈ। ਜੰਪੁਰ ਬਾਂਧੂ ਲਹਿ ਸਜਾਈ ਬਿਨਾਂ ਮੈਂ ਜੀਵ ਜਲ ਬਲ ਜਾਈ। ਸਿਰ ਸਾਧਕ ਕੇ ਤੇ ਮੁਨ ਦੇਵਾ ਹਟ ਨਿਗਰੇ ਨ ਤ੍ਰਿਪਤਾਵੈ ਭੇਵਾ ਸ਼ਬਦ ਵਿਚਾਰ ਗਹੈ ਗੁਰਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ। ਕਰਮ ਮਿਲੈ ਪਾਵੈ ਸਚ ਨਾਉ ਤੁਮ ਸਰਨਾਗਤ ਰਹੋ ਸੁਭਾਉ ਤੁਮ ਤੇ ਉਪਜਿਓ ਭਗਤੀ ਭਾਉ। ਜਪ ਜਪੋ ਗੁਰਮੁਖ ਹਰ ਨਾਉ ਹਉਮੈ ਗਰਭ ਜਾਏ ਮਨ ਭੀਨੈ ਝੂਠ ਨ ਪਾਵਸ ਪਾਖੰਡ ਕੀਨੈ। ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ। ਰਾਮ ਕਲੀ ਮਹਲਾ ਪਹਿਲਾ ਜਿਉਂ ਆਇਆ ਤਿਉਂ ਜਾਵੈ ਬਉਰੇ ਜਿਉਂ ਜਨਮੇ ਤਿਉਂ ਮਰਨ ਪਿਆ। ਜਿਉਂ ਰਸ ਭੋਗ ਕੀਏ ਤੇਤਾ ਦੁੱਖ ਲਾਗੈ ਨਾਮ ਵਿਸਾਰ ਭਵਜਲ ਪਿਆ। ਤਨ ਧਨ ਦੇਖਤ ਗਰਭ ਗਇਆ ਕਨਕ ਕਾਮਣੀ ਸਿਉਂ ਹੇਤ ਵਧਾਏ ਹੈ ਕੀ ਨਾਮ ਵਿਸਾਰੈ ਭਰਮ ਗਇਆ ਰਹਾਓ। ਜਤ ਸਤ ਸੰਜਮ ਸੀਲ ਨਾ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ। ਪੁੰਨ ਦਾਨ ਇਸ਼ਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਦ ਜਇਆ। ਲਾਲਚ ਲਾਗੈ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਇਆ। ਜਾਂ ਜਮ ਤਾਏ ਕੇਸ ਗੈ ਮਾਰੈ ਸੁਰਤ ਨਹੀਂ ਮੁੱਕ ਕਾਲ ਗਿਆ। ਐਨਸ ਨਿੰਦਾ ਤਾਤ ਪਰਾਈ ਹਿਰਦੈ ਨਾਮ ਨ ਸਰਬ ਦਇਆ। ਬਿਨ ਗੁਰ ਸ਼ਬਦ ਨ ਗਤ ਪਤ ਪਾਵੈ ਰਾਮ ਨਾਮ ਬਿਨ ਨਰਕ ਗਇਆ।
ਫਿਰ ਮੈਂ ਬੇਸ ਕਰੇ ਨਟੂਆ ਜਿਉਂ ਮੋਹ ਭਾਵ ਮੈਂ ਗਲਤ ਗਿਆ, ਇਤ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੈ ਮਗਨ ਪਿਆ। ਕਰਹਿ ਬਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ, ਹੁਮ ਰੋਗ ਮਹਾਂ ਦੁਖ ਲਾਗਾ, ਗੁਰਮਤਿ ਲੇਵੋ ਰੋਗ ਗਇਆ। ਸੁਖ ਸੰਪਤ ਕੋ ਆਵਤ ਦੇਖੈ, ਸਾਕਤ ਮਨ ਅਭਿਮਾਨ ਪਇਆ, ਜਿਸ ਕਾ ਏ ਤਾਨ ਧਨ ਸੋ ਫਿਰ ਲੇਵੈ, ਅੰਤਰ ਸਹਿਸਾ ਦੁਖ ਪਇਆ। ਅੰਤ ਕਾਲ ਕੇ ਸਾਥ ਨ ਚਾਲੈ, ਜੋ ਦੀਸੈ ਸਭ ਤਿਸੈ ਮੋਇਆ, ਆਤ ਪੁਰਖ ਯ ਪਰੰਪਰ ਸੋ ਪ੍ਰਭੁ, ਹਰ ਨਾਮ ਹਿਰਦੇ ਲੈ ਪਾਰ ਪਇਆ। ਮੂਹੇ ਘਰੂ ਮੈਂ ਕਿਸੈ ਸੁਣਾਵੈ, ਭੈ ਸਾਗਰ ਅਸਰਾਲ ਪਇਆ। ਦੇਖ ਕੁਟੰਬ ਮਾਇਆ ਗ੍ਰਹਿ ਮੰਦਰ, ਸਾਕਤ ਜੰਜਾਲ ਪਰਾਲ ਪਇਆ, ਜਾਂ ਆਏ ਤਾਂ ਤਨਹ ਪਠਾਏ, ਚਾਲੇ ਤਨਹ ਬੁਲਾਏ ਲਿਆ, ਜੋ ਕਿਛ ਕਰਨਾ ਸੋ ਕਰ ਪਾਇਆ, ਜੋ ਕਿਛ ਕਰਨਾ ਸੋ ਕਰ ਰਹਿਆ, ਬਖਸ਼ਣ ਹਾਰੈ ਬਖਸ਼ ਲਿਆ। ਜਿਨੇ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਪਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸ਼ਰਨ ਪਇਆ। ਦੁਖ ਸੋ ਗੁਰਮੁਖ ਸਮ ਕਰ ਜਾਣ, ਹਰਕ ਸੋਗ ਤੇ ਬਿਰਕਤ ਪਇਆ, ਆਪ ਮਾਨ ਗੁਰਮੁਖ ਹਰ ਪਾਈ, ਨਾਨਕ ਸਹਿਜ ਸਮਾਏ ਲਿਆ। ਰਾਮ ਕਲੀ ਦੱਖਣੀ ਮਹਲਾ ਪਹਿਲਾ, ਜਤ ਸਤ ਸੰਜਮ ਸਾਚ ਦੜਾਇਆ, ਸਾਚ ਸ਼ਬਦ ਰਸ ਲੀਨਾ, ਮੇਰਾ ਗੁਰ ਦਿਆਲ ਸਦਾ ਰੰਗ ਲੀਨਾ, ਐਨਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਨਾ ਰਹਾਉ। ਰਹਿ ਗਗਨਪੁਰ ਦ੍ਰਿਸ਼ਟ ਸਮੈਸਰ, ਅਨਹਦ ਸ਼ਬਦ ਰੰਗੀਨਾ, ਸਤ ਬੰਧ ਕੁਪੀਨ ਭਰਪੁਰ ਲੀਨਾ, ਜੀਵਾ ਰੰਗ ਰਸੀਨਾ, ਮਿਲੈ ਗੁਰ ਸਾਚੇ ਜਿਨ ਰਚ ਰਾਚੇ, ਕਿਰਤ ਵਿਚਾਰ ਪਤੀਨਾ। ਏਕ ਮੈਂ ਸਰਬ ਸਰਬ ਮੈਂ ਏਕਾ, ਇਹ ਸਤਿਗੁਰ ਦੇਖ ਦਿਖਾਈ, ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ, ਸੋ ਪ੍ਰਭ ਲੱਖਣ ਨਾ ਜਾਈ, ਦੀਪਕ ਤੇ ਦੀਪਕ ਪਰਗਾਸ ਯਾਤਰ ਭਵਨ ਜੋ ਦਿਖਾਈ। ਸੱਚੈ ਤਖਤ ਸੱਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ, ਮੋਹ ਗਿਆ ਬੈਰਾਗੀ ਜੋਗੀ, ਘਟ ਘਟ ਕਿੰਗਰੀ ਵਾਈ, ਨਾਨਕ ਸ਼ਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਿਖਾਈ। ਰਾਮ ਕਲੀ ਮਹਲਾ ਪਹਿਲਾ, ਆਓ ਹਟ ਹਸਤ ਮੜੀ ਕਰ ਛਾਇਆ, ਤਰਨ ਗਗਨ ਕਲ ਧਾਰੀ, ਗੁਰਮੁਖ ਕੇਤੀ ਸ਼ਬਦ ਉਧਾਰੀ, ਸੰਤੋ ਹਉਮੈ ਮਾਰ ਹਉਮੈ ਸੁਖੈ, ਮਮਤਾ ਮਾਰ ਹਉਮੈ ਸੁਖੈ, ਤ੍ਰਿਭਵਨ ਜੋ ਤੁਮਾਰੀ। ਮਨਸ਼ਾ ਮਾਰ ਮਨੇ ਮੈਂ ਰੱਖੈ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਰਤ ਅਨਾਹ ਦਵਾਜੈ, ਘਟ ਘਟ ਜੋਤ ਤੁਮਾਰੀ। ਪਰ ਪੰਚ ਬੇਣ ਤਹੀ ਮਨ ਰੱਖਿਆ, ਬ੍ਰਹਮ ਅਗਨ ਪਰਜਾਰੀ, ਪੰਚ ਤਤ ਮਿਲ ਐਨਸ ਦੀਪਕ ਨਿਰਮਲ ਜੋਤ ਅਪਾਰੀ, ਰਵ ਸਸ ਲੋਕੇ ਤਨ ਕਿੰਗਰੀ, ਵਾਜੈ ਸ਼ਬਦ ਨਰਾਰੀ। ਸ਼ਿਵ ਨਗਰੀ ਮੈਂ ਆਸਣ ਯੋਧੂ, ਅਲਖ ਅਗਮ ਅਪਾਰੀ, ਕਾਇਆ ਨਗਰੀ ਇਹ ਮਨ ਰਾਜਾ, ਪੰਚ ਵਸੈ ਵਿਚਾਰੀ, ਸ਼ਬਦ ਰਵੈ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ। ਕਾਲ ਵਿਕਾਲ ਕਹੀ ਕੈ ਬਪਰੇ, ਜੀਵਤ ਮੂਆ ਮਨ ਮਹਾਰੀ, ਬ੍ਰਹਮਾ ਵਿਸ਼ਨ ਮਹੇਸ਼ਕ ਮੂਰਤ, ਆਪੇ ਕਰਤਾ ਕਾਰੀ। ਕਾਇਆ ਸੋਧ ਤਰ ਪਵ ਸਾਗਰ, ਆਤਮ ਤਤ ਵਿਚਾਰੀ, ਗੁਰਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ। ਆਪੇ ਮੇਲ ਲਏ ਗੁਣਦਾਤਾ, ਹਉਮੈ ਤ੍ਰਿਸ਼ਨਾ ਮਾਰੀ, ਤ੍ਰੈ ਗੁਣ ਮਿਟੇ ਚੌਥੈ ਵਰਤੈ, ਇਹਾ ਭਗਤ ਨਰਾਰੀ, ਗੁਰਮੁਖ ਜੋਗ ਸ਼ਬਦੇ ਆਤਮ ਚੀਨੈ, ਹਿਰਦੈ ਇਕ ਮਰਾਰੀ, ਮਨੁਆ ਅਸਤ੍ਰ ਸ਼ਬਦੇ ਰਾਤਾ, ਇਹਾ ਕਰਨੀ ਸਾਰੀ। ਵੇਦ ਬਾਦ ਨਾ ਪਾਖੰਡ ਅਉਦੂ, ਗੁਰਮੁਖ ਸ਼ਬਦ ਵਿਚਾਰੀ, ਇਹ ਗੁਰਮੁਖ ਜੋਗ ਕਮਾਵੈ ਅਉਦੂ, ਜਸ ਸਦ ਸ਼ਬਦ ਵਿਚਾਰੀ, ਸ਼ਬਦ ਮਰੈ ਮਨ ਮਾਰੈ ਅਉਦੂ, ਜੋਗ ਜੁਗਤ ਵਿਚਾਰੀ। ਮਾਇਆ ਮੋਹ ਭਵਜਲ ਹੈ ਅਉਦੂ, ਸ਼ਬਦ ਤਰੈ ਕੁਲਤਾਰੀ, ਸ਼ਬਦ ਸੂਰ ਗੁਰਚਾਰੇ ਅਉਦੂ, ਬਾਣੀ ਭਗਤ ਵਿਚਾਰੀ, ਮਨ ਮਾਇਆ ਮੋਹਿਆ ਅਉਦੂ, ਨਿਕਸੇ ਸ਼ਬਦ ਵਿਚਾਰੀ, ਆਪੇ ਬਖਸ਼ੇ ਮੇਲ ਮਿਲਾਏ, ਨਾਨਕ ਸ਼ਰਨ ਤੁਮਾਰੀ। ਰਾਮ ਕਲੀ ਮਹਲਾ ਤੀਜਾ, ਅਸ਼ਟਪਦੀਆਂ ਇੱਕ ਓਅੰਕਾਰ, ਸਤ ਗੁਰਪ੍ਰਸਾਦ। ਸ਼ਰਮੈ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ,
आवन जान विभूत लाए जोगी तां तीन भवन जिन लाया ऐसी किंगरी वजाए जोगी जित किंगरी अनहद वाजै हर स्यों रह लिवलाई रहाओ सत संतोख पत कर झोली जोगी अमृत नाम भुगत पाई ध्यान का कर डंडा जोगी सिंगी सुरत बजाई मन दृढ़ कर आसन बैस जोगी तां तेरी कल्पना जाई काया नगरी मैं मंगन चढ़े जोगी तां नाम पल्लै पाई इत किंगरी ध्यान न लागै जोगी ना सच पल्लै पाए इत किंगरी शांत न आवै जोगी अभिमान ना विचों जाए भाओ भाओ तुए पत लाए जोगी ए शरीर कर डंडी गुरमुख होवे तां तंती वाजे इन बिद तृष्णा कंडी हुक्म बुझे सो जोगी कहिया एक सो चित लाए संसा टूटे निर्मल होवे जोग जुगत इम पाए नदरियां दा सब कुछ बनसा हर सेती चित लाए सतगुर नाल तेरी भावनी लागे ताए सो जी पाए ये जोग न होवे जोगी जे कुटंब छोड़ पर पवन करें ग्रे शरीर में हर हर नाम गुर प्रसादी अपना हर प्रभ लहें ये जगत मिट्टी का पुतला जोगी इसमें रोग बड़ा तृष्णा माया अनेक जतन भे करे जोगी रोग ना जाए गवाया हर का नाम औकद है जोगी जिसनों मन वसाए गुरमुख होवे सोई बूझे जोग जुगत सो पाए जुगे का मार्ग विखम है जोगी जिसनों नदर करे सो पाए अंतर बाहर एको भिखै बिचों भरम चुकाए वेण वजाई किंगरी वाजै जोगी सा किंगरी वजाए कह नानक मुक्त होवै जोगी साचे रहे समाए राम कली महला तीजा भगत खजाना गुरमुख जाता सतगुर बूझ बजाई संतो गुरमुख दे बड़ियाई रहाओ सच रहो सदा सहज सुख उपजै काम क्रोध बिचों जाई आप छोड़ नाम लिव लागी ममता शब्द जलाई जिसते उपजे तिसते बिनसै अंते नाम सिखाई सदा हजूर दूर ना देखो रचना जिन रचाई सच्चा शब्द रवै घट यंत्र सच्चे स्यों लिव लाई सत्संगत मैं नाम नर मोलक बड़ै भाग पाया जाई भरम न भूलो सतगुर सेवो मन राखो एक ठाई बिना मैं सब भूली फिरदी बिरथा जन्म गवाई जोगी जुगत गवाई हंडै पाखंड जोग न पाई शिव नगरी मैं आसन बैसै गुर शब्दी जोग पाई धातर बाजी शब्द नवारे नाम वसै मन आई ए शरीर सरवर है संतो इशनान करे लिवलाई नाम इशनान करें से जन निर्मल शब्दे मैल गवाई त्रै गुण अचेत नाम चेतै नाही बिन नामै बिन सजाई ब्रह्मा विष्णु महेश त्रै मूर त्रै गुण भरम भुलाई गुरप्रसादी त्रिकटी छूटै चौथे पद लिवलाई पंडित पढ़े पड़वाद बखाणै तिना बूझ न पाई बिखिया माते भरम भुलाए उपदेश कहो किस पाई भगत जना की उत्तम बाणी जुग जुग रही समाई बाणी लागै सोगत पाए शब्दे सच समाई काया नगरी शब्दे खोजै नाम नवंगत पाई मनसा मार मन सहज समान बिन रसना उस्तत कराई लोयन देख रहे बिस्माती चेते अदृष्ट लगाई अदृष्ट सदा रहे निरालम ज्योति ज्योत मिलाई हों गुरसाला ही सदा अपना जिन साची बूझ बजाई नानक कह बेनंती नामो गत पत पाई राम कली महला तीजा हर की पूजा दुलंब है संतो कहना कछु न जाई संतो गुरमुख पूरा पाई नामो पूज कराई रहाओ हार बिन सब कुछ मैला संतो क्या हो पूज चढ़ाई हर सचे भावै सो पूजा होवै भाणा मन वसाई पूजा करै सब लोक संतो मन मुख थाए न पाई शब्द मरै मन निर्मल संतो ई पूजा थाए पाई पवित्त पावन से जन साचे एक शब्द लिवलाई बैन नामै होर पूज न होवी भरम भुली लोकाई गुरमुख आप पछाणै संतो राम नाम लिवलाई आपे निर्मल पूज कराए गुर शब्दी थाए पाई
पूजा करें पर बिद नहीं जाने, दूजे भाए मलाई गुरमुख वै सो पूजा जाने, भाणा मन वसाई भाणे ते सब सो पावे, संतो अंते नाम सखाई, अपना अपना पछाणे संतो कूड़ करें वड्याई। पाखंड कीने जमनी छोड़े, ले जासी पत गवाई, जिनी अंतर अवदया पछाणे गत मद तिन ही पाई, ये मनुआ सुन समाध लगावे ज्योति ज्योत मिलाई, सुन सुन गुरमुख नाम बखाणे सत्संगत मिलाई। गुरमुख गवावे आप गवावे दर सच ऐ सोभा पाई, साची बाणी सच बखाणे सच नाम लिवलाई, भै पंजन बड़ पाप निखंजन मीरा प्रबंध सिखाई, सब कुछ आपे आप वरतै नानक नाम वड्याई। राम कली महला तीजा, हम कुचल कुचील ते मानी, मिल शब्दी मैले उतारी, संतो गुरमुख नाम निस्तारी। सच्चा नाम वसिया घट अंतर, करतै आप सवारी रहाओ पारस परसे, फिर पारस हुए हर जीव अपनी कृपा धारी, भेख करें फिरें बिमानी तंजूए बाजी हारी। एक अंदन भगत करें दिन राति राम नाम युर तारी, अंदन राते सहजे माते सहजे हमें मारी, भै बिन भगत न होए कभी भै पाए भगत सवारी, माया मोह शब्द जलाया ज्ञान तत् बिचारी। आपे आप कराए करता आपे बख्श पंडारी, तिसकियां गुणा का अंत न पाया हों गावां शब्द विचारी, हर जियो जपी हर जियो सलाही बिचों आप नवारी, नाम पदार्थ गुरते पाया खुट सचे पंडारी। अपने भगतां नूं आपे तुठा अपनी कृपा करकल धारी, तिन साचे नाम की सदा भुखलागी, गावन शब्द बिचारी, जियो पिण सब किश है तिसका आखण बिखम बिचारी। शब्द लगे से जन निस्तरे भौजल पार उतारी, बिन हर साचे को पार न पावे बुझे को बिचारी, जो तर लिखिया सोई पाया मिल हर शब्द सवारी। काया कंचन शब्दे राति साचै नाए प्यारी, काया अमृत रही भरपूरे पाई है शब्द बिचारी, जो प्रभु को जैं सोई पावै फूट मुए हंकारी, बादी बिन सै सेवक सेवें गुर कै हित प्यारी। सो जोगी तत् ज्ञान बिचारे हों मैं तृष्णा मारी, सतगुर दाता तिन्हें पछाता जिसनों कृपा तुम्हारी, सतगुरु ना सी मैं माया लागे डूब मुए हंकारी। जिचर अंदर सास तीचर सेवा की चै, जाय मिलिए राम मरारी, अंदन जागत रहै दिन राती अपने प्रे प्रीत प्यारी। तन मन वारी वार कुमाई गुरबिटों बलिहारी, माया मोह बिन सजाएगा उबरे शब्द विचारी, आप जगाए से जागे गुर कै शब्द विचारी, नानक से मुए जे नाम न चेतै भगत जीवे विचारी। राम कली महला तीजा, नाम खजाना गुरते पाया तृप्त रहे आगाई, संतो गुरमुख मुक्त गत पाई, एक नाम वसिया घट अंतर पूरे की वड्याई रहाओ। आपे करता आपे भुगता दिंदा रिजक सबाई, जो कुछ करना सो कर रहे अवर न करना जाई, आपे साजे सृष्टि पाए सिर सिर धंधा लाई, तिस सरे वो तांसक पावो सतगुर मेल मिलाई। अपना आप आप पाए लख न लखना जाई, आपे मार जी वाले आपे तिसनों तिल न तमाई, एक दाते एक मंगते कीते आपे भगत कराई। सिवड़ भागी जिनी एको जाता सची रहे समाई, आप स्वरूप सियाणा आपे कीमत कह न जाई, आपे दुख सुख पाए अंतर तापे भरम भुलाई। वड़दाता गुरमुख जाता नगोरी, वड्डा दाता गुरमुख जाता निगुरी, अंध फिरै लोकाई, जिनी चाखिया तिना साध आया सतगुर बूझ बजाई। एक ना नाम आप लाए एक ना गुरमुख दे बजाई, सदा सदा सा लायो संतो तिस दी वड्डी वड्याई, तिस बनियावर न कोई राजा कर तपावस बणत बनाई। न्याउ तसे का है सद साचा विरले हुकम मनाई, तिसनो प्राणी सदा त्यावो जिन गुरमुख बणत बनाई, सतगुरु भेटै सूजन सी जय जिस हिरदै नाम वसाई।
ਸੱਚਾ ਆਪ ਸਦਾ ਹੈ, ਸੱਚਾ ਬਾਣੀ ਸੁਣਾਈ, ਨਾਨਕ ਸੁਣ ਵੇਖ ਰਿਹਾ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮ ਕਲੀ ਮਹਲਾ ਪੰਜਵਾਂ। ਅਸ਼ਟਪਦੀਆਂ ਇੱਕ ਓਅੰਕਾਰ, ਸਤ ਗੁਰ ਪ੍ਰਸਾਦ, ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਵਲ ਭੁਅੰਗਮ ਸਾਧੇ, ਮੋਹੇ ਦੀਨ ਹਰਿ ਹਰਿ ਆਰਾਧੇ। ਤੇਰਾ ਭਰੋਸਾ ਪਿਆਰੇ, ਆਨ ਜਾਨਾ ਵੇਸਾ ਰਹਾਉ, ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ, ਕਿਨਹੀ ਮੋਨਿਆ ਧੂਤ ਸਦਾਇਆ। ਕੋਈ ਕਹਿ ਤੋ ਅਨਨ ਭਗਉਤੀ, ਮੋਹਿ ਦੀਨ ਹਰ ਹਰ ਓਟ ਲੀਤੀ, ਕਿਨਹੀ ਕਹਿਆ ਹੋ ਤੀਰਥ ਵਾਸੀ, ਕੋਈ ਅੰਨ ਤਜ ਭਇਆ ਉਦਾਸੀ, ਕਿਨਹੀ ਭਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲਹ ਵਡਿਆਈ, ਕਿਨਹੀ ਕਹਿਆ ਬਹੁ ਬਹੁ ਭਾਈ, ਕੋਈ ਕਹਿ ਮੈਂ ਧਨੈ ਪਸਾਰਾ, ਮੋਹਿ ਦੀਨ ਹਰ ਹਰਿ ਆਧਾਰਾ, ਕਿਨਹੀ ਘੂੰਗਰ ਨਿਰਤ ਕਰਾਈ, ਕਿਨਹੂ ਵਰਤ ਨੇ ਮਾਲਾ ਪਾਈ। ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹਿ ਦੀਨ ਹਰ ਹਰ ਹਰ ਧਿਆਇਆ, ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹਿ ਦੀਨ ਹਰ ਹਰ ਹਰ ਸੇਵਾ। ਕੋਈ ਚਤੁਰ ਕਹਾਵੈ ਪੰਡਿਤ, ਕੋ ਘਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰਿਆ ਚਾਰ ਸੁਕਰਣੀ, ਮੋਹਿ ਦੀਨ ਹਰ ਹਰ ਹਰ ਸਰਣੀ, ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਮ ਐ ਮਨ ਨਾਮ ਪ੍ਰਬੋਧੇ। ਕਉ ਨਾਨਕ ਜਉ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾ ਸ਼ੀਤਲਾ। ਰਾਮ ਕਲੀ ਮਹਲਾ ਪੰਜਵਾਂ। ਇਸ ਪਾਣੀ ਤੇ ਜਿੰਤੂੰ ਘਰਿਆ, ਮਾਟੀ ਕਾਲੇ ਦੇਵਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿੰਤੂੰ ਰਾਖਿਆ। ਰਾਖਣਹਾਰ ਸਮਾਰਜਨਾ, ਰਾਖਣਹਾਰ ਸਮਾਰਜਨਾ, ਸਗਲੇ ਛੋਟ ਵਿਚਾਰ ਮਨਾ ਰਹਾਓ, ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪਤਹਾਰੀ, ਜਿੰਦੀ ਏ ਤੁਧ ਬਨਤਾ ਅਰਮੀਤਾ, ਤਿਸਠਾ ਕੁਰ ਕੌਰ ਰੱਖ ਲਿਓ ਚੀਤਾ, ਜਿੰਦੀ ਆ ਤੁਧ ਪਵਨ ਅਮੂਲਾ, ਜਿੰਦੀ ਆ ਤੁਧ ਨੀਰ ਨਿਰਮੂਲਾ, ਜਿੰਦੀ ਆ ਤੁਧ ਪਾਵਕ ਬਲਨਾ, ਤਿਸਠਾ ਕੁਰ ਕੀ ਰਹੁ ਮਨ ਸ਼ਰਣਾ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਣ ਕਉ ਦੀਏ, ਬਸਦਾ ਦੀਓ ਬਰਤਨ ਬਲਨਾ, ਤਿਸਠਾ ਕੁਰ ਕੇ ਚਿੱਤ ਰੱਖ ਚਰਨਾ। ਪੇਖਣ ਕਉ ਨੇਤਰ, ਸੁਣਨ ਕਉ ਕਰਨਾ, ਹਸਤ ਕਮਾਮਨ ਬਾਸਨ ਰਸਨਾ, ਚਰਨ ਚੱਲਣ ਕਉ ਸਿਰ ਕੀਨੋ, ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਅਬ ਤੂੰ ਸੀਜ ਭਾਵੈ ਨਿਸੀ, ਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ। ਇਹ ਕਹਿ ਉਹੀ ਜਤ ਕਤ ਦੇਖੀਐ, ਤਤ ਤਤ ਧੋਈ ਤੇ ਸੇਵਤ ਮਨ ਆਲਸ ਕਰੈ, ਜਿਸ ਵਿਸਰਿਆ ਇੱਕ ਨਿਮਕ ਨਾ ਸਰੈ। ਹਮੇ ਅਪਰਾਧੀ ਨਿਰਗੁਣੀ ਹਾਰੇ, ਨਾ ਕਿਸ ਸੇਵਾ ਨਾ ਕਰ ਮਾਰੇ, ਗੁਰਬੋਹਿਤ ਬੜਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ। ਰਾਮ ਕਲੀ ਮਹਲਾ ਪੰਜਵਾਂ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪੂਪ, ਕਾਹੂ ਬਿਹਾਵੈ ਰਾਜ ਮਿਲਕ ਵਪਾਰਾ, ਸੰਤ ਬਿਹਾਵੈ ਨਾਮੇ ਆਧਾਰਾ, ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਓ। ਕਾਹੂ ਬਿਹਾਵੈ ਬੇਦਰਬਾਦ, ਕਾਹੂ ਬਿਹਾਵੈ ਰਸਨਾ ਸਾਧ, ਕਾਹੂ ਬਿਹਾਵੈ ਲਪਟ ਸੰਗਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ, ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੂਆ, ਕਾਹੂ ਬਿਹਾਵੈ ਪਰਦਰਬ ਚੁਰਾਈ, ਹਰ ਜਨ ਬਿਹਾਵੈ ਨਾਮ ਧਿਆਏ, ਕਾਹੂ ਬਿਹਾਵੈ ਯੋਗਤਾ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਭਵਨਤਾ ਜਾਤ ਬਿਹਾਏ, ਸੰਤ ਬਿਹਾਵੈ ਕੀਰਤਨ ਗਾਏ, ਕਾਹੂ ਬਿਹਾਵੈ ਦਿਨ ਰਹਿਣ ਚਾਲਤ, ਕਾਹੂ ਬਿਹਾਵੈ ਸੋਪੜ ਮਾਲਤ, ਕਾਹੂ ਬਿਹਾਵੈ ਬਾਲ ਪੜਾਵਤ, ਸੰਤ ਬਿਹਾਵੈ ਹਰ ਜਸ ਗਾਵਤ, ਕਾਹੂ ਬਿਹਾਵੈ ਨਟ ਨਾਟਕ ਹਿਰਤੇ, ਕਾਹੂ ਬਿਹਾਵੈ ਜਿਆਏ ਹਿਰਤੇ, ਕਾਹੂ ਬਿਹਾਵੈ ਰਾਜ ਮੈਂ ਡਰਤੇ, ਸੰਤ ਬਿਹਾਵੈ ਹਰ ਜਸ ਕਰਤੇ, ਕਾਹੂ ਬਿਹਾਵੈ ਮੱਤਾ ਮਸੂਰਤ, ਕਾਹੂ ਬਿਹਾਵੈ ਸੇਵਾ ਜ਼ਰੂਰਤ, ਕਾਹੂ ਬਿਹਾਵੈ ਸੋਧ ਜੀਵਤ, ਸੰਤ ਬਿਹਾਵੈ ਹਰ ਸਪੀਵਤ, ਜਿਤ ਕੋ ਲਾਇਆ ਤਿਤ ਹੀ ਲਗਾਨ, ਨਾ ਕੋ ਮੂੜ ਨਹੀਂ ਕੋ ਸਿਆਣ, ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ। ਰਾਮ ਕਲੀ ਮਹਲਾ ਪੰਜਵਾਂ। ਦਾਵਾ ਅਗਨ ਰਹੀ ਹਰ ਬੂਠ, ਮਾਤ ਗਰਭ ਸੰਕਟ ਤੇ ਛੂਟ, ਜਾਂ ਕਾ ਨਾਮ ਸਿਮਰਤ ਪਉ ਜਾਏ, ਤੈਸੇ ਸੰਤ ਜਨਰਾ ਕਹਿ ਰਾਏ, ਐਸੇ ਰਾਖਣ ਹਾਰ ਦਿਆਲ, ਜਤਕਤ ਦੇਖੋ ਤੁਮ ਪ੍ਰਤਪਾਲ ਰਹਾਓ। ਜਲ ਪੀਵਤ ਜਿਉਂ ਤਿਖਾ ਮਿਟੰਤ,
ਧਨ ਵਿਕਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣੇ ਆਧਾਰ ਤਿਉ ਹਰ ਜਨ ਹਰਿ ਹਰਿ ਨਾਮ ਪਿਆਰ ਕਿਰਤ ਸਾਨੀ ਜੋ ਰੱਖੈ ਰਖਵਾਲਾ ਮਾਤਾ ਪਿਤਾ ਦਇਆ ਜੋ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰੱਖੈ ਕੰਠ ਲਾਏ ਜਿਉ ਅੰਧਲੇ ਪੇਕਤ ਹੋਏ ਆਨੰਦ ਗੂੰਗਾ ਬਕਤ ਗਾਵੈ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲੇ ਉਧਾਰ ਜਿਉ ਪਾਵਕ ਸੰਗ ਸੀਤ ਕੋ ਨਾਸ਼ ਐਸੇ ਪਰਾਸ਼ਰ ਸੰਸੰਗ ਵਿਨਾਸ਼ ਜਿਉ ਸਾਬਣ ਕਾਪਰ ਉਜਲ ਹੋਤ ਨਾਮ ਜਬ ਸਭ ਭਰਮ ਪਉ ਖੋਤ ਜਿਉ ਚੱਕਵੀ ਸੂਰਜ ਕੀ ਆਸ ਜਿਉ ਚਾਤਰਕ ਬੂੰਦ ਕੀ ਪਿਆਸ ਜਿਉ ਕੁਰੰਕਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨੈ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭਏ ਤਾਂ ਆਏ ਚੀਤ ਦਇਆ ਧਾਰੀ ਤਿੰਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਨ ਦੇਖੀ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨ ਕੋਈ ਪਰੰਪੈ ਛੁਟੈ ਗੁਰਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਜੀ ਜਨ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ ਏ ਮਨ ਹਰ ਕੈ ਨਾਮ ਉਧਾਰਨ ਰਹਾਉ ਖਿਨ ਮੈਂ ਥਾਪਿਓ ਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਧਾਰਨਾ ਨਾਮ ਜਪਤ ਮਨ ਨਿਰਮਲ ਹੋਵੈ ਸੁਖੇ ਸੁਖ ਗੁਧਾਰਨਾ ਭਗਤ ਚਰਨ ਜੋ ਆਵੈ ਪ੍ਰਾਣੀ ਤਿਸ ਈਹਾਂ ਊਹਾਂ ਨਾ ਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮਹੀ ਆਗੈ ਸਾਰਨਾ ਤੂੰ ਦਾਤਾ ਜੀਆਂ ਸਭਨਾ ਕਾ ਆਪਣ ਕੀਆ ਪਾਲਣਾ ਅਨਕ ਬਾਰ ਕੋਟ ਜਨੀ ਉਪਰ ਨਾਨਕ ਵੰਝੈ ਵਾਰਨਾ ਰਾਮ ਕਲੀ ਮਹਲਾ ਪੰਜਵਾਂ ਅਸ਼ਟਪਦੀ ਏਕ ਓਅੰਕਾਰ ਸਤ ਗੁਰਪ੍ਰਸਾਦ ਦਰਸ਼ਨ ਭੇਟ ਪਾਪ ਸਭਨਾ ਸੈ ਹਰਸਿਓ ਮੇਲ ਮਿਲਾਈ ਮੇਰਾ ਗੁਰੁ ਪਰਮੇਸ਼ਵਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦ੍ਰਿੜਾਈ ਅੰਤੇ ਹੋਏ ਸਿਖਾਈ ਰਹਾਉ ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰ ਮੁਕਲਾਈ ਪਤਿਤ ਪੁਨੀਤ ਕੀਏ ਖਿਨ ਭੀਤਰ ਅਗਿਆਨ ਅੰਧੇਰ ਮਜਾਈ ਕਰਨ ਕਰਨ ਸਮਰਥ ਸਵਾਮੀ ਨਾਨਕ ਤੇ ਸਰਨਾਈ ਬੰਧਨ ਤੋੜ ਚਰਨ ਕਮਲ ਦੜਾਈ ਇੱਕ ਸ਼ਬਦ ਲਿਵਲਾਈ ਅੰਧ ਕੂਬ ਵਿਖਿਆ ਤੇ ਕਾਢਿਓ ਸਾਜ ਸ਼ਬਦ ਬਣਿਆਈ ਜਨਮ ਮਰਨ ਕਾ ਸੰਸਾ ਚੂਕਾ ਬਾਹੁੜ ਕਤੋਂ ਨਤਾਈ ਨਾਮ ਰਸਾਇਣ ਇਹ ਮਨ ਰਾਤਾਈ ਅੰਮ੍ਰਿਤ ਪੀ ਤ੍ਰਿਪਤਾਈ ਸੰਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੇ ਗੁਰਪੂਰੀ ਮਾਦੀਨੀ ਹਰ ਬਿਣਿਆਣ ਨਾ ਭਾਈ ਨਾਮ ਨਿਧਾਨ ਪਾਇਆ ਬਟਭਾਗੀ ਨਾਨਕ ਨਰਕ ਨਾ ਜਾਈ ਘਰ ਸਿਆਣਪ ਉਕਤ ਨ ਮੇਰੀ ਪੂਰੈ ਗੁਰੂ ਕਮਾਈ ਜਪ ਤਪ ਸੰਜਮ ਸੁਚੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਹਾਂ ਵਿਖਿਆ ਮੈਂ ਗੁਰਸਾਚੇ ਲਾਏ ਤਰਾਈ ਆਪਣੇ ਜੀਤਾਂ ਆਪ ਸੰਭਾਲੇ ਆਪ ਲਈਏ ਲੜ ਲਾਈ ਸਾਚ ਧਰਮ ਕਾ ਬੀੜਾ ਬੰਧਿਆ ਭੌਜਲ ਪਾਰ ਪਵਾਈ ਬੇਸ਼ਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤੀ ਅਜੂਨੀ ਸੰਭਉ ਕਾਲੇ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਨ ਕਾ ਦਾਤਾ ਦੇਖ ਤ੍ਰਿਪਤਿ ਅਗਾਈ ਏਕ ਅੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ ਭਗਤ ਦਾਨ ਭਗਤਾਂ ਕੋ ਦੀਨਾਰ ਨਾਨਕ ਜਾਚੈ ਮਾਈ ਰਾਮ ਕਲੀ ਮਹਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰ ਤੇਕ ਮੰਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਪ ਨਵਾਹੀ ਸੰਤੋ ਹਰ ਨਾਮ ਲਾਹ ਦਾਸ ਕਉ ਦਈਆ ਸਗਲੀ ਤ੍ਰਿਸ਼ਨ ਲਾਹੀ ਸੰਤੋ ਰਹਾਉ ਖੋਜਤ ਖੋਜਤ ਲਾਲਿਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤਿ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤੋ ਆਦਿ ਜੁਗਾ ਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਿਆ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹਲਾ ਪੰਜਵਾਂ ਮਨ ਬਚਕਰਮ ਰਾਮ ਨਾਮ ਚਿਤਾਰੀ ਘੁੰਮਣ ਘੇਰ ਮਹਾਂਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨੈ ਨਵਾਰੇ ਪ੍ਰਭ ਜੀ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਛਰਣੀ ਪਚ ਬਿਨਸੇ ਮਹਾਂਕਾਰੀ ਸਾਧੂ ਸੰਗਤ ਇਹ ਫਲ ਪਾਇਆ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰਾਥੇ ਅਕਾਥੇ ਗੋਚਰ ਰਵਿਆਏ ਕਮਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭਅੰਤ ਨ ਪਾਰਾਵਾਰੀ ਨਾਮ ਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾ ਰੇਣਾਰੀ
राम कली महला तीजा। आनंद एक ओंकार सत गुर प्रसाद, आनंद भया मेरी माए, सतगुरु मैं पाया, सतगुर तां पाया, सहज सेती मन वजियां वाधाइयां। राग रतन परवार परियां, शब्द गावन आईयां, शब्द उतां गावो हरी, केरा मन जिनी वसाया, कह नानक आनंद होआ, सतगुरु मैं पाया। ये मन मेरिया तू सदा रहो हर नाल, हर नाल रहो तू मन मेरे, दुख सब सारना, अंगीकारो करे तेरा कार्य सब सवारना। सबना गल्ला सम्राट स्वामी, सो क्यों मनो विसारे, कह नानक मन मेरे सदा रहो हर नाले, साचे साहेबा क्या नाहीं कर तेरा, करता तेरा सब कुछ है, जिस दें सो पावे, सदा शिव सला तेरी नाम मन वसावे, नाम जिनके मन वसिया वाजे शब्द कनेरी, कह नानक सच्चे साहिब क्या नाहीं कर तेरा, साचा नाम मेरा आधारू, साच नाम आधार मेरा, जिन भुखा सब गवाइया, कर शांत सुख मन आए वसिया, जिन इच्छा सब पजाइया, सदा कुर्बान कीता गुरु बिट्टों, जिस दियां वडियाइयां, कह नानक सुनो संतो शब्द धरो प्यारो, साचा नाम मेरा आधारो, बाजी पंच शब्द तित घर सुभागै, घर सुभागै शब्द बाजी, कला जित कर धारिया, पंच दूत तुद वस कीते, काल कंटक मारिया, तुर कर्म पाया, तुद जिन कहो से नाम हर कह लागे, कह नानक तहां सुख हुआ, तित घर अनहद बाजी।

ਧਾਰਿਆ ਤੁਧ ਬਾਝ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰੀਆ।

0: ਕਰ ਕਿਰਪਾ ਕਿਲਬੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਰੈ ਦਾਹ ਦੇ ਸਿੱਖ ਨਾਮ ਲੱਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰੇ ਨਾਲ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਜੀ ਚਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੇ ਉਪਾਏ ਏਕ ਵੇਕ ਪ੍ਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੇਂ ਚੱਲਾਂ ਜਿੰਨਾ ਮਾਰਗ ਪਾਵੋਏ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੋਏ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੈ
1: ਸੁਖ ਪਾਵੈ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵੇ ਇਹੋ ਸੋਹਲਾ ਸ਼ਬਦ ਸੁਹਾਵਾ ਸ਼ਬਦ ਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੇ ਮਨ ਵਸਿਆ ਜਿਨ੍ਹਾਂ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ कहे नानक से पवैत जिनी गुरमुख हर हर त्याया। करमी सहज ना उपजे बिन सहजा सहसा ना जाए, ना जाए सहसा किते संजम रहे कर्म कमाए। सहसे ज्यो मलीन है कित संजम धोता जाए, मन धोवो मन धोवो शब्द लागो हर स्यों रहो चित लाए। कहे नानक गुर प्रसादी सहज उपजे एहो सहसा एव जाए। जियो मैले बाहरों निर्मल बाहरों निर्मल जियो ते मैले तिन्नी जन्म जुए हारिया। ए तिसना बड़ा रोग लगा मन मनो बेस हारिया। वेदा में नाम उत्तम सो सुने नाही फिरे ज्यों बेतालिया। कहे नानक जिन सच तजिया कूड़े लागे तिन्नी जन्म जुए हारिया। जियो निर्मल बाहरों निर्मल बाहरों ते निर्मल जियो निर्मल सतगुर ते करनी कमाणी। कूड़ की सोए पहुंचे नाई मानसा सत समाणी, जन्म रतन जिनी खटिया भले से बन जारे। कहे नानक जिन मन निर्मल सदा रहो गुर नाले। जे को सिख गुरु सेती सन मुख होवे, होवे ते सन मुख सिख कोई जियो रहे गुर नाले। गुर के चरण हिरदे त्याए अंतर आत्मे संभाले। आप छड सदा रहे पुराने गुर बिन अवर न जाने कोए। कहे नानक सुनो संतो सो सिख सन मुख होए। जे को गुर ते बेमुख होवे बिन सतगुर मुक्त ना पावे, पावे मुक्त ना होर था कोई पिछों बवेकियां जाए। अनेक जूनी भरम आवे बिन सतगुर मुक्त ना पाए, फिर मुक्त पाए लाग चरणी सतगुर शब्द सुनाए। कहे नानक विचार देखो बिन सतगुर मुक्त ना पाए। आवो सिख सतगुरु के प्यारियो गावो सच्ची बाणी, गाणी तक बाणी तक गावो गुरु केरी बाणिया सिर बाणी। जिन को नदर कर्म होवे हिरदे तिना समाणी, पीवो अमृत सदा रहो हर रंग जप्यो सारंग पाणी। कहे नानक सदा गावो ए सच्ची बाणी। सतगुरु बिना होर कच्ची है बाणी, बाणी ते कच्ची सतगुरु बाजो होर कच्ची बाणी। कहंदे कच्चे सुनदे कच्चे कच्ची आँख बखाणी। हर हर नेता करहे रसना कहया कछु ना जानी। चित जिन का हर लइया माया बोलन पैर वाणी। कहे नानक सतगुरु बाजो होर कच्ची बाणी। गुर का शब्द रतन है हीरे जित जड़ाओ, शब्द रतन जित मन लागा एहो हो आसमाओ। शब्द सेती मन मिलिया सच्चे लाया भाओ, अपे हीरा रतन आपे जिसनू दे बजाए। कहे नानक शब्द रतन है हीरा जित जड़ाओ। शब सख्त आप उपाय कह करता आपे हुक्म बरताए, हुक्म बरताए आप वेखे गुरमुख किसे बजाए। तोड़े बंधन होवे मुक्त शब्द मन बसाए, गुरमुख जैसनु आप करे सो होवे एक स्यों लेव लाए। कहे नानक आप करता आपे हुक्म बुझाए। सिमरा शास्त्र पुन पाप विचार दे तत्ते सार ना जानी, तत्ते सार ना जानी गुरु वाजो तत्ते सार ना जानी। तेही गुणी संसार भरम सुता सुत्या रहन बिहानी। गुर कृपा ते से जन जागे जिना हर मन बसिया बोले अमृत बाणी। कहे नानक सो तत् पाए जैसनो अन्न दैना हर लब लागे जागत रहन बिहानी। माता के उदर में पित पाल करे सो क्यों मनो बसारिये, मनो क्यों बसारिये एवट दाता जे अगन में आहार पहुंचाव है। ओस नो कहो पो न सकी जैसनो अपनी लेव लाभ है, अपनी लेव आपे लाए गुरमुख सदा संभालिए। कहे नानक ए बड़दाता सो क्यों मनो बसारिए। जैसी अगन उधर में तैसी बाहर माया, माया अगन सब एको जही करते खेर रचाया। जहां ते समाणा ता जम्या परिवार भला पाया, लेव छोड़की लगी त्रिश्ना माया अमर बरताया। एह माया जित हर बिसरे मोह उपजे पाव दूजा लाया। कह नान गुर प्रसादी जिन्हां लैव लागी तिन्नी बिचे माया पाया। ਪਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋਂ ਰਹੇ ਲੋਕ ਬਿਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜਿਉ ਤਿਸ ਮਿਲ ਰਹੇ ਹਰ ਬਸੇ ਮਨ ਆਏ, ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਬਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਲਾਹਾ ਖੱਟਿਓ ਦਿਹਾੜੀ, ਇਹ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ, ਹਰ ਰਾਸ ਮੇਰੀ ਮਨ ਹੋਆ ਬਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਥਾਂ ਕਿਤੇ ਜਿਚਰੋਂ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਬਹੁ ਨਾ ਤਿਸ਼ਨਾ ਲਾਗੇ, ਆਏ ਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨਰਸ ਆ ਬੀਸਰੇ ਜਹਾਂ ਬਸੇ ਮਨ ਆਏ, ਇਹ ਸਰੀਰਾ ਮੇਰਿਆ ਹਰ ਤੋਮੇ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਇਹ ਸਰੀਰਾ ਮੇਰਿਆ ਇਹ ਹਰ ਹਰ ਇਹ ਸਰੀਰਾ ਮੇਰਿਆ ਹਰ ਤੋਮੇ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਹਰ ਜੋਤ ਰੱਖੀ ਤੁਧ ਵੇ ਤਾਂ ਤੂੰ ਜੱਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜੱਗ ਮੈਂ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਾ ਗਾਉ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪ ਹੈ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਯੁੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰੋ ਮੇਰਿਓ ਹਰ ਤੋਮੇ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਬਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹੋ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ, ਇਹ ਸਰਬਣੋ ਮੇਰਿਓ ਸੱਚੇ ਸੁਣਨੇ ਨੋ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨੈ ਤਹਿ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਇਹ ਸੱਚਾ ਸੋਲਾ ਸੱਚੇ ਕਰ ਗਾਵਹੋ, ਗਾਵੋ ਤੇ ਸੋਲਾ ਕਰ ਸੱਚ ਜਿੱਥੇ ਸਦਾ ਸੱਚ ਤੇ ਆਵ ਹੈ, ਸੱਚੋ ਤੇ ਆਵੇ ਜਾਂ ਤੁਧ ਭਾਵੇ ਗੁਰਮੁ ਜਿਨ੍ਹਾਂ ਬੁਝਾਵ ਹੈ, ਇਹ ਸੱਚ ਸਭਨਾ ਕਾ ਖਸਮਾ ਜਿਸ ਬਖਸੇ ਸੋ ਜਨ ਪਾਵ ਹੈ, ਕਹੇ ਨਾਨਕ ਸੱਚ ਸੋਹਲਾ ਸੱਚੇ ਕਰ ਗਾਵ ਹੈ, ਆਨੰਦ ਸੁਣੋ ਹੋ ਬੜ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭੂ ਪਾਇਆ ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚੜਨ ਲਾਗੇ ਬਾਜੇ ਅਨਹਥ ਤੂਰੇ, ਰਾਮ ਕਲੀ ਸਾਧ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਦਾਤਾ ਸੋਏ ਭਗਤ ਬਸ਼ਲ ਤਹਿ ਲੋਏ ਜੀਓ, ਗੁਰ ਸ਼ਬਦ ਗੁਰ ਸ਼ਬਦ ਸਮਾਪ ਦੇ ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕੇ ਏਕ ਨਾਮ ਧਿਆਵ ਹੈ, ਪ੍ਰਸਾਦ ਨਾਨਕ ਗੁਰ ਅੰਗਤ ਪਰਮ ਪਦ ਵੀ ਪਾਵ ਹੈ, आया हकारा चलन वारा हर नाम नाम समाया जग अमर अटल अतोल ठाकर भगत ते हर पाया हर भाणा गुर पाया गुर जावे हर प्रभास जियो सतगुर करे हर पे बेनती मेरी पैज रखो अरदास जियो पैज रखो हर जनो केरी हर दे नाम निरंजनो अंत चलदियां होए बेली दमदूत काल निखंजनो सतगुरु की बेनती पाई हर प्रभ सुनी अरदास जियो हर धार कृपा सतगुरु मिलाया तन तन कहे सवास जियो मेरे सिख सुनो पुत भाइयो मेरे हर भाणा आओ मैं पास जियो हर भाणा गुर पाया मेरा हर प्रभ करे सवास जियो भगत सतगुर पुरख सोई जित हर प्रभ भाणा पाव है आनंद आनंद बजे बाजे हर आप गल मिलाव है तुसी पुत भाई परिवार मेरा मन वेखो कर निरदास जियो तुर लिखिया परवाणा फिर ना ही गुर जाए हर प्रभ पास जियो सतगुर भाणे अपने बह परिवार सदाया मत मैं पिछे कोई रोब सी सो मैं मूल ना पाया मत पैजे मत बैगसे जस मित की पैज भाव है तुसी विचार देखो पुत भाई हर सतगुरु पे नाव है सतगुरु प्रतख होंदे बहराज आप टिकाया सब सिख बंद पुत भाई रामदास पैरी पाया अंते सतगुर बोलिया मैं पिछो कीर्तन करियो निर्वाण जियो केशो गोपाल पंडित सद्यो हर हर कथा पढ़े प्राण जियो हर कथा पढ़िए हर नाम सुनिए बेवान हर रंग गुर भाव है पिंड पतल किरिया दीवा फुल हर सर पाव है हर पाया सतगुर बोलिया हर मिलिया पुरख सजान जियो रामदास होडी तिलक दिया गुर शब्द सच निशान जियो सतगुर पुरख जे बोलिया गुरसिखा मन लई रजाए जियो मोहरी पुर सनमुख होया रामदासे पैरी पाए जियो सब पवे पैरी सतगुरु केरी जिथे गुरु आप रखिया कोई कर बखीली निवे ना ही फिर सतगुरु आन नवाया हर गुरे पाणा दी बड़ियाई तो लिखिया लेख रजाए जियो कहे सुंदर सुनो संतो सब जगत पैरी पाए जियो रामकली महला पांचवा शांत एक ओंकार सतगुर प्रसाद साजनड़ा मेरा साजनड़ा निकत खलोयड़ा मेरा साजनड़ा जानीड़ा हर जानीड़ा नैन अलोयड़ा हर जानीड़ा नैन अलोया कट कट सोया आत अमृत प्रयागूड़ा नाल हविंदा लै ना सिकंदा सुहाव ना जाने मूड़ा माया मद माता होशी बाता मिलन ना जाई भरम तड़ा कोह नानक गुरबिन ना ही सूझे हर साजन सब के निकट खड़ा गोविंदा मेरे गोविंदा प्राण उधारा मेरे गोविंदा कृपाला दान दतारा मेरे कृपाला दान दतारा अपर अपारा घट घट अंतर सोहनिया एक दासी तारी सबर पसारी जी जंत लै मोहनिया जसनू राखे सो सच पाखे गुर का शब्द विचारा को नानक सो प्रभु को भाणा तैसी को प्रभु प्यारा मानो प्रभ मानो मेरे प्रभ

ਵਧਾਈ ਸੋ ਪ੍ਰਾਪਤ ਆਈਏ ਸਭ ਕੁਛ ਪਾਈਏ ਮਰੇ ਨਾ ਆਵੇ ਜਾਈ ਚੁੱਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਏ ਕੋ ਨਾਨਕ ਘਰ ਪ੍ਰਭ ਮੇਰੇ ਕੇ ਨਿਤ ਨਿਤ ਮੰਗਲ ਸੁਣੀਏ ਰਾਮਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਨ ਨਾ ਬਸਾਰੀਏ ਰਾਮ ਰਾਮਾ ਰਾਮ ਰਾਮਾ ਕੰਠ ਔਰ ਧਾਰੀਏ ਔਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਖੋ ਦੁਖ ਭਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ ਬਿਨਵੰਤ ਨਾਨਕ ਮਿਲ ਸੰਗ ਸਾਧੂ ਦੈਨ ਸਰੈਣ ਚਿਤਾਰੀਏ ਚਰਨ ਕਮਲ ਰਾਤ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਤਰਾ ਨਾਮ ਨਰ ਹਰ ਨਿਦਾਨ ਜਨ ਕੇ ਰਸ ਭੋਗ ਇਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਾ ਸਾਹ ਸਾਸ ਧਿਆਇਣਾ ਕਲਬੈ ਖਰਣਾ ਨਾਮ ਪੋਹ ਚੜਨਾ ਨਾਮ ਜਮ ਕੀ ਤਰਾਸ ਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲੋ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਬਖਾਨ ਈ ਜੀ ਜੰਤ ਸਭ ਤੁਧ ਧਿਆਵੇ ਪਰਖ ਪੁਰਖ ਪਤ ਪਰਮੇਸ਼ਰਾ ਸਰਬ ਜਾਚਕ ਏਕ ਦਾਤਾ ਕਰਨਾ ਮੈਂ ਜਗਦੀਸ਼ਰਾ ਸਾਧੂ ਸੰਤ ਸਜਾਨ ਸੋਈ ਜਿਨੇ ਪ੍ਰਭ ਜੀ ਮਾਨ ਈ ਬਿਨਵੰਤ ਨਾਨਕ ਕਰੋ ਕਿਰਪਾ ਸੋਈ ਤੁਝੇ ਪਛਾਣ ਈ ਮੋਹਿ ਨਿਰਗੁਣ ਅਨਾਥ ਸਰਣੀ ਆਇਆ ਬਲ ਬਲ ਬਲ ਬਲ ਬਲਦੇਵ ਗੁਰਦੇਵ ਜਿਨ੍ਹਾਂ ਨਾਮ ਤੇ ਆਇਆ ਗੁਰ ਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲ ਨੇ ਬਜਾਈ ਸ਼ਾਂਤ ਆਈ ਮਿਲੇ ਚਿਰੀ ਬਿਛੁਨੀਆ ਆਨੰਦ ਹਰਖ ਸਹਿ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭੂ ਕਾ ਗੁਰ ਪੂਰੇ ਤੇ ਪਾਇਆ ਰਾਮਕਲੀ ਮਹੱਲਾ ਪੰਜਵਾਂ ਰੌਣ ਚੁਣੋ ਸ਼ਬਦ ਨਾਤ ਨਿਤ ਉੱਠ ਗਾਈਏ ਸੰਤਨ ਕਹਿ ਕਿਲਬੈਕ ਸਭ ਦੋਖ ਬਿਨਾਸਨ ਹਰ ਨਾਮ ਜਪੀਏ ਗੁਰ ਮੰਤਨ ਕਹਿ ਹਰ ਨਾਮ ਲੀਜੇ ਉਮਿਓ ਪੀਜੇ ਰਹਿਣ ਦਿਨ ਸਰਾਧੀਏ ਯੋਗਦਾਨ ਅਨੇਕ ਕਿਰਿਆ ਲਖ ਚਰਨ ਕਮਲੋ ਸਾਧੀਏ ਭਾਉ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸਵਾਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੂਹ ਕਨੇਰੇ ਰਾਮ ਸੁਖ ਨਿਦਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਭਰਾ ਪਾ ਰਾਖਿਆ ਹਰ ਚਰਨ ਲਾਗਾ ਭਰਮ ਪਉ ਪਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵੇ ਪ੍ਰਭੂ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀਏ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਮੋਦਰ ਮਾਧੋ ਅੰਤ ਨਾ ਪਾਈਏ ਗੁਣੀਏ ਰਾਮ ਦਿਆਲ ਦੁੱਖ ਹਰ ਸਰਣ ਦਾਤਾ ਸਗਲ ਦੁੱਖ ਨਿਵਾਰਣੋ ਮੋਹ ਸੋਗ ਵਿਗਾਰ ਵਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭ ਮੇਰੇ ਕਰ ਕਿਰਪਾ ਸਭ ਰੇਣ ਥੀਮਾ ਬਿਨਵੰਤ ਨਾਨਕ ਪ੍ਰਭ ਮਿਆ ਕੀਜੇ ਨਾਮ ਤੇਰਾ ਜਪ ਜੀਵਾਂ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਆਠ ਪੈਰ ਆਪਣਾ ਪ੍ਰਭੂ ਸਿਮਰੋ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵ ਜਾ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਪਾਣਾ ਸਭ ਐਸ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਬਿਸੂਰੀਆ ਰਾਮਕਲੀ ਮਹੱਲਾ ਪੰਜਵਾਂ ਸ਼ਾਂਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭੂ ਅਰਾਧੀਏ ਬਿਪਤ ਨਿਵਾਰਨ ਰਾਮ ਸ਼ਾਂਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰਨਾ ਕੋਏ ਜੀਓ ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਅਲ ਸੋਏ ਜੀਓ ਜਲ ਥਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਿਨੋ ਨਾ ਮਨੋ ਨਾ ਬੀਸਰੇ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ਼ਰੇ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੇ ਸੋ ਹੋਏ ਜੀਓ ਬਲ ਜਾਏ ਨਾਨਕ ਸੁਖ ਹੋ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਰ ਸਿਮਰਨ ਮਨ ਤਨ ਸੁਖੀ ਬੈਂਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸ਼ੰਤ ਪੈ ਸੰਕਟ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਿਤਪਾਲ ਜੀਓ ਪ੍ਰਿਤਪਾਲ ਉਚਤ ਪੁਰਖ ਏਕੇ ਤਿਸੇ ਸਿਉਂ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਅੰਨ ਦਿਨ ਜਾਗਾ ਜੀਓ ਪਿੰਡ ਗ੍ਰਹਿਥਾਨ ਤੈਸਕਾ ਧਨ ਜੋਵਨ ਧਨ ਮਾਲ ਜੀਓ ਸਦਾ ਸਦਾ ਬਲ ਜਾਏ ਨਾਨਕ ਸਭ ਜੀਆ ਪ੍ਰਿਤਪਾਲ ਜੀਓ ਸਲੋਕ ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਬਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼

ਰੱਖੇ ਨਿਦਾਨ ਸ਼ੰਤ। ਸੋ ਸਵਾਮੀ ਪ੍ਰਭ ਰਾਖੋ ਅੰਚਲ ਤਾਂ ਕੇ ਲਾਗ ਜੀਓ, ਭਵ ਸਾਧੂ ਸੰਗ ਦਿਆਲ ਦੇ ਮਨ ਕੀ ਮੱਤ ਤਿਆਗ ਜੀਓ। ਇਹ ਕੋਟ ਕੀਜੇ ਜੀਓ ਦੀਜੇ, ਆਸੇਕ ਧਰਣੀ ਤਰੇ ਸਾਧ ਸੰਗ, ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ। ਜਨਮ ਮਨ ਵਿਕਾਰ ਛੂਟੇ ਫਿਰ ਨਾ ਲਾਗੇ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ ਥਿਰ ਨਾ ਕਾ ਸੁਹਾਗ ਜੀਓ। ਸਲੋਕ। ਧਰਮ ਅਰਥ ਔਰ ਕਾਮ ਮੋਖ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ ਸ਼ੰਤ। ਸਗਲ ਐਸ਼ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ, ਆਨੰਦ ਪਿਆ ਬੜਭਾਗਿਓ, ਗ੍ਰਹਿ ਪ੍ਰਗਟੇ ਪਰਬ ਆਏ ਜੀਓ। ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਂ ਕਿ ਉਪਮਾ ਕਿਆ ਗਣਾ, ਬੇਅੰਤ ਪੂਰਨ ਸੁਖ ਸਹਿ ਜਾਤਾ ਕਵਨ ਰਸਨਾ ਗੁਣ ਭਣਾ। ਆਪੇ ਮਿਲਾਏ ਗ੍ਰਹਿ ਕੰਠ ਲਾਏ, ਤਿਸ ਬਿਨਾ ਨਾਹੀ ਜਾਏ ਜੀਓ, ਬਲ ਜਾਏ ਨਾਨਕ ਸਦਾ ਕਰਤੇ ਸਭ ਮੇਰੇ ਆਸਮਾਏ ਜੀਓ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਰਾਣ ਝੁੰਝੇ ਨੜਾ ਗਾਓ ਸਖੀ, ਹਰੇਕ ਧਿਆਵ ਹੋ ਸਤਿਗੁਰ ਤੁਮ ਸੇਵ ਸਖੀ, ਮਨ ਚਿੰਦੇ ਅੜਾ ਫਲ ਪਾਵੋ। ਰਾਮਕਲੀ ਮਹੱਲਾ ਪੰਜਵਾਂ, ਰੁਤੀ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਰ ਬੰਧਨ ਪ੍ਰਪਾਰ ਬ੍ਰਹਮ, ਬਾਛੋ ਸਾਧੋ ਧੂਰ, ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਕਲਬਹਿ ਕਾਟਣ ਪੈਹਣ ਸੁਖ ਸਾਗਰ, ਹਰ ਰਾਏ ਦੀਨ ਦਿਆਲ ਦੁਖ ਭੰਜਨੋ, ਨਾਨਕ ਨੀਤ ਧਿਆਏ ਸ਼ੰਤ। ਜਸ ਗਾਵੋ ਬੜਭਾਗਿਓ, ਕਰ ਕਿਰਪਾ ਭਗਵੰਤ ਜਿਓ, ਰੁੱਤੀ ਮਾਂ ਮੂਰਤ ਕੜੀ ਗੁਣ ਉੱਚਤ ਸੋਭਾ ਬੰਤ ਜਿਓ। ਗੁਣ ਰੰਗ ਰਾਤੇ ਧਨ ਤੇ, ਜਿਨੀ ਜਨ ਜਿਨੀ ਇੱਕ ਮਨ ਧਿਆਇਆ, ਸਫਲ ਜਨ ਪਿਆ ਤਨਕਾ, ਜਿਨੀ ਸੋ ਪ੍ਰਭੂ ਪਾਇਆ। ਪੁੰਨ ਦਾਨ ਨਾ ਤੁਲ ਕਿਰਿਆ, ਹਰ ਸਰ ਪਾਪਾ ਹੰਤ ਜਿਓ, ਬਿਨਵੰਤ ਨਾਨਕ ਸਿਮਰ ਜੀਵਾ, ਜਨ ਮਨ ਰਹੰਤ ਜੀਓ। ਸਲੋਕ। ਉਦਮ ਅਗਮ ਗੋਚਰੋ ਚਰਨ ਕਮਲ ਨਮਸਕਾਰ, ਕਥਨੀ ਸਤ ਭਾਵ ਸੀ ਨਾਨਕ ਨਾਮ ਉਧਾਰ। ਸੰਤ ਸਰਣ ਸਾਜਨ ਪਰੋ, ਸਵਾਮੀ ਸਿਮਰ ਅਨੰਤ, ਸੁੱਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ। ਰੁੱਤ ਸਰਸ ਬਸੰਤ ਮਾਹ ਮਾਹ, ਚੇਤ ਬੇਸਾਖ ਸੁਖ ਮਾਸ ਜੀਓ, ਹਰ ਜਿਓ ਨਾਮ ਮਿਲਿਆ ਮੌਲਿਆ, ਮਨ ਤਨ ਸਾਸ ਜੀਓ। ਕਰ ਨਾਨ ਚਰ ਆਨੰਦ ਸਖੀਏ, ਚਰਨ ਕਮਲ ਪਰ ਫੁੱਲਿਆ, ਸੁੰਦਰ ਸੁਗੜ ਸੁਜਾਨ ਬੇਤਾ, ਗੁਣ ਗੋਬਿੰਦ ਉਮਲਿਆ। ਬਡਭਾਗ ਪਾਇਆ ਦੁੱਖ ਗਵਾਇਆ, ਪਈ ਪੂਰਨ ਆਸ ਜਿਓ, ਬਿਨਵੰਤ ਨਾਨਕ ਸਰਨ ਤੇਰੀ ਮਿੱਟੀ ਜਮ ਕੀ ਤਰਾਸ ਜੀਓ। ਸਲੋਕ। ਸਾਧ ਸੰਗਤ ਬੈਨ ਭਰ ਮੋਈ, ਕਰਤੀ ਕਰ ਮਾਨੇ ਕੋਮਲ ਬੰਧਨ ਬਾਧਿਆ, ਨਾਨਕ ਕਰਮੇ ਲੇਖ ਜੋ ਭਾਣੇ, ਸੋ ਮੇਲਿਆ ਵਿਛੋੜੇ ਪੀ ਆਪ, ਨਾਨਕ ਪ੍ਰਭ ਸਰਨਾਗਤੀ ਜਾਂ ਕਾ ਬੱਡ ਪ੍ਰਤਾਪ ਸ਼ੰਤ। ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੇ ਕਾਮ ਜੀਓ, ਪ੍ਰੇਮ ਵਿਛੋ ਦੁਹਾਗਣੀ ਦ੍ਰਿਸ਼ਟ ਨਾ ਕਰੀ ਰਾਮ ਜੀਓ। ਨਾ ਦ੍ਰਿਸ਼ਟ ਆਵੇ ਮਰਤ ਹਾਵੇ, ਮਹਾਂਗਰ ਮੁਠੀਆ, ਜਲ ਬਾਦ ਮਛਲੀ ਤੜਫੜਾਵੇ, ਸੰਗ ਮਾਇਆ ਰੁੱਠਿਆ। ਕਰ ਪਾਪ ਜੋਨੀ ਭੈ ਪੀਤ ਹੋਈ, ਦੇ ਸਾਸਨ ਜਾਮ ਜੀਓ, ਬਿਨਵੰਤ ਨਾਨਕੋਟ ਤੇਰੀ ਰਾਖ ਪੂਰਨ ਕਾਮ ਜੀਓ। ਸਲੋਕ। ਸ਼ਰਧਾ ਲਾਗੀ ਸੰਗ ਪ੍ਰੀਤਮੇ, ਇੱਕ ਤਰ ਰਹਿਣ ਨਾ ਜਾਏ, ਮਨ ਤਨ ਅੰਤਰ ਰੱਬ ਰਹੇ, ਨਾਨਕ ਸਹਿ ਸੁਭਾਏ। ਕਰ ਗਏ ਲੀਨੀ ਸਾਜਨੇ, ਜਨਮ ਜਨਮ ਕੇ ਮੀਤ, ਚਰਨੋ ਦਾਸੀ ਕਰ ਲਈ, ਨਾਨਕ ਪ੍ਰਭ ਹੈ ਚੀਤ ਸ਼ੰਤ। ਰੁੱਤ ਬਰਸ ਸਹੇਲੀਆਂ, ਸਾਵਣ ਭਾਦਮੇ ਆਨੰਦ ਜੀਓ, ਕਣ ਉਨਮ ਬੁੱਠੇ ਜਲ ਥਲ, ਪੂਰਿਆ ਮੁਕਰੰਦ ਜੀਓ। ਪ੍ਰਭੂਰ ਰਹਿਆ ਸਰਬ ਠਾਈ, ਹਰ ਨਾਮ ਨਵਨਿਤ ਗ੍ਰਹਿ ਭਰੇ, ਸਿਮਰ ਸੁਆਮੀ ਅੰਤਰ ਜਾਮੀ, ਕੁੱਲ ਸਮੂਹਾ ਸਭ ਤਰੇ। ਪ੍ਰਿਆ ਰੰਗ ਜਾਗੇ ਨਾ ਛਿਦਰ ਲਾਗੇ, ਕਿਰਪਾ ਸਤਿਬਖਸੰਦ ਜੀਓ, ਬਿਨਵੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਭਵੰਦ ਜੀਓ। ਸਲੋਕ। ਆਸ ਪਿਆਸੀ ਮੈਂ ਫਿਰੋ ਕਬ, ਆਸ ਪਿਆਸੀ ਮੈਂ ਫਿਰੋ ਕਬ, ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮੇਲਣ ਹਾਰ। ਬਿਨ ਮਿਲਵੇ ਸ਼ਾਂਤ ਨਾ ਉਪਜੇ, ਤਿਲ ਪਲ ਰਹਿਣ ਨਾ ਜਾਏ, ਹਰ ਸਾਧੋ ਸ਼ਰਨਾਗਤੀ ਨਾਨਕ ਆਸ ਪੁਜਾਏ ਸ਼ੰਤ। ਰੁੱਤ ਸਰਦ ਅਡੰਬਰੋ ਅਸੂ, ਕਤ ਕੇ ਹਰ ਪਿਆਸ ਜੀਓ, ਖਜੰਤੀ ਦਰਸ਼ਨ ਫਿਰਤ ਕਬ ਮਿਲੀਏ ਗੁਣਤਾਸ ਜੀਓ। ਬਿਨ ਕੰਤ ਪਿਆਰੇ ਨਾ ਸੂਖ ਸਾਰੇ, ਹਾਰ ਕੰਜਨ ਤ੍ਰਿਗ ਮਨਾ, ਸੁੰਦਰ ਸੁਜਾਨ ਚੁੱਤਰ ਬੇਤੀ, ਸਾਸ ਬਹਿਨ ਜੈਸੇ ਤਨਾ। ਈਤ ਉਤ ਦਸ ਦਿਸ ਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਓ, ਬਿਨਵੰਤ ਨਾਨਕ ਧਾਰ ਕਿਰਪਾ, ਮੇਲੋ ਪ੍ਰਭ ਗੁਣਤਾਸ ਜੀਓ। ਸਲੋਕ।
ਜਲਣ ਬੁੱਝੀ ਸ਼ੀਤਲ ਪਏ ਮਨ ਤਨ ਉਪਜੀ ਸ਼ਾਂਤ ਨਾਨਕ ਭਰਾ ਪੂਰਨ ਮਿਲੇ ਦੁਤੀਆ ਬੈਨਸੀ ਪ੍ਰਾਹਤ ਸਾਥ ਪਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਨ ਰਾਮ ਭਰਪੂਰ ਸ਼ਾਂਤ ਰੁੱਤ ਸਸਿਅਰ ਸ਼ੀਤਲ ਹਰ ਪ੍ਰਗਟੇ ਮਗਰ ਪੋ ਜੀਓ ਜਲਨ ਬੁੱਝੀ ਦਰਸ ਪਾਇਆ ਬਿਨਸੇ ਮਾਇਆ ਧਰੋ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸ਼ਿਗਾਰ ਸਭ ਰਸ ਗੁਣ ਗਾਓ ਅਲਖ ਭੇਵਿਆ ਭਾਉ ਭਗਤ ਗੋਬਿੰਦ ਬਾਂਛਤ ਜਮਨਾ ਸਾਕੇ ਜੋ ਜੀਓ ਬਿਨਵੰਤ ਨਾਨਕ ਪ੍ਰਭਾਵ ਮੇਲੀ ਤੈ ਨਾ ਪ੍ਰੇਮ ਵਿਛੋ ਜੀਓ ਸਲੋਕ ਹਰ ਤਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭਮੀਤ ਨਾਦ ਬਿਨੋਦ ਆਨੰਦ ਕੋਟ ਪ੍ਰੀਤਮ ਸੰਗ ਬਣੇ ਮਨ ਵਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹਿਮਕਾ ਰੁੱਤ ਮਨ ਭਾਵਤੀ ਮਾਘ ਫੱਗਣ ਗੁਣ ਬੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਤੇ ਆਏ ਸੇ ਸੁੰਦਰ ਸੋਹੀਆ ਬਣ ਤਰੈਣ ਤਰੈ ਬਣ ਪੈ ਹਰਿਆ ਦੇਖ ਦਰਸ਼ਨ ਮੋਹਿਆ ਮਿਲੇ ਸਵਾਮੀ ਐਸ ਮੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਤ ਸਹਾਇ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿੰਨ ਬਰਹਾਰਨੇ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਰਾਰ ਜਿਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਵਣ ਜਾਣ ਦੁੱਖ ਰਹੇ ਹਰ ਭਗਤ ਕੀ ਅਪਰਵੇਸ਼ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨ ਮਨ ਤੇ ਬੀਸਰੇ ਤਾ ਜਾਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ਰੇ ਗੋਬਿੰਦ ਗੁਣ ਨਿਜ ਸ੍ਰੀ ਰੰਗ ਸਵਾਮੀ ਆਦਿਕੋ ਆਦੇਸ਼ ਜੀਓ ਬਿਨਵੰਤ ਨਾਨਕ ਮੈਂ ਧਾਰੋ ਜੁਗ ਜੁਗੋ ਇੱਕ ਬੇਸ਼ ਜੀਓ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਨ ਚੇਤ ਓਂਕਾਰ ਸੈਲ ਜੁਗ ਪੈ ਓਂਕਾਰ ਵੇਦ ਨਿਰਮੈ ਓਂਕਾਰ ਸ਼ਬਦ ਉਧਰੇ ਓਂਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰੈਪਣ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਰਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਓ ਸਤਸੇ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਬਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਧ ਪਛਾਣੇ ਬਿਨ ਸਾਚੇ ਜਗ ਕਾਚਾ ਤੰਦੇ ਧਰਮ ਧਰੇ ਧਰਮਾ ਭੁਰ ਗੁਣਕਾਰੀ ਮਨ ਧੀਰਾ ਤਦੇ ਤੂਰ ਪੜੇ ਮੁਖ ਮਸਤ ਕੰਚਨ ਪਏ ਮਨੂਰਾ ਤਨ ਧਰਣੀ ਤਰ ਆਪ ਦੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਧਿਆਨ ਗੁਆਇਆ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਏ ਗੈਰ ਗੰਭੀਰ ਗੁਆਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਾਂ ਸਾਧ ਸੁਖਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਕਹੇ ਸਭ ਕੋਈ ਹੋਮੇ ਗਰਭ ਵਿਆਪੇ ਅੰਤਰ ਬਾਹਰ ਏਕ ਪਛਾਣੇ ਇਉਂ ਕਰ ਮੈਂ ਸੰਛਾਪੇ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ਼ਸ਼ਟ ਸਵਾਈ ਇੱਕ ਓਂਕਾਰ ਵਰਨੀ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉਂ ਗੈ ਰਾਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ ਦੀਵਾਨੀ ਪ੍ਰਾਣੀ ਝੂਠ ਗੌਰੀ ਪਾਈ ਲੱਭ ਲੋਭ ਮੁਹਤਾਜ ਬਗੂਤੇ ਇਬ ਤਬ ਫਿਰ ਪੁਛਤਾਈ ਏਕ ਸਰੇਵੇ ਤਾਂ ਗਤ ਮਿਤ ਪਾਵੇ ਆਵਣ ਜਾਣ ਰਹਾਈ ਏਕ ਆਚਾਰ ਰੰਗ ਇੱਕ ਰੂਪ ਪੌਣ ਪਾਣੀ ਅਗਨੀ ਇਸ ਰੂਪ ਏਕੋ ਭਵਰ ਭਵੇ ਤੈ ਲੋਏ ਏਕੋ ਬੂਝੇ ਸੂਝੇ ਪਤ ਹੋਏ ਗਿਆਨ ਧਿਆਨ ਲੈ ਸੰਸਾਰ ਰਹੇ ਗੁਰਮੁਖ ਏਕ ਬਿਰਲਾ ਕੋ ਲਹੇ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਖ ਸੁਣਾਏ ਊਰਮ ਧੂਰਮ ਜੋਤ ਉਜਾਲਾ ਤੀਨ ਭਵਨ ਮੇ ਗੁਰ ਗੋਪਾਲਾ ਊਗ ਵਿਆਸ ਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਊਨਮ ਬਰਸੇ ਨੀਜਰ ਧਾਰਾ ਊਤਮ ਸ਼ਬਦ ਸਵਾਰਨ ਹਾਰਾ ਐਸ ਏਕ ਏਕਾ ਜਾਣੀ ਭੇਊ ਆਪੇ ਕਰਤਾ ਆਪੇ ਦੇਊ ਉਗਵੇ ਸੂਰ ਅਸਰ ਸੰਘਾਰੇ ਉੱਚੋ ਦੇਖ ਸ਼ਬਦ ਵਿਚਾਰੇ ਉਪਰ ਆਦ ਅੰਤ ਤੈ ਲੋਏ ਆਪ ਕਰੇ ਕਥੇ ਸੁਣੇ ਸੋਏ
ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਮਨ ਮੁਖ ਸੋਏ। ਪ੍ਰਭ ਜਗ ਜੀਵਨ ਅਵਰ ਨਾ ਕੋਏ, ਨਾਨਕ ਨਾਮ ਰਤੇ ਪਤ ਹੋਏ। ਰਾਜਾ ਰਾਮ ਰਵੇ ਹਿਤਕਾਰ, ਰਣ ਮੈਂ ਲੂਝੇ ਮਨੁਆ ਮਾਰ, ਰਾਤ ਦਿਨੰਤ ਰਹੇ ਰੰਗ ਰਾਤਾ, ਤੀਨ ਭਵਨ ਜੁਗ ਚਾਰੇ ਜਾਤਾ। ਜਿਨ ਜਾਤਾ ਸੋ ਤੈਸੀ ਜਿਹਾ, ਅਤ ਨਿਰਮਾਲ ਸੀ ਜਿਸ ਦੇਹਾ, ਰਹਿਸੀ ਰਾਮ ਹਿਰਦੇ ਇੱਕ ਪਾਏ, ਅੰਤਰ ਸ਼ਬਦ ਸਾਚ ਲੈ ਬੁਲਾਏ। ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰਹਿ ਨਹੀਂ ਸੰਸਾਰੇ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਰਹਿਣ ਕਹਿਣ ਤੇ ਰਹੇ ਨਾ ਕੋਈ, ਕਸਪੇ ਕਰੋ ਬੇਨੰਤੀ, ਏਕ ਸ਼ਬਦ ਰਾਮ ਨਾਮ ਨਰੋਧੋ, ਗੁਰਦੇਵੇ ਪਤਮਤੀ। ਲਾਜ ਮਰਾਂਤੀ ਮਰ ਗਈ, ਘੂੰਘਟ ਖੋਲ ਚਲੀ, ਸਾਸ ਦੀਵਾਨੀ ਬਾਬਰੀ, ਸਿਰ ਤੇ ਸੰਕ ਟਲੀ। ਪ੍ਰੇਮ ਬੁਲਾਈ ਰਲੀ ਸਿਓ, ਮਨ ਮੇ ਸ਼ਬਦ ਆਨੰਦ, ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਿਚਿੰਦ। ਲਾਹਾ ਨਾਮ ਰਤਨ ਜਪ ਸਾਰ, ਲੱਭ ਲੋਭ ਬੁਰਾ ਹੰਕਾਰ, ਲੱਭ ਲੋਭ ਬੁਰਾ ਹੰਕਾਰ। ਲਾੜੀ ਚਾੜੀ ਲਾਇਤ ਵਾਰ, ਮਨਮੁਖ ਆਂਦਾ ਮੁਗਧ ਗੁਆਰ। ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਗਿਆ ਠਗਾਏ ਠੱਗ। ਲਾਹਾ ਨਾਮ ਪੂੰਜੀ ਬੇਸਾ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਆਏ ਬਗੂਤਾ ਜਗ ਜਮ ਪੰਥ, ਆਈ ਨਾ ਮੇਟਣ ਕੋ ਸਮਰੱਥ। ਆਦ ਸਾਲ ਨੀਚ ਘਰ ਹੋਏ, ਆਥ ਦੇਖ ਨਿਵੇ ਤੈ ਜਸ ਦੋਏ। ਆਥ ਹੋਏ ਤਾਂ ਮੁਗਧ ਸਿਆਣਾ, ਭਗਤ ਬਿਹੂਨਾ ਜਗ ਬਹੁ ਰਾਣਾ। ਸਭ ਮੈਂ ਵਰਤੇ ਏਕੋ ਸੋਈ, ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਈ। ਜੁਗ ਜੁਗ ਥਾਪ ਸਦਾ ਨਿਰਭੈਰ, ਜਨਮ ਮਰਨ ਨਹੀਂ ਧੰਧਾ ਧਾਰ। ਜੋ ਦਿਸੇ ਸੋ ਆਪੇ ਆਪ, ਆਪ ਅਪਾਏ ਆਪੇ ਘਟ ਥਾਪ। ਆਪ ਅਗੋਚੇ ਧੰਦੇ ਲੋਈ, ਜੁਗ ਜੀਵਨ ਜੁਗ ਜੋਗ ਜੁਗਤ ਜੁਗ ਜੀਵਨ ਸੋਈ, ਕਰ ਚਾਰ ਸੱਚ ਸੁਖ ਹੋਈ, ਨਾਮ ਬਿਹੂਣਾ ਮੁਕਤ ਕੈਬ ਹੋਈ। ਬਿਨ ਨਾਮੇ ਬੇਰੋ ਸਰੀਰ ਕਿਉਂ ਨਾ ਮਿਲੇ ਹੈ, ਕਾਟੇ ਮਨ ਪੀਰ ਬਾਟ ਬਟਾਉ, ਆਵੇ ਜਾਏ ਕਿਆ ਆਇਆ ਕਿਆ ਪੱਲੇ ਪਾਏ। ਬਿਨ ਨਾਮੇ ਤੋਟਾਂ ਸਭ ਥਾਏ, ਲਾਹਾ ਮਿਲੇ ਜਾਂ ਦੇ ਬਜਾਏ, ਬਣਜ ਵਪਾਰ ਬਣਜੇ ਵਪਾਰੀ, ਬਿਨ ਨਾਮੇ ਕੈਸੀ ਪਤ ਸਾਰੀ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ, ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗਮ ਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਏ ਜਾਂ ਲਏ ਮਿਲਾਏ, ਗੁਣ ਬੰਤੀ ਗੁਣ ਸਾਰੇ ਨੀਤ, ਨਾਨਕ ਗੁਰਮਿਤ ਮਿਲੀਏ ਮੀਤ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਟਾਲੇ। ਕਸ ਕਸਬਟੀ ਸਹਿ ਸੋ ਤਾਓ, ਨਦਰ ਸਰਾਫ ਬੰਨੀ ਸਚੜਾਓ, ਜਗਤ ਪਸ਼ੂ ਇਹ ਕਾਲ ਕਸਾਈ, ਕਰ ਕਰਤੇ ਕਰਨੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਏ ਕੁਛ ਕਹਿਣ ਨਾ ਜਾਈ, ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਕਹੀ ਮਨ ਸਤਿਗੁਰ ਦੀਆ। ਖਰਾ ਖਰਾ ਆਖੇ ਸਭ ਖੋਏ, ਖਰਾ ਰਤਨ ਜੁਗ ਚਾਰੇ ਹੋਏ, ਖਾਤ ਪਿਆਂਤ ਮੂਹੇ ਨਹੀਂ ਜਾਣਿਆ, ਬਿਨ ਮੈਂ ਖਿਨ ਮੈਂ ਮੂਹੇ ਜਾਂ ਸ਼ਬਦ ਪਛਾਣਿਆ। ਅਸਤਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨ ਅੰਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ, ਗਿਆ ਨਾ ਆਵੇ ਆਵੇ ਨਾ ਜਾਏ, ਗੁਰਪ੍ਰਸਾਦ ਰਹੇ ਲੈਬ ਲਾਏ। ਗਗਨ ਗਮ ਨਾਥ ਜੋਨੀ, ਅਸਤਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵੇ ਨਾ ਜੂਨੀ। ਗੁਰਮਸਾਰ ਹੋਰ ਨਾਮ ਬਿਹੂਨੀ, ਕਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਆ ਸੋ ਧੀਆ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕੇਤੀ ਕੇਤੀ ਨਾਰ ਬਾਰ ਇੱਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਦਸ ਦਸ ਢੂੰਡ ਕਰੇ ਮੈਂ ਪਾਇਆ, ਮੇਲ ਪਿਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੇ ਗੁਰਮੁਖ ਬੋਲੇ, ਗੁਰਮੁਖ ਤੋਲ ਤੁਲਾਵੇ ਤੋਲੇ, ਗੁਰਮੁਖ ਆਵੇ ਜਾਏ ਨਿਸ਼ੰਕ, ਪਰ ਹਰ ਮਹਿਲ ਜਲਾਏ ਕਲੰਕ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੱਝਣ ਸੱਜ ਆਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ ਪਾਵੇ ਪਾਰ। ਚੰਚਲ ਚੀਤ ਨਾ ਰਹੀ ਠਾਏ, ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮਲ ਔਰ ਧਾਰੇ ਚੀਤ ਚਿੱਤ,
ਚਿਰ ਜੀਵਨ ਚੇਤਤ ਨਿਤ ਨੀਤ ਚਿੰਤਤ ਹੀ ਦੀਸੇ ਸਭ ਕੋਏ ਚੇਤੇ ਏਕ ਤਹੀ ਸੁਖ ਹੋਏ। ਚਿਤ ਵਸੇ ਰਾਚੇ ਹਰ ਨਾਉ ਮੁਕਤ ਪਿਆ ਪਤ ਸਿਉ ਕਰ ਜਾਏ ਸੀਜੇ ਦੇਹ ਖੁੱਲੇ ਇੱਕ ਗੰਢ ਛਿਆਂ ਨਿਤ ਦੇਖੋ ਜਗ ਹੰਡ ਧੂਪ ਛਾਪ ਜੇ ਸਮ ਕਰ ਜਾਣੇ ਬੰਧਨ ਕਾਟ ਮੁਕਤ ਘਰ ਆਣੇ ਛਾਇਆ ਸ਼ੀਸ਼ੀ ਜਗਤ ਭੁਲਾਨਾ ਲਿਖਿਆ ਕਰ ਤੁਰੇ ਪਰਵਾਨਾ ਸੀਜੇ ਜੋਵਨ ਜਰੂਆ ਸਰਕਾਲ ਕਾਇਆ ਸੀਜੇ ਭਈ ਸਵਾਲ ਜਾਪੇ ਆਪ ਪ੍ਰਭ ਤੈ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜਿਉ ਪਾਵੇ ਤਿਉ ਰਾਖੋ ਰਾਖ ਜਹ ਜਾਚੋ ਦੇਵੇ ਪਾਸਾਖ ਜਾਤ ਜਾਤ ਰਹਾਂ ਤੋ ਭਾਵਾਂ ਜਾ ਤੂੰ ਮੇਲੇ ਤਾਂ ਤੁਝੇ ਸਵਾਵਾਂ ਜੈ ਜੈਕਾਰ ਜਪੋ ਜਗਦੀਸ਼ ਗੁਰਮਤ ਮਿਲੀਏ ਬੀਸ ਅਕੀਸ ਚੱਖ ਬੋਲਣ ਕਿਆ ਜਗ ਸਿਉ ਬਾਦ ਚੂਰ ਮਰੇ ਦੇਖੇ ਪਰਮਾਦ ਜਨਮ ਮੂਏ ਨਹੀਂ ਜੀਵਨ ਆਸਾ ਆਏ ਚੱਲੇ ਪਏ ਆਸ ਨਿਰਾਸਾ ਚੁਰ ਚੁਰ ਚੱਖ ਮਾਠੀ ਰਲ ਜਾਏ ਕਾਲ ਨਾ ਚੰਪੇ ਹਰ ਗੁਣ ਗਾਏ ਪਾਈ ਨਵ ਨਿਤ ਹਰ ਕੈ ਨਾਏ ਆਪੇ ਦੇਵੇ ਸਹਿਜ ਸੁਭਾਏ ਝਾਨੋ ਬੂਲੇ ਆਪੇ ਬੂਝੇ ਆਪੇ ਸਮਝੇ ਆਪੇ ਸੂਝੇ ਗੁਰ ਕਾ ਕਹਿਆ ਅੰਕ ਸਮਾਵੇ ਨਿਰਮਲ ਸੂਚੇ ਸੱਚੋ ਪਾਵੇ ਗੁਰਸਾਗਰ ਰਤਨੀ ਨਹੀਂ ਤੋਟ ਨਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਨਾਨਕ ਗੁਰਮਤ ਸਾਧ ਸਮਾਵੋ ਟੂਟੇ ਨੇ ਬੋਲੇ ਸਹੀ ਟੂਟੇ ਬਾਂ ਦੁਹੀ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੇ ਗੰਢ ਪੜੇ ਵਿਚਾਰ ਗੁਰ ਸ਼ਬਦੀ ਘਰ ਕਾਰਜ ਸਾਰ ਲਾਹਾ ਸਾਚ ਨਾ ਆਵੇ ਤੋਟਾ ਤ੍ਰੈਭਣ ਠਾਕਰ ਪ੍ਰੀਤਮ ਮੋਟਾ ਠਾਕੋ ਮਨੁਆ ਰਾਖੋ ਠਾਏ ਠਹਿਕ ਮੂਈ ਆਪ ਗੁਣ ਪਛਤਾਏ ਠਾਕਰ ਏਕ ਸਵਾਈ ਨਾਰ ਬਹੁਤੇ ਬੇਸ ਕਰੇ ਕੂੜ ਆਰ ਪਰ ਕਰ ਜਾਤੀ ਠਾਕਰ ਹਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕਰ ਧਾਰੀ ਡੋਲ ਡੋਲ ਤਹੇ ਸਖੀ ਫਾਟੇ ਚੀਰ ਸ਼ਿਗਾਰ ਡੈਪਰ ਤਨ ਸੁਖ ਨਹੀਂ ਬਿਨ ਡਰ ਬੈਂਠੀ ਡਾਰ ਡਰ ਪਮੋਈ ਘਰ ਆਪਣੇ ਡੀਠੀ ਕੰਤ ਸੁਜਾਨ ਡਰ ਰੱਖਿਆ ਗੁਰ ਆਪਣੇ ਨਿਰਭਉ ਨਾਮ ਬਖਾਨ ਡੂਗਰ ਬਾਸ ਤਿਸਾ ਘਣੀ ਜਬ ਦੇਖਾਂ ਨਹੀਂ ਦੂਰ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇ ਦੇ ਆਖੇ ਸਭ ਕੋਈ ਜੇ ਭਾਵੇ ਤਾਂ ਦੇ ਗੁਰੂ ਦੁਆਰੇ ਦੇਵ ਸੀ ਤਿਖਾ ਨਵਾਰੇ ਸੋਏ ਟੰਡੂਲਰ ਟੂੰਡਤ ਹੋ ਫਿਰੀ ਟਹਿ ਟਹਿ ਪਵਨ ਕਰਾਰ ਭਾਰੇ ਟਹਿਤੇ ਟਹਿ ਪੈ ਹੌਲੇ ਨਿਕਸੇ ਪਾਰ ਅਮਰ ਜਾਚੀ ਹਰ ਮਿਲੇ ਤਿਨਕੇ ਹੋ ਬਲ ਜਾਓ ਤਿਨਕੀ ਭੂੜ ਅਖੁੱਲੀਏ ਸੰਗਤ ਮੇਲ ਮਿਲਾਓ ਮਨ ਦੀਆਂ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵ ਸਾ ਤਿਸ ਬਲਹਾਰੇ ਜਾਓ ਸੋ ਅਸਾਰੇ ਸੋ ਢਾਸੀ ਤਿਸ ਮੈਂ ਨਵਰ ਨਾ ਕੋਏ ਗੁਰਪ੍ਰਸਾਦੀ ਤੈ ਸੰਭਲਾ ਤਾਂ ਤਨ ਦੁੱਖ ਨਾ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗਾ ਆਵਣ ਜਾਣ ਬੁਗਚੀਏ ਦੁਵਿਧਾ ਵਿਆਪੇ ਰੋਗ ਨਾਮ ਵਿਹੂਣੇ ਆਦਮੀ ਕੱਲਰ ਕੰਧ ਗ੍ਰੰਥ ਬਿਨ ਨਾਵੇਂ ਕਿਉਂ ਛੂਟੀਏ ਜਾਏ ਰਸਾਤਲ ਅੰਤ ਗਣਤ ਗਣਾਵੇ ਅੱਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੂਟੀ ਤੰਤਰ ਵਾਵਕੀ ਬਾਜੇ ਨਹੀਂ ਵਿਯੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਯੋਗ ਤਰਬਰ ਕਾਇਆ ਪੰਖ ਮਨ ਤਰਬਰ ਪੰਖੀ ਪੰਚ ਤਤ ਚੁਗੇ ਮਿਲ ਏਕ ਸੇ ਤਿੰਨ ਕੋ ਫਾਸ ਨਾ ਰੰਚ ਉਡੇ ਤਾਂ ਬੇਗਲ ਬੇਗਲੇ ਤਾਂ ਕਿ ਚੌਕਣੀ ਪੰਚ ਟੁੱਟੇ ਫਾਹੀ ਪੜੀ ਅਬਗੁਣ ਭੀੜ ਬਣੀ ਬਿਨ ਸਾਚੇ ਕਿਉਂ ਛੂਟੀਏ ਹਰ ਗੁਣ ਕਰਮ ਮਣੀ ਆਪ ਛੁਡਾਏ ਛੂਟੀਏ ਬੈਠਾ ਆਪ ਤਣੀ ਗੁਰਪ੍ਰਸਾਦੀ ਛੂਟੀਏ ਕਿਰਪਾ ਆਪ ਕਰੇ ਆਪਣੇ ਹੱਥ ਵਡਿਆਈਆਂ ਜੇ ਭਾਵੇ ਤੈਂ ਦੇ ਥਰ ਕੰਪੇ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸਾਚੇਕ ਹੈ ਕਾਰਜ ਨਾ ਫੀਟੇ ਕੋਏ
ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸਵਰਨਾ ਨਾਥੋ ਨਾਥ ਤੂੰ ਨਿਧਾਰਾ ਆਧਾਰ ਸਰਬੇ ਥਾਂ ਥਨਾਂਤਰੀ ਤੂੰ ਦਾਤਾ ਦਾਤਾਰ ਜੈ ਦੇਖਾਂ ਤਾਂ ਏਕ ਤੂੰ ਅੰਤ ਨਾ ਪਾਰਾਵਾਰ ਥਾਂ ਥਨਾਂਤਰ ਰੱਬ ਰਹਿਆ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਭ ਮੇਲੇ ਖਿੰਨ ਮੇਟਾਏ ਉਸਾਰ ਦਾਨਾ ਤੂੰ ਬੀਨਾ ਤੂੰ ਦਾਨਾ ਕੇ ਸਰਦਾਨ ਦਾਰਦ ਭੰਜਨ ਦੁੱਖ ਦਰਨ ਗੁਰਮੁਖ ਗਿਆਨ ਧਿਆਨ ਧਨ ਗਈਏ ਬਹਿ ਝੂਰੀਏ ਤਨ ਮੇ ਚੀਤ ਗਵਾਰ ਤਨ ਬਰਲੀ ਸਤ ਸਾਂਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇ ਰਾਚੇ ਰੰਗ ਏਕ ਮਨ ਦੀਜੇ ਸਿਰ ਸੌਂਪੀਏ ਪੀ ਕਰਤੇ ਕੀ ਟੇਕ ਧੰਦਾ ਤਾਪਤ ਰਹਿ ਗਏ ਮਨ ਮੇ ਸ਼ਬਦ ਆਨੰਦ ਦੁਰਜਨ ਤੇ ਸਾਜਨ ਪੈ ਪੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਡਤੀ ਬਸਤ ਰਹੀ ਘਰ ਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾਨਾ ਕਰਤਨਾ ਛੂਟੀਏ ਬਿਨ ਗੁਣ ਜੰਮਪੁਰ ਜਾਹੇ ਨਾ ਤਿਸ ਇਹ ਨਾ ਉਹ ਹੈ ਆਪ ਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਬਿਨ ਨਾਵੇਂ ਨਿਰਭਉ ਕਹਾਂ ਕਿਆ ਜਾਣਾ ਅਭਿਮਾਨ ਤਾਕ ਰਹੀ ਕਰ ਅਪੜਾ ਹੱਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੇ ਕਰੀ ਪੁਕਾਰ ਨਾਨਾ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ ਜਿਨ੍ਹਾਂ ਵਿਛੋੜੇ ਸੋ ਮੇਲ ਸੀ ਗੋਤ ਗੁਰ ਕੇ ਹੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਜੋਗ ਸੰਤਾਪ ਨਰਕ ਪੜਾਂਤੋ ਕਿਉਂ ਰਹੇ ਕਿਉਂ ਬਾਂਚੇ ਜਮਕਾਲ ਕਿਉਂ ਆਵਣ ਜਾਣਾ ਬੀਸਰੇ ਝੂਠਾ ਬੁਰਾ ਖੈ ਕਾਲ ਮਨ ਜੰਜਾਲੀ ਬੇੜਿਆ ਪੀ ਜੰਜਾਲਾ ਮਾਹੇ ਬਿਨ ਨਾਵੇਂ ਕਿਉਂ ਛੂਟੀਏ ਪਾਪੇ ਪਚੇ ਪਚਾਹੇ ਫਿਰ ਫਿਰ ਫਾਹੀ ਫਾਸੇ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋਗ ਚੁਗੇ ਨਹੀਂ ਬੂਝੇ ਸਤਿਗੁਰ ਮਿਲੇ ਤਾਂ ਆਖੀ ਸੂਝੇ ਜਿਉਂ ਮਛਲੀ ਫਾਥੀ ਜਮ ਜਾਲ ਬਿਨ ਗੁਰਦਾਤੇ ਮੁਕਤ ਨਾ ਪਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੇ ਰਹੇ ਲਿਬ ਲਾਏ ਐਬ ਛੂਟੇ ਫਿਰ ਫਾਸ ਨਾ ਪਾਏ ਵੀਰਾ ਵੀਰਾ ਕਰ ਰਹੀ ਵੀਰ ਪੈ ਬਹਿ ਰਾਏ ਵੀਰ ਚਲੇ ਕਰ ਆਪਣੇ ਬਹਿਣ ਬਹਿ ਰਹੇ ਜਲ ਜਾਏ ਬਾਬਲ ਕੇ ਕਰ ਬੇਟੜੀ ਬਾਲੇ ਬਾਲੀ ਨੇ ਜੇ ਲੋੜੇ ਬਰ ਕਾਮਣੀ ਸਤਿਗੁਰ ਸੇਵੇ ਦੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸੱਚ ਮਿਲੇ ਠਾਕਰ ਹਾਥ ਵਡਿਆਈਆਂ ਜੇ ਭਾਵੇ ਤੈਂ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਭੰਨ ਭੰਨ ਘੜੀਏ ਘੜ ਘੜ ਭੱਜੇ ਠਾਹੇ ਉਸਾਰੇ ਉਸਰੇ ਢਾਹੇ ਸਿਰ ਪਰ ਸੋਖੇ ਪੀ ਪਰ ਪੋਖੇ ਸਮਰਥ ਬੇਪਰਵਾਹੇ ਭਰਮ ਭੁਲਾਣੇ ਪੈ ਦੀਵਾਨੇ ਬਿਨ ਭਾਗਾਂ ਕਿਆ ਪਾਈਏ ਗੁਰਮੁਖ ਗਿਆਨ ਡੋਰੀ ਪਾ ਪਕੜੀ ਜਿਨ ਖਿੰਚੇ ਤਿੰਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨਾ ਪਛੋਂ ਤਾਈਏ ਪੱਬੇ ਪਾਲੇ ਗੁਰਮੁਖ ਬੂਝੇ ਤਾਂ ਨਿਜ ਘਰ ਬਾਸਾ ਪਾਈਏ ਪੱਬੇ ਪੌਜਰ ਮਾਰਖ ਵਿਖੜਾ ਆਸ ਨਿਰਾਸਾ ਤਰੀਏ ਗੁਰਪ੍ਰਸਾਦੀ ਆਪੋ ਚੀਨੇ ਜੀਵਤਿਆਂ ਐਵ ਮਰੀਏ ਮਾਇਆ ਮਾਇਆ ਕਰ ਮੋਏ ਮਾਇਆ ਕਿਸੇ ਨਾ ਸਾਥ ਹੰਸ ਚੱਲੇ ਉੱਠ ਡੁੰਮਣੋ ਮਾਇਆ ਭੂਲੀ ਆਥ ਮਨ ਝੂਠਾ ਜਮ ਜੋਹਿਆ ਅਬ ਗੁਣ ਚੱਲੇ ਨਾਲ ਮਨ ਝੂਠਾ ਜਮ ਜੋਹਿਆ ਅਬ ਗੁਣ ਚੱਲੇ ਨਾਲ ਮਨ ਮੇ ਮਲ ਉਲਟੋ ਮਰੇ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਬਿਨ ਨਾਮੇ ਦੁੱਖ ਭਾਲ ਗੜ ਮੰਦਰ ਮਹਿਲਾ ਕਹਾ ਜਿਉਂ ਬਾਜੀ ਦੀਵਾਨ ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੁਜਾਨ ਜੋ ਆਵੇ ਸੋ ਜਾਏ ਫੁਨ ਆਏ ਗਏ ਪੁਛਤਾਏ ਲੱਖ 84 ਮੇਦਨੀ ਘਟੇ ਨਾ ਵਧੇ ਉਤਾਹੇ ਸੇ ਜਨ ਉਭਰੇ ਜਿਨ ਹਰ ਪਾਇਆ ਧੰਦਾ ਮੂਆ ਬਗੂਤੀ ਮਾਇਆ ਜੋ ਦੀਸੇ ਸੋ ਚਾਲ ਸੀ ਕਿਸ ਕੋ ਮੀਤ ਕਰੇਉ ਜਿਉ ਸੰਪੋ ਆਪਣਾ ਤਨ ਮਨ
ਆਗੇ ਦੇਉ। ਆਸਤਰ ਕਰਦਾ ਤੂੰ ਧਣੀ, ਤਿਸ ਹੀ ਕੀ ਮੈਂ ਓਟ, ਗੁਰ ਕੀ ਮਾਰੀ ਹੋ ਮੋਈ, ਸ਼ਬਦ ਰਤੀ ਮਨ ਚੋਟ। ਰਾਣਾ ਰਾਓ ਨਾ ਕੋ ਰਹੇ, ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਦੇ ਤੀਰ। ਰਾ ਬੁਰਾ ਪਿਹਾਵਲਾ ਸਰ ਡੂਗਰ ਅਸਗਾ, ਮੈਂ ਤਨ ਅਵਗੁਣ ਚੁਰਮੁਈ, ਬਿਣ ਗੁਰ ਕਿਉਂ ਕਰ ਜਾ। ਗੁਣੀਆਂ ਗੁਣ ਲੈ ਪ੍ਰਭ ਮਿਲੇ, ਕਿਉਂ ਤਿਨ ਮਿਲੋ ਪਿਆਰ, ਤਿਨ ਹੀ ਜੈਸੀ ਥੀਰ ਹਾਂ, ਜਪ ਜਪ ਰਿਦੇ ਮੁਰਾਰ। ਅਬ ਗੁਣੀ ਭਰਪੂਰ ਹੈ, ਗੁਣ ਵੀ ਬਸੇ ਨਾਲ, ਬਿਣ ਸਤਿਗੁਰ ਗੁਣ ਨਾ ਜਾਪਨੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਲਸ਼ਕਰੀਆਂ ਘਰ ਸੰਭਲੇ, ਆਏ ਵਜੋ ਲਿਖਾਏ, ਕਾਰ ਕਮਾਵੇ ਸਿਰ ਤਣੀ, ਲਾਹਾ ਪੱਲੇ ਪਾਏ। ਲੱਭ ਲੋਭ ਬੁਰਿਆਈਆਂ ਛੋਡੇ ਮਨੇ ਵਿਸਾਰ, ਕਰ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ। ਚਾਕਰ ਕਹੀਏ ਖਸਮ ਕਾ ਸੋਏ ਉੱਤਰ ਦੇ, ਬਣਜ ਗੁਆਏ ਆਪਣਾ ਤਖ਼ਤ ਨਾ ਬੈਸੇ ਸੇ। ਪ੍ਰੀਤਮ ਹੱਥ ਬੜਿਆਈਆਂ ਜੇ ਭਾਵੇ ਤੈਂ ਦੇ, ਆਪ ਕਰੇ ਕਿਸ ਆਖੀਏ ਅਵਰ ਨਾ ਕੋਈ ਕਰੇ, ਬੀਜੋ ਸੂਜੋ ਕੋ ਨਹੀਂ ਬਹਿ ਦਲੀਚਾ ਪਾਏ, ਨਾਨਕ ਨਿਵਾਰਣੋ ਨਰੋ ਨਰ ਸਾਚੋ ਸਾਚੇ ਨਾਏ। ਬਹਿਣ ਤ੍ਰਿਣ ਢੂੰਡਤ ਫਿਰ ਰਹੀ, ਮਨ ਮੈਂ ਕਰੋ ਵਿਚਾਰ, ਲਾਲ ਰਤਨ ਬੋ ਮਾਨਕੀ ਸਤਿਗੁਰ ਹਾਥ ਭੰਡਾਰ। ਸਤਿਗੁਰ ਹਾਥ ਭੰਡਾਰ, ਊਤਮ ਹੋਮਾ ਪ੍ਰਭ ਮਿਲੇ, ਇੱਕ ਮਨ ਏਕੇ ਭਾਏ, ਨਾਨਕ ਪ੍ਰੀਤਮ ਰਸ ਮਿਲੇ, ਲਾਹਾ ਲੈ ਪਰਥਾਏ। ਰਚਨਾ ਰਾਚ ਜਿਨ ਰਚੀ, ਜਿਨ ਸਿਰਿਆਂ ਆਕਾਰ, ਗੁਰਮੁਖ ਬੇਅੰਤ ਧਿਆਈਏ, ਅੰਤ ਨਾ ਪਾਰਾ ਵਾਰ। ਝਾੜੇ ਰੂੜਾ ਹਰ ਜਿਉ ਸੋਈ, ਤਿਸ ਮੈਂ ਰਾਜਾ ਅਵਰ ਨਾ ਕੋਈ। ਝਾੜੇ ਗਾਰੜ ਤੁਮ ਸੁਣੋ ਹਰ ਬਸੇ ਮਨ ਮਾਹੇ, ਗੁਰ ਪ੍ਰਸਾਦੀ ਹਰ ਪਾਈਏ, ਮਤ ਕੋ ਭਰਮ ਭੁਲਾਹੇ। ਛੋ ਸਾਹ ਸਾਚਾ ਜਿਸ ਹਰ ਧਨ ਰਾਸ, ਗੁਰਮੁਖ ਪੂਰਾ ਤੈਸਾ ਵਾਸ, ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ। ਆਪ ਗਿਆ ਦੁੱਖ ਕੱਟਿਆ, ਹਰ ਬਰ ਪਾਇਆ ਨਾਰ। ਸੋਇਨਾ ਰੁਪਾ ਸਾਂਚੀਏ, ਤਨ ਕਾਚਾ ਬਿਖਸ਼ਾਰ। ਸਾਹ ਸੁਹਾਏ ਸੱਚ ਧਨ, ਦੁਵਿਧਾ ਹੋਏ ਖੁਆਰ। ਸਚਿਆਰੀ ਸਾਂਚਿਆ ਸਾਚੋ ਨਾਮ ਮੋਲ, ਹਰ ਨਿਰਮਾਇਲ ਊਜਲੋ ਪਤ ਸਾਚੀ ਸੱਚ ਬੋਲ। ਸਾਜਨ ਮੀ ਸਜਾਣ ਤੂੰ, ਤੂੰ ਸਰਬਰ ਤੂੰ ਹੰਸ, ਸਾਚੋ ਠਾਕਰ ਮਨ ਵਸੇ, ਹੋ ਬਲਹਾਰੀ ਤਿਸ। ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ, ਜਿਨ ਕੀਤੀ ਸੋ ਜਾਣ, ਵਿਖਿਆ ਅਮਰ ਦੇਖ ਹੈ ਬੁੱਝੇ ਪੁਰਖ ਸੁਜਾਨ। ਖਿਮਾ ਪਹੁਣੇ ਖਪ ਗਏ, ਖੂਨ ਲੱਖ ਅਸੰਖ, ਗਣਤ ਨਾ ਆਵੇ ਕਿਉਂ ਗਣੀ, ਖਪ ਖਪ ਮੋਏ ਬਿਸੰਖ। ਖਸਮ ਪਛਾਣੇ ਆਪਣਾ, ਖੁੱਲੇ ਬੰਦ ਨਾ ਪਾਏ, ਸ਼ਬਦ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ। ਖਰਚ ਖਰਾ ਧਨ ਧਿਆਨ ਤੂੰ, ਆਪੇ ਵਸੇ ਸਰੀਰ, ਮਨ ਤਨ ਮੁਖ ਜਾਪੇ ਸਦਾ, ਗੁਣ ਅੰਤਰ ਮਨ ਧੀਰ। ਹੋਮੇ ਖਪੇ ਖਪਾਏ ਸੀ, ਬੀਜੋ ਬਥ ਵਿਕਾਰ, ਜਨ ਤੋਂ ਪਾਏ ਵਿੱਚ ਪਾਇਨ, ਕਰਤਾ ਅਲੱਗ ਵਪਾਰ। ਸ੍ਰਿਸ਼ਟੇ ਭੇਉ ਨਾ ਜਾਣੇ ਕੋਈ, ਸ੍ਰਿਸ਼ਟਾ ਕਰੇ ਸੋ ਨਹਿਚੋ ਹੋਈ, ਸੰਪੇ ਕੋ ਈਸਰ ਧਿਆਈਏ, ਸੰਪੇ ਪੁਰਬ ਲਿਖੇ ਕੀ ਪਾਈਏ। ਸੰਪੇ ਕਾਰਨ ਚਾਕਰ ਚੋਰ, ਸੰਪੇ ਸਾਥ ਨਾ ਚਾਲੇ ਹੋਰ, ਬਿਨ ਸਾਚੇ ਨਹੀਂ ਦਰਗ ਹੈ ਮਾਨ, ਹਰ ਰਸ ਪੀਵੇ ਛੁਟੇ ਨਿਦਾਨ। ਹੇਰਤ ਹੇਰਤ ਹੇ ਸਖੀ, ਹੋਈ ਰਹੀ ਹੈਰਾਨ, ਹੋ ਹੋ ਕਰਤੀ ਮੈਂ ਮੂਈ, ਸ਼ਬਦ ਰਵੇ ਮਨ ਗਿਆਨ, ਸ਼ਬਦ ਰਵੇ ਮਨ ਗਿਆਨ। ਹਰ ਡੋਰ ਕੰਚਨ ਕਣੇ, ਕਰਥਾ ਕੀ ਸ਼ਿੰਗਾਰ, ਮਿਲ ਪ੍ਰੀਤਮ ਸੁਖ ਪਾਇਆ, ਸਗਲ ਗੁਣਾ ਗੱਲ ਹਾਰ। ਨਾਨਕ ਗੁਰਮੁਖ ਪਾਈਏ ਹਰਸ਼ੋਂ ਪ੍ਰੀਤ ਪਿਆਰ, ਹਰ ਬਿਨ ਕਹਿਣ ਸੁਖ ਪਾਇਆ, ਦੇਖੋ ਮਨ ਵਿਚਾਰ, ਹਰ ਪੜ੍ਹਨਾ ਹਰ ਬੁੱਝਣਾ, ਹਰਸ਼ੋਂ ਰੱਖੋ ਪਿਆਰ। ਹਰ ਜਪੀਏ ਹਰ ਧਿਆਈਏ, ਹਰ ਕਾ ਨਾਮ ਉਧਾਰ, ਲੇਖ ਨਾ ਮਿਟਿਆ ਹੇ ਸਖੀ, ਜੋ ਲਿਖਿਆ ਕਰਤਾਰ। ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਭਗਤਾਰ, ਕਰਤੇ ਹੱਥ ਬੜਿਆਈਆਂ, ਬੁੱਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਏ, ਜਿਉਂ ਭਾਵੀ ਤਿਉਂ ਸਾਰ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ।
ਮਨਮੁਖ ਭੂਲੇ ਪਚਮੋਏ ਉਭਰੇ ਗੁਰ ਵਿਚਾਰ ਜੇ ਪੁਰਖ ਨਜ਼ਰ ਨਾ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ ਬਰਹਾਰੀ ਗੁਣ ਆਪਣੇ ਜਨ ਹਿਰਦੇ ਦਿੱਤਾ ਦਿਖਾਏ ਪਾਂਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿ ਸੁਭਾਏ ਵਿਦਰਿਆ ਵਿਦਿਆ ਸੋਧੇ ਤਤ ਲਹਿ ਰਾਮ ਨਾਮ ਲੈ ਬੁਲਾਏ ਮਨਮੁਖ ਵਿਦਿਆ ਬਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸ਼ਬਦ ਨਾ ਚੀਨੇ ਮੂਰਖ ਸ਼ਬਦ ਨਾ ਚੀਨ ਈ ਸੂਝ ਬੂਝ ਨਹੀਂ ਕਾਏ ਪਾਂਦਾ ਗੁਰਮੁਖ ਚਾਖੀਏ ਚਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੇਲੇ ਸੱਚੀ ਪੱਟੀ ਸੱਚ ਮਨ ਪੜੀਏ ਸੋ ਸ਼ਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗੱਲ ਹਾਰ ਰਾਮਕਲੀ ਮਹੱਲਾ ਪਹਿਲਾ ਸਤ ਗੋਸ਼ਟ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿੱਧ ਸਵਾ ਕਰ ਆਸਣ ਬੈਠੇ ਸੰਤ ਸਵਾ ਜੈ ਕਾਰੋ ਤੈ ਸਾਗੇ ਰਹਿ ਰਾਸ ਮਾਰੀ ਸਾਚਾ ਅਪਰਵ ਪਾਰੋ ਮਸਤ ਕਾਟ ਤਰੀ ਤੈ ਸਾਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸ ਲਿਉ ਕਿਆ ਭਵੀਏ ਸਾ ਸੁਚਾ ਹੋਏ ਸਾ ਸ਼ਬਦ ਬਿਨ ਮੁਕਤ ਨਾ ਕੋਏ ਰਹਾਓ ਕਵਨ ਤੁਮੇ ਕਿਆ ਨਾਮ ਤੁਮਾਰਾ ਕੌਣ ਮਾਰ ਕੌਣ ਸੁਆਓ ਸਾਚ ਕਹੋ ਅਰਦਾਸ ਮਾਰੀ ਹੋ ਸੰਤ ਬਨਾ ਸੰਤ ਜਨਾ ਬਲ ਜਾਓ ਕਹਿ ਬੈਸੋ ਕਹਿ ਰਹੀਏ ਬਾਲੇ ਕਿਆ ਆਵੋ ਕਹਿ ਜਾਓ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਹਾਰ ਤੁਮਾਰਾ ਰਾਹੋ ਘਟ ਘਟ ਬੈਸ ਨਿਰੰਤਰ ਰਹੀਏ ਚਾਲੇ ਸਤਿਗੁਰ ਭਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਝੇ ਆਪ ਪਛਾਣੇ ਸੱਚੇ ਸੱਚ ਸਮਾਏ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਔਦੂ ਨਾਨਕੇ ਸੱਚਾ ਵਿਚਾਰੋ ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੇ ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਹਾ ਬੈਸਣ ਦੀਜੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਰਹੇ ਅਕਾਂਤ ਏਕੋ ਮਨ ਬਸਿਆ ਆਸਾ ਮਾਹੇ ਨਿਰਾਸੋ ਅਗਮਾ ਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੇ ਉੱਤਰ ਦੀਜੇ ਕਿਉਂ ਪਾਈਏ ਗੁਰਦੁਆਰੋ ਇਹ ਮਨ ਚੱਲ ਤੋ ਸੱਚ ਕਰ ਵੈਸੇ ਨਾਨਕ ਨਾਮ ਉਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ ਆਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ ਕੰਦ ਮੂਲ ਹਾਰੋ ਖਾਈਏ ਉਦੂ ਬੋਲੇ ਗਿਆਨੇ ਤੀਰਥ ਨਹਾਈਏ ਸੁਖ ਫਲ ਪਾਈਏ ਮੈਲ ਨਾ ਰਾਗੇ ਕਾਈ ਗੋਰਖ ਪੂਤ ਲੋਹਾ ਰੀਪਾ ਬੋਲੇ ਜੁਗ ਜੁਗਤ ਬਿਦ ਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿੱਤ ਨਾ ਡੁਲਾਈ ਬਿਨ ਨਾਮੇ ਮਨ ਟੇਕ ਨਾ ਟਿਕੇ ਨਾਨਕ ਭੂਖ ਨਾ ਜਾਈ ਹਾਟ ਪਟਨ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਖੰਦਰਾ ਨਿੰਦਰਾ ਅਲਪ ਹਰ ਨਾਨਕ ਤੱਤ ਵਿਚਾਰੋ ਦਰਸ਼ਨ ਪੇ ਕਰੋ ਜੋਗਿੰਦਰਾ ਮੁੰਦਰਾ ਝੋਲੀ ਖੈਂਥਾ ਬਾਹਰ ਅੰਤਰ ਏਕ ਸਰੇਵੋ ਘੱਟ ਦਰਸ਼ਨ ਇੱਕ ਪੰਥਾ ਇਨ ਵਿਦ ਮਨ ਸਮਝਾਈਏ ਪੁਰਖਾ ਬਹੁਤ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤ ਐਬ ਪਾਈਏ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਪਰੀ ਖੈਂਥਾ ਝੋਲੀ ਭਰਪੂਰ ਰਹਿਆ ਨਾਨਕ ਤਾਰੇ ਏਕ ਹਰੀ ਸੱਚਾ ਸਾਹਿਬ ਸਾਚੀ ਨਾਏ ਪਰਖੇ ਗੁਰ ਕੀ ਬਾਤ ਖਰੀ ਉਂਦੂ ਖੱਪਰ ਪੰਜ ਪੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੋਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੋ ਤ੍ਰੈਭਣ ਰਿਹਾ ਸਮਾਏ ਘੱਟ ਘੱਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੋਗਤਾ ਮਨ ਮੁਖ ਬਿਨਸੇ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉਂ ਕਰ ਵਾਧਾ ਸਰਪਣ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤੱਤ ਵਿਚਾਰੇ ਸੋ
ਗੁਰੂ ਹਮਾਰਾ। ਦੁਰਮਤ ਬਾਧਾ ਸਰਪਨ ਖਾਦਾ, ਮਨਮੁਖ ਹੋਇਆ ਗੁਰਮੁਖ ਲਾਦਾ। ਸਤਿਗੁਰ ਮਿਲੇ ਅੰਧੇਰਾ ਜਾਏ, ਨਾਨਕ ਹੋਮੇ ਮੇਟ ਸਮਾਏ। ਸੁਨ ਨਿਰੰਤਰ ਦੀਜੇ ਬੰਦ, ਉੜੇ ਨਹਾਂਸਾ ਪੜੇ ਨਾ ਕੰਧ। ਸਹਿਜ ਗੁਫਾ ਕਰ ਜਾਣੇ ਸਾਚਾ, ਨਾਨਕ ਸਾਚੇ ਭਾਵੇ ਸਾਚਾ। ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਕਿਸ ਬਖਰ ਕੇ ਤੁਮ ਬਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੇ ਪਤਾਈ ਭੇਗ ਨਿਵਾਸੀ। ਸੱਚ ਬਖਰ ਕੇ ਹਮ ਬਣਜਾਰੇ, ਨਾਨਕ ਗੁਰਮੁਖ ਉਤਰ ਸਪਾਰੇ। ਕਿਤ ਵਿਦ ਮੁਰਖਾ ਜਨਮ ਬਿਟਾਇਆ, ਕਾਹੇ ਕੋ ਤੁਧ ਇਹ ਮਨ ਲਾਇਆ। ਕਿਤ ਵਿਦ ਆਸਾ ਮਨਸਾ ਖਾਈ, ਕਿਤ ਵਿਦ ਜੋ ਨਿਰੰਤਰ ਪਾਈ। ਬਿਨ ਦੰਤਾਂ ਕਿਉਂ ਖਾਈਏ ਸਾਰ, ਨਾਨਕ ਸਾਚਾ ਕਰੋ ਵਿਚਾਰ। ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਅਨੰਤ ਰਾਤੇ ਇਹ ਮਨ ਲਾਇਆ। ਮਨਸਾ ਆਸਾ ਸ਼ਬਦ ਜਲਾਈ, ਗੁਰਮਤ ਜੋ ਨਿਰੰਤਰ ਪਾਈ। ਤ੍ਰੈ ਗੁਣ ਮੇਟੇ ਖਾਈਏ ਸਾਰ, ਨਾਨਕ ਤਾਰੇ ਤਾਰਨਹਾਰ। ਆਦਿਕੋ ਕਵਨ ਵਿਚਾਰ ਕਥੀਅਲੇ, ਸੁਣ ਕਹਾਂ ਕਰ ਵਾਸੋ। ਗਿਆਨ ਕੀ ਮੁੰਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ। ਕਾਲ ਕਾ ਠੀਕਾ ਕਿਉਂ ਜੇ ਲਾਈਏ, ਕਿਉਂ ਨਿਰਭਉ ਕਰ ਜਾਈਏ। ਸਹਿ ਸੰਤੋਖ ਆਸਣ ਜਾਣੇ, ਇਉਂ ਛੇਦੇ ਬੇ ਰਾਜੇ। ਗੁਰ ਕੇ ਸ਼ਬਦ ਹੋਮੇ ਬਿਖ ਮਾਰੇ, ਤਾਂ ਨਿਜ ਘਰ ਹੋਵੇ ਵਾਸੋ। ਜਿਨ ਰਚ ਰਚਿਆ ਤੈ ਸ਼ਬਦ ਪਛਾਣੇ, ਨਾਨਕ ਤਾਂ ਕਰ ਦਾਸੋ। ਕਹਾਂ ਤੇ ਆਵੇ ਕਹਾਂ ਇਹ ਜਾਵੇ, ਕਹਾਂ ਇਹ ਰਹੇ ਸਮਾਈ। ਇਹ ਸ਼ਬਦ ਕੋ ਜੋ ਅਰਥ ਆਵੇ, ਤਿਸ ਗੁਰ ਤਿਲ ਨਾ ਤਮਾਈ। ਕਿਉਂ ਤੱਤੇ ਅਵਗਤੇ ਪਾਵੇ, ਗੁਰਮੁਖ ਲੱਗੇ ਪਿਆਰੋ। ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੋ। ਹੁਕਮੇ ਆਵੇ ਹੁਕਮੇ ਜਾਵੇ, ਹੁਕਮੇ ਰਹੇ ਸਮਾਈ। ਪੂਰੇ ਗੁਰ ਤੇ ਸਾਚ ਕਮਾਵੇ, ਗਤ ਮਿਤ ਸ਼ਬਦੇ ਪਾਈ। ਗਤ ਮਿਤ ਸ਼ਬਦੇ ਪਾਈ। ਆਦਿਕੋ ਬਿਸਮਾਦ ਵਿਚਾਰ ਕਥੀਅਲੇ, ਸੁਣ ਨਿਰੰਤਰ ਵਾਸ ਲਿਆ। ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀਅਲੇ, ਘੱਟ ਘੱਟ ਸਾਚਾ ਸਰਬ ਜੀ ਆ। ਗੁਰ ਬਚਨੀ ਅਭਗਤ ਸਮਾਜੇ, ਤਤ ਨਿਰੰਜਨ ਸਹਿਜ ਲਹੇ। ਨਾਨਕ ਦੂਜੀ ਕਾਰਨ ਆ ਕਰਨੀ ਸੇਵੇ, ਸਿੱਖ ਜੋ ਖੋਜ ਲਹੇ। ਹੁਕਮ ਬਿਸਮਾਦ ਹੁਕਮ ਪਛਾਣੇ ਜੀ, ਜੁਗਤ ਸਤ ਜਾਣੇ ਸੋਈ ਆ। ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਏ ਸੋਈ। ਅਭਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸੁਰਗੁਣ ਥੀ ਆ। ਸਤਿਗੁਰ ਪਰਚੇ ਪਰਮ ਪਦ ਪਾਈਏ, ਸਾਚੇ ਸ਼ਬਦ ਸਮਾਏ ਲੀ ਆ। ਏਕੇ ਕੋ ਸੱਚ ਏਕਾ ਜਾਣੇ, ਹੋਮੇ ਦੂਜਾ ਦੂਰ ਕੀਆ। ਸੋ ਜੋਗੀ ਗੁਰ ਸ਼ਬਦ ਪਛਾਣੇ, ਅੰਤਲ ਕਮਲ ਪ੍ਰਗਾਸ ਥੀ ਆ। ਜੀਵਨ ਮਰੇ ਜੀਵਤ ਮਰੇ, ਤਾਂ ਸਭ ਕੋ ਸੂਝੇ ਅੰਤਰ ਜਾਣੇ ਸਰਬ ਦਇਆ। ਨਾਨਕ ਤਾਂ ਕੋ ਮਿਲੇ ਵਡਾਈ, ਆਪ ਪਛਾਣੇ ਸਰਬ ਜੀ ਆ। ਸਾਚੋ ਉਪਜੇ ਸਾਥ ਸਮਾਵੇ, ਸਾਚੇ ਸੂਚੇ ਏਕ ਮਿਆ। ਝੂਠੇ ਆਵੇ ਠਵਰ ਨਾ ਪਾਵੇ, ਦੂਜਾ ਆਵਾ ਗੌਣ ਪਿਆ। ਆਵਾ ਗੌਣ ਮਿਟੇ ਗੁਰ ਸ਼ਬਦੀ, ਆਪੇ ਪਰਖੇ ਬਖਸ਼ ਲਿਆ। ਏਕਾ ਬੇਦਨ ਦੂਜੇ ਵਿਆਪੀ, ਨਾਮ ਰਸਾਇਣ ਵਿਸਰਿਆ। ਸੋ ਬੂਝੇ ਜੈ ਸਾਹਿਬ ਜਾਏ, ਗੁਰ ਕੇ ਸ਼ਬਦ ਸੋ ਮੁਕਤ ਪਿਆ। ਨਾਨਕ ਤਾਰੇ ਤਾਰਨ ਹਾਰਾ, ਹੋਮੇ ਦੂਜਾ ਪਰ ਹਰਿਆ। ਮਨਮੁਖ ਭੂਲੇ ਜਮ ਕੀ ਕਾਣ, ਪਰ ਕਰ ਜੋਹੇ ਹਾਣੇ ਹਾਣ। ਮਨਮੁਖ ਭਰਮ ਪਵੇ ਬੇਵਾਣ, ਬੇਮਾਰਗ ਮੂਸੇ ਮੰਤਰ ਮਸਾਣ। ਸ਼ਬਦ ਨਾ ਚੀਨੇ ਲਵੇ ਕੁਵਾਣ, ਨਾਨਕ ਸਾਚ ਰਤੇ ਸੁਖ ਜਾਣ। ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਬਾਣੀ ਅਕੜ ਕੜਾਵੇ। ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਧ ਸਮਾਵੇ। ਗੁਰਮੁਖ ਪਰਚੇ ਵੇਦ ਵਿਚਾਰੀ, ਗੁਰਮੁਖ ਪਰਚੇ ਤਰੀਏ ਤਾਰੀ। ਗੁਰਮੁਖ ਪਰਚੇ ਸੋ ਸ਼ਬਦ ਗਿਆਨੀ, ਗੁਰਮੁਖ ਪਰਚੇ ਅੰਤਰ ਵਿਦ ਜਾਨੀ। ਗੁਰਮੁਖ ਪਾਈਏ ਅਲੱਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਕਥ ਕਥੇ ਵਿਚਾਰ, ਗੁਰਮੁਖ ਨਿਭੇ ਸੱਪਰ ਵਾਰ। ਗੁਰਮੁਖ ਜਪੀਏ ਅੰਤਰ ਪਿਆਰ, ਗੁਰਮੁਖ ਪਾਈਏ ਸ਼ਬਦ ਵਿਚਾਰ। ਸ਼ਬਦ ਭੇਦ ਜਾਣੇ ਜਾਣ ਆਈ, ਨਾਨਕ ਹੋਮੇ ਜਾਲ ਸਮਾਈ। ਗੁਰਮੁਖ ਧਰਤੀ ਸਾਚੇ ਸਾਜੀ, ਤਿਸਮੇ ਓਪਤ ਖਪਤ ਸੋ ਬਾਜੀ। ਗੁਰ ਕੇ ਸ਼ਬਦ ਰਪੇ ਰੰਗ ਲਾਏ, ਸਾਚ ਰਤੋ ਪਤ ਸਿਉਂ ਕਰ ਜਾਏ।
ਸਾਧ ਸ਼ਬਦ ਬਿਨ ਪਤ ਨਹੀਂ ਪਾਵੇ, ਨਾਨਕ ਬਿਨ ਨਾਵੇ ਕਿਉਂ ਸਾਧ ਸਮਾਵੇ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਾਵ ਜਲ ਤਰੀਏ ਸੱਚ ਸੁੱਧੀ। ਗੁਰਮੁਖ ਸਰ ਅਪਸਰ ਵਿਦ ਜਾਣੇ, ਗੁਰਮੁਖ ਪਰ ਬਿਰਤ ਨਿਰਬਿਰਤ ਪਛਾਣੇ। ਗੁਰਮੁਖ ਤਾਰੇ ਭਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸ ਤਾਰੇ। ਨਾਮੇ ਰਾਤੇ ਹੋਮੇ ਜਾਏ, ਨਾਮੇ ਰਾਤੇ ਹੋਮੇ ਜਾਏ। ਨਾਮ ਰਤੇ ਸੱਚ ਰਹਿ ਸਮਾਏ, ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵੇ ਮੋਖ ਦੁਆਰ। ਨਾਮ ਰਤੇ ਤ੍ਰੈਬਣ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁੱਖ ਹੋਏ। ਨਾਮ ਰਤੇ ਸਤ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਨਾਮ ਰਤੇ ਸੱਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ। ਬਿਨ ਨਾਮੇ ਬੋਲੇ ਸਭ ਬੇਕਾਰ, ਬਿਨ ਨਾਮੇ ਬੋਲੇ ਸਭ ਬੇਕਾਰ। ਨਾਨਕ ਨਾਮ ਰਤੇ ਤਿਨ ਕੋ ਜੈਕਾਰ, ਪੂਰੇ ਗੁਰ ਦੇ ਨਾਮ ਪਾਇਆ ਜਾਏ, ਜੋਗ ਜੋਗ ਸੱਚ ਰਹਿ ਸਮਾਏ। ਬਾਰੋਂ ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ, ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦੁਆਰ। ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ, ਨਾਨਕ ਵੱਡੇ ਸੇਵਟ ਭਾਗੀ ਜਿਹਨੇ ਸੱਚ ਰੱਖਿਆ ਔਰ ਧਾਰ। ਗੁਰਮੁਖ ਰਤਨ ਰਹੇ ਲਿਵ ਲਾਏ, ਗੁਰਮੁਖ ਪਰਖੇ ਰਤਨ ਸੁਭਾਏ। ਗੁਰਮੁਖ ਸਾਚੀ ਘਰ ਕਮਾਏ, ਗੁਰਮੁਖ ਸਾਚੇ ਮਨ ਪਤਿਆਏ। ਗੁਰਮੁਖ ਅਲੱਖ ਲਿਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ। ਗੁਰਮੁਖ ਪਾਵੇ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪ੍ਰਧਾਨ। ਗੁਰਮੁਖ ਕਰਨੀ ਕਾਰ ਕਰਾਏ, ਨਾਨ ਗੁਰਮੁਖ ਮੇਲ ਮਿਲਾਏ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੱਟ ਘੱਟ ਭੇਦ। ਗੁਰਮੁਖ ਬੈਰ ਵਿਰੋਧ ਗਵਾਵੇ, ਗੁਰਮੁਖ ਬੈਰ ਵਿਰੋਧ ਗਵਾਵੇ। ਗੁਰਮੁਖ ਸਗਲੀ ਗਣਤ ਮਿਟਾਵੇ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਾਸਮ ਪਛਾਤਾ। ਬਿਨ ਗੁਰ ਭਰਮੇ ਆਵੇ ਜਾਏ, ਬਿਨ ਗੁਰ ਭਾਲ ਭਾਲ ਨਾ ਪਵੀ ਥਾਏ। ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਾਹੀ ਬਿਖ ਖਾਏ। ਬਿਨ ਗੁਰ ਬਿਸਰ ਡਸੇ ਮਰ ਬਾਟ, ਨਾਨਕ ਗੁਰ ਬਿਨ ਘਾਟੇ ਘਾਟ। ਜਿਸ ਗੁਰ ਮਿਲੇ ਤਿਸ ਪਾਰ ਉਤਾਰੇ, ਅਪਗੁਣ ਮੇਟੇ ਗੁਣ ਨਿਸਤਾਰੇ। ਮੁਕਤ ਮਹਾਂ ਸੁੱਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੇ ਹਾਰ। ਤਨ ਹਟੜੀ ਏ ਮਨ ਬਣਜਾਰਾ, ਨਾਨਕ ਸਹਿਜੇ ਸੱਚ ਬਾਹ ਪਾਰਾ। ਗੁਰਮੁਖ ਬੰਧਿਓ ਸੇਤ ਵਿਧਾਂਤੇ, ਲੰਕਾ ਲੁੱਟੀ ਦੈਤ ਸੰਤਾਪੇ। ਰਾਮ ਚੰਦ ਮਾਰਿਓ ਹੈ ਰਾਵਣ, ਭੇਦ ਪਖੀ ਗਣ ਗੁਰਮੁਖ ਪਰਚਾਇਣ। ਗੁਰਮੁਖ ਸਾਰ ਪਾਹਣ ਤਾਰੇ, ਗੁਰਮੁਖ ਕੋਟ ਤਤੀ ਸੋਧਾਰੇ। ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਗਹਿ ਪਾਵੇ ਮਾਣ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ। ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹੋਮੇ ਸ਼ਬਦ ਜਲਾਏ। ਗੁਰਮੁਖ ਸਾਚੇ ਕੇ ਗੁਣ ਗਾਵੇ, ਗੁਰਮੁਖ ਸਾਚੇ ਕੇ ਗੁਣ ਗਾਏ। ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ। ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਸ ਕਾ ਤੂੰ ਚੇਲਾ। ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲੰਘਾਵਣ ਹਾਰ। ਪਵਨ ਰਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧਨ ਚੇਲਾ। ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜੈ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ। ਮੈਣ ਕੇ ਦੰਦ ਕਿਉਂ ਖਾਈਏ ਸਾਰ, ਜਿਥ ਗਰਭ ਜਾਏ ਸੋ ਕਵਨ ਹਾਰ। ਹਿਵੇ ਕਾ ਕਰ ਮੰਦਰ ਅਗਨ ਪਹਾਰਨ, ਕਵਨ ਗੁਫਾ ਜਿਤ ਰਹੇ ਅਵਾਹਨ। ਇਤੁਤ ਕੈਸ ਕੋ ਜਾਣ ਸਮਾਵੇ, ਕਵਨ ਧਿਆਨ ਮਨ ਮਨੇ ਸਮਾਵੇ। ਹੋ ਹੋ ਮੈਂ ਵਿੱਚੋਂ ਖੋਵੇ, ਹੋ ਹੋ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਏਕੋ ਹੋਵੇ। ਜਗ ਕਰੜਾ ਮਨ ਮੁਖ ਗਵਾਰ, ਸ਼ਬਦ ਕਮਾਈਏ ਖਾਈਏ ਸਾਰ। ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੇ ਸਤਿਗੁਰ ਕੈ ਪਾਣੇ। ਸੱਚ ਪੈ ਰਾਤਾ ਗਰਭ ਨਿਵਾਰੇ, ਏਕੋ ਜਾਤਾ ਸ਼ਬਦ ਵਿਚਾਰੇ। ਸ਼ਬਦ ਵਸੇ ਸੱਚ ਅੰਤਰ ਹੀ ਆ, ਤਨ ਮਨ ਸੀਤਰ ਰੰਗ ਰਨੀ ਰੰਗ ਰੰਗੀ ਆ। ਕਾਮ ਕ੍ਰੋਧ ਬਿਖ ਅਗਨ ਨਿਵਾਰੇ,
ਨਾਨਕ ਨਦਰੀ ਨਦਰ ਪਿਆਰੇ। ਕਵਨ ਮੁਖ ਚੰਦ ਹੇਵੇ ਘਰ ਛਾਇਆ, ਕਵਨ ਮੁਖ ਸੂਰਜ ਤਪੇ ਤਪਾਇਆ, ਕਵਨ ਮੁਖ ਕਾਲ ਜੋਤ ਨਿਤ ਰਹੇ, ਕਵਨ ਬੁੱਧ ਗੁਰਮੁਖ ਪਤ ਰਹੇ, ਕਵਨ ਜੋਤ ਜੋ ਕਾਲ ਸੰਘਾਰੇ, ਬੋਲੇ ਬਾਣੀ ਨਾਨਕ ਵਿਚਾਰੇ, ਸ਼ਬਦ ਭਾਗ ਸਾ ਜੋਤ ਅਪਾਰਾ, ਸੱਸ ਘਰ ਸੂਰ ਮੇ ਬਸੇ ਮਿਟੇ ਅੰਧਿਆਰਾ, ਸੁੱਖ ਦੁੱਖ